roofing, siding, stucco, soft fascia, smart trim, flat roof ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: रियो बैंकुएट हॉल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हॉल नूं 403-633-2000 यानी 403-633-2000 ते संपर्क कर सकते हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसे भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। होर जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144 3670 63rd Avenue नॉर्थ ईस्ट कैलगरी।
0: पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: एक बार फिर तुहाडा स्वागत है गुरबाणी प्रोग्राम दे इस हिस्से दे विच। आओ क्योंकि मेरे नाल मेरे सत्कारयोग वीर जी भाई साहब भाई अवतार सिंह जी भी लाए हो चुके ने, लाइन ते जुड़े हुए ने। आओ उन्हां दा भी सत्कार करते हैं। तो प्रोग्राम दे इस हिस्से दे विच आपां क्योंकि अक्सर ट्यूजडे दे दिन मेरे नाल वीर जी हुंदे ने ते आपां पंथक मसलियां ते ते होर कई चीजां ते गल करदे आं। सो वीर जी वाहेगुरु जी का खालसा वाहेगुरु जी
4: की फतेह। वाहेगुरु जी की फतेह
3: जी। वीर जी की हाल ने तुहाडे?
4: हाल ठीक है।
3: ठीक है, फिर तुसी शुरू करो जिहड़ा
4: टॉपिक अज दा अपना जी। टॉपिक हैगा तुहाडे ना विच कड़कड़ दी आवाज आंदी आ, इधर ध्यान दे।
3: हां जी,
4: तुहाडे विच आवाज आंदी है
3: कई वारी। ओके, हुण देखो
4: हुण ठीक है।
3: हाँ, क्योंकि स्टूडियो दी चल रही सी विचों। ठीक है।
4: हाँ जी, अज दा अपना टॉपिक है नजर लगन दे डरावे ते लोटन
3: जी। पाओ तुसी वहमां भरमां दी गल कर रहे हो।
4: आहो जी, मतलब कहिंदे फलाने दी नजर लग गई, फलाने ने बुरा तक लिया।
3: बिलकुल, ये भरमां दे विच ही है ना,
4: ये वहमां भरमां जी आ जांदा। हां
3: जी जी,
4: ਇਹ ਆਪਾਂ ਪਹਿਲਾਂ ਇਹਦੇ ਇਹਦੀ ਵਿਆਖਿਆ ਕਰਾਂਗੇ ਵੀ ਨਜ਼ਰ ਦਾ ਮਤਲਬ ਕੀ ਆ
3: ਜੀ।
4: ਨਜ਼ਰ ਅਤੇ ਨਦਰ ਦੋਨੋਂ ਅਰਬੀ ਭਾਸ਼ਾ ਦੇ ਸ਼ਬਦ ਆ
3: ਜੀ।
4: ਅਤੇ ਵੱਖ ਵੱਖ ਰੂਪਾਂ ਵਿੱਚ ਅਤੇ ਅਰਥਾਂ ਵਿੱਚ ਵਰਤੇ ਜਾਂਦੇ ਹਨ।
3: ਬਿਲਕੁਲ,
4: ਜਿਵੇਂ ਨਜ਼ਰ, ਜੱਜੇ ਦੇ ਪੈਰ ਚ ਬਿੰਦੀ ਪਾ ਕੇ ਨਜ਼ਰ, ਨਜ਼ਰ ਰਾਰੇ ਨੂੰ ਸਿਹਾਰੀ, ਨਜ਼ਰ ਤੇ ਨਜ਼ਰ ਦੇ ਰਾਰੇ ਨੂੰ ਸਿਹਾਰੀ, ਦੋ ਤਰ੍ਹਾਂ ਦੇ ਹਨ। ਨਜ਼ਰ ਅਤੇ ਨਜ਼ਰ ਦੇ ਅਰਥ ਨਿਗਾਹ, ਦ੍ਰਿਸ਼ਟੀ, ਧਿਆਨ, ਤਵੱਜੋ, ਉਪਹਾਰ, ਪ੍ਰਤਿਗਿਆ ਅਤੇ ਪ੍ਰਣ ਹਨ। ਗੁਰਬਾਣੀ ਵਿਖੇ ਆਮ ਤੌਰ ਤੇ ਸ਼ਬਦ ਕਰਤਾਰ ਦੀ ਸਵੱਲੀ ਨਜ਼ਰ ਅਤੇ ਰਹਿਮਤ ਲਈ ਵਰਤਿਆ ਗਿਆ
3: ਹੈ।
4: ਨਜ਼ਰ ਨਾਨਕ ਨਦਰੀ ਨਦਰ ਨਿਹਾਲ, ਇੱਥੇ ਸਵੱਲੀ ਨਜ਼ਰ ਵਾਸਤੇ ਵਰਤਿਆ ਗਿਆ। ਇਹ ਜਪਜੀ ਸਾਹਿਬ ਦੇ ਵਿੱਚ ਹੈ, ਨਾਨਕ ਨਦਰੀ ਨਦਰ ਨਿਹਾਲ। ਜਿਨ ਕੋ ਨਦਰ, ਜਿਨ ਕੋ ਨਦਰ ਕਰਮ ਤਿੰਕਾਰ, ਇੱਥੇ ਨਜ਼ਰ ਦੇ ਰਾਰੇ ਨੂੰ ਸਿਹਾਰੀ ਆ। ਨਾਨਕ ਨਦਰੀ, ਨਦਰੀ ਜਿਹੜਾ ਪ੍ਰਮਾਤਮਾ ਨਦਰ ਨਿਹਾਲ, ਉਹਦੀ ਜਿਹੜੀ ਨਜ਼ਰ ਆ ਉਹ ਤੁਹਾਡੇ ਤੇ ਰਹਿਮਤ ਵਰਸਾਉਂਦੀ ਆ। ਜਿਨ ਕੋ ਨਦਰ ਕਰਮ ਤਿੰਕਾਰ, ਜਿਹਦੇ ਉੱਪਰ ਕਰਤਾਰ ਦੀ ਕਰਮ ਦੀ ਨਿਗਾਹ, ਮਿਹਰ ਦੀ ਨਿਗਾਹ ਹੁੰਦੀ ਆ, ਆਪਾਂ ਮਿਹਰ ਦੀ ਨਿਗਾਹ ਕਹਿ ਦਿੰਦੇ ਨਾ, ਇੱਥੇ ਨਜ਼ਰ ਕਰਮ ਆਇਆ। ਭਾਈ ਵੀਰ ਸਿੰਘ ਵੀ ਲਿਖਦੇ ਆ ਕਿ ਨਜ਼ਰ ਸੰਸਕ੍ਰਿਤ, ਨਜ਼ਰ ਫਾਰਸੀ ਦਾ ਸ਼ਬਦ ਆ। ਨਜ਼ਰ ਭਾਈ ਘਰ ਘਰ ਤੇ ਜਾਣਿਆ, ਨਜ਼ਰ ਦੇ ਇੱਥੇ ਜੱਜੇ ਨੂੰ ਬਿੰਦੀ ਨੀ ਹੈਗੀ। ਨਜ਼ਰ ਭਾਈ ਘਰ ਘਰ ਤੇ ਜਾਣਿਆ,
3: ਬਿਲਕੁਲ ਨਜ਼ਰ ਨਿਗਾਹ ਤੋਂ ਬਣਿਆ,
4: ਨਿਗਾਹ ਵੀ ਅਰਥ ਕਈ ਅਰਥ ਮਤਲਬ ਪ੍ਰਕਰਨ ਦੇ ਅਨੁਸਾਰ ਵਰਤੇ ਗਏ ਆ।
3: ਬਿਲਕੁਲ,
4: ਨਦਰੀ ਦਾ ਮਤਲਬ ਦ੍ਰਿਸ਼ਟੀ ਵਿੱਚ ਦਿਸਣ ਵਾਲਾ
3: ਜੀ।
4: ਨਦਰੀ ਨਦਰੀ ਆਵੇ ਤੇ ਸਿਉ ਮੋਹ, ਜਿਹੜਾ ਨਦਰੀ ਆਵੇ, ਜਿਹੜਾ ਸਾਨੂੰ ਦਿਖਦਾ ਦਿਖਾਈ ਦਿੰਦਾ ਉਹਦੇ ਨਾਲ ਅਸੀਂ ਪਿਆਰ ਕਰਦੇ ਹਾਂ।
3: ਬਿਲਕੁਲ,
4: ਇੱਥੇ ਨਦਰੀ ਬੋਲਣਾ, ਨਦਰੀ ਆਵੇ ਤੇ ਸਿਉ ਮੋਹ
3: ਜੀ।
4: ਨਜ਼ਰ ਬੰਦ ਹਵਾਲਾਤ ਵਿੱਚ ਰੱਖ ਕੇ ਜਿਸ ਤੇ ਸਿਪਾਹੀ ਨਿਗਰਾਨੀ ਕਰੇ ਉਸਨੂੰ ਨਜ਼ਰਬੰਦ ਕਹਿੰਦੇ ਆ। ਕਹਿੰਦੇ ਆ ਫਲਾਨਾ ਦਾ ਨਜ਼ਰਬੰਦ ਹੋ ਗਿਆ।
3: ਨਜ਼ਰਬੰਦ ਦਾ ਮਤਲਬ ਉੱਥੇ ਇਸ ਤਰ੍ਹਾਂ ਹੈ ਕਿ ਜਿਸ ਨੂੰ ਲੋਕਾਂ ਤੋਂ ਦੂਰ ਕਰ ਦਿੱਤਾ।
4: ਹਾਂ ਹਾਂ, ਲੋਕਾਂ ਤੋਂ ਦੂਰ ਕਰ ਦਿੱਤਾ
3: ਆਪਾਂ, ਪਰ ਉੱਥੇ ਨਾ ਜਿਹੜਾ PSA NSA ਸੀ ਉਹ ਨਜ਼ਰਬੰਦੀ ਕਹਿੰਦੇ ਆ, ਜਿਹੜਾ ਇਹਦੇ ਵਿੱਚ ਜਿਹਨਾਂ ਬਿਨਾਂ ਕਿਸੇ ਜੁਰਮ ਦੇ ਕਿਸੇ ਨੂੰ ਅਰੈਸਟ ਕੀਤਾ ਹੋਵੇ
4: ਉਹਨੂੰ ਵੀ ਨਜ਼ਰਬੰਦ ਹੀ ਕਹਿੰਦੇ ਆ
3: ਜੀ।
4: ਤੇ ਗੁਰਬਾਣੀ ਚ ਹੋਰ ਅਰਥ ਚ ਵੀ ਆਇਆ ਉਹ ਪੱਠੀ ਨਜ਼ਰ
3: ਜੀ।
4: ਨਜ਼ਰ ਉਹ ਪੱਠੀ ਜੇ ਕਰੇ ਸੁਲਤਾਨਾ ਘਾ ਕਰਾਇਦਾ
3: ਜੀ।
4: ਜੇ ਉਹ ਆਪਣੀ ਨਜ਼ਰ ਜਿਹੜੀ ਪੱਠੀ ਕਰ ਲਵੇ ਤਾਂ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਆ ਉਹ ਵੀ ਉਹਨਾਂ ਨੂੰ ਵੀ ਘਾਹ ਚੁਗਣ ਲਾ ਦਿੰਦਾ ਹੈ
3: ਜੀ ਜੀ।
4: ਜਲ ਤੇ ਥਲ ਕਰ ਥਲ ਤੇ ਕੂਆ ਕੂਬ ਤੇ ਮੇਰ ਕਰਾਵੇ
3: ਜੀ।
4: ਇਹ ਉਹਦੇ ਵਿੱਚ ਸ਼ਕਤੀ ਆ
3: ਜੀ।
4: ਕੁਦਰਤ ਜਿਹੜੀ ਆ ਉਹ ਬਹੁਤ ਬਲਵਾਨ ਹੈਗੀ ਆ, ਕੁਦਰਤ ਦੇ ਬਰਾਬਰ ਅੱਜ ਤੱਕ ਕੋਈ ਨਹੀਂ ਹੈਗਾ।
3: ਬਿਲਕੁਲ,
4: ਕੁਦਰਤ ਨੂੰ ਖੋਜਿਆ ਤੇ ਵਰਤਿਆ ਜਾ ਸਕਦਾ ਪਰ ਕੁਦਰਤ ਦੇ ਨਾਲ ਛੇੜਖਾਨੀ ਕਰਨੀ ਜਿਹੜੀ ਆ ਉਹ ਠੀਕ ਨਹੀਂ ਹੈਗੀ
3: ਜੀ।
4: ਆਮ ਤੌਰ ਤੇ ਨਜ਼ਰ ਲੱਗਣੀ, ਬਦ ਨਜ਼ਰ ਹੋਣਾ ਆਦਿਕ ਸ਼ਬਦ ਵਰਤ ਕੇ ਭੇਖੀ ਸਾਧ ਚਾਲਬਾਜ ਬ੍ਰਾਹਮਣ ਅਤੇ ਸੰਤ ਲੋਕ ਗਿਆਨੀ ਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਤੇ ਭਟਕਣਾ ਵਿੱਚ ਪਾਈ ਰੱਖਦੇ ਆ।
3: ਬਿਲਕੁਲ,
4: ਕਿ ਤੈਨੂੰ ਫਲਾਣੇ ਦੀ ਨਜ਼ਰ ਲੱਗ ਗਈ ਆ
3: ਜੀ,
4: ਹੁਣ ਤੈਨੂੰ ਕੋਈ ਉਪਾਅ ਕਰਾਉਣਾ ਪੈਣਾ ਨੀ ਤੇ ਨਜ਼ਰ ਜਿਹੜੀ ਲੱਥਣੀ ਨੀ ਗੀ
3: ਜੀ।
4: ਤੇ ਇਸ ਬਾਰੇ ਪੰਥ ਦੇ ਮਹਾਨ ਵਿਦਵਾਨ ਲਿਖਾਰੀ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਗੁਰਮਤ ਮਾਰਤੰਡ ਵਿੱਚ ਲਿਖਦੇ ਆ
3: ਜੀ।
4: ਇਹ ਅਗਿਆਨੀ ਸਮਝਦੇ ਆ ਕਿ ਬਦ ਨਜ਼ਰ ਦਾ ਬੁਰਾ ਅਸਰ ਹੁੰਦਾ ਹੈ
3: ਜੀ,
4: ਔਰ ਇਸ ਤੋਂ ਬਚਣ ਵਾਸਤੇ ਅਵਿਦਿਆ ਦੇ ਅਨੇਕ ਕਰਮ ਕਰਦੇ ਆ
3: ਜੀ,
4: ਜੋ ਸਿੱਖ ਧਰਮ ਦੇ ਵਿੱਚ ਬਿਲਕੁਲ ਨਿੰਦਿਤ ਹਨ
3: ਜੀ।
4: ਨਿੰਦਿਤ ਦਾ ਮਤਲਬ ਮਨਾ ਹਨ
3: ਜੀ।
4: ਰਾਮ ਨਾਮ ਜੋ ਜਨ ਜਪੈ ਅਣ ਦੇਣ ਸਦ ਜਾਗੈ
3: ਜੀ,
4: ਤੰਤ ਮੰਤ ਨਾ ਜੋ ਹੈ ਤਿਤ ਚਾਖ ਨਾ ਲਾਗੈ
3: ਜੀ
4: ਉਹਨੂੰ ਤਾਂ ਨਾ ਕਿਸੇ ਦਾ ਤੰਤਰ ਮੰਤਰ ਪਾਉਂਦਾ ਹੈ ਤੇ ਨਾ ਉਹਨੂੰ ਕਿਸੇ ਚਾਖ ਨਾ ਲੱਗੇ, ਨਜ਼ਰ ਨਹੀਂ ਲੱਗਦੀ
3: ਜੀ।
4: ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 818 ਤੇ ਅੰਕਿਤ ਆ
3: ਜੀ।
4: ਭਾਵ ਜੋ ਰਮੇ ਹੋਏ ਰਾਮ ਨਿਰੰਕਾਰ ਨੂੰ ਸਦਾ ਯਾਦ ਰੱਖਦਾ ਹੈ
3: ਜੀ,
4: ਇਉਂ ਅਗਿਆਨਤਾ ਦੀ ਨੀਂਦਰ ਤੋਂ ਉਹ ਜਾਗਿਆ ਰਹਿੰਦਾ ਤੇ ਉਸ ਨੂੰ ਚਾਖ ਬਦ ਨਜ਼ਰ ਨਹੀਂ ਲੱਗਦੀ
3: ਜੀ।
4: ਚਾਖ ਬਦ ਨਜ਼ਰ ਵਾਸਤੇ ਵਰਤਿਆ ਗਿਆ, ਚਾਖ ਨਾ ਲੱਗੇ। ਤੇ ਹੋਰ ਵੀ ਲਿਖਦੇ ਆ ਕਿ ਹਰ ਸਿਮਰਤ ਕਿਸ ਚਾਖ ਨਾ ਜੋ ਹੈ
3: ਜੀ।
4: ਹਰੀ ਦਾ ਸਿਮਰਨ ਕਰਨ ਦੇ ਨਾਲ ਬੁਰੀ ਨਜ਼ਰ ਜਿਹੜੀ ਆ ਉਹ ਪਾਉਂਦੀ ਨਹੀਂ ਹੈ
3: ਜੀ।
4: ਹਰ ਸਿਮਰਤ ਦੈਂਤ ਦਿਓ ਨਾ ਪੋਹੈ
3: ਜੀ।
4: ਭੂਤ ਪ੍ਰੇਤ ਬਿਤਾਲ ਦਾ ਜਿਹੜਾ ਛਾਇਆ ਹੈ ਉਹ ਨਹੀਂ ਹੁੰਦਾ ਪਰਮਾਤਮਾ ਚ ਬਿਲੀਵ ਕਰਨ ਵਾਲੇ ਚ
3: ਜੀ।
4: ਅਰਥਾਤ ਭਰਮ ਤੋਂ ਮੰਨਿਆ ਹੋਇਆ ਜਿਹੜਾ ਅਸਰ ਆ ਉਹ ਉਸ ਬੰਦੇ ਦੇ ਉੱਪਰ ਨਹੀਂ ਪੈਂਦਾ, ਇਹ ਭਰਮ ਤੋਂ ਹੀ ਭੂਤ ਪ੍ਰੇਤ ਬਿਤਾਲ ਮੰਨੇ ਗਏ ਹਨ
3: ਜੀ।
4: ਵਾਸਤਵ ਵਿੱਚ ਭੂਤ ਪ੍ਰੇਤ ਕੋਈ ਨਹੀਂ ਹੈਗੇ, ਪਰਮਾਤਮਾ ਨਾਲੋਂ ਟੁੱਟਣਾ ਹੀ ਭੂਤ ਪ੍ਰੇਤ ਪਤਾ ਬੇਤਾਲ ਹੋਣਾ
3: ਜੀ।
4: ਕਬੀਰ ਸਾਹਿਬ ਦਾ ਸ਼ਬਦ ਨੇ, ਦੇ ਕਰ ਸਾਧਨ ਸੇਵੀਏ ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿੰਨ ਮਾਹੇ
3: ਜੀ।
4: ਜਿਹਨਾਂ ਘਰਾਂ ਦੇ ਵਿੱਚ ਕਦੇ ਬਾਣੀ ਨਹੀਂ ਪੜ੍ਹੀ ਜਾਂਦੀ, ਕਦੇ ਸਤਸੰਗ ਨਹੀਂ ਹੁੰਦਾ, ਉੱਥੇ ਮਾਨੋ ਰਹਿਣ ਵਾਲੇ ਜਿਹੜੇ ਭੂਤ ਨੇ ਰਹਿ ਰਹੇ ਆ
3: ਜੀ ਜੀ,
4: ਉਹ ਮਨੁੱਖ ਨਹੀਂ ਨੇ। ਸੋ ਇਹ ਤਾਂ ਲਿਖਦੇ ਆ ਭਾਈ ਕਾਹਨ ਸਿੰਘ ਨਾਭਾ ਜੀ
3: ਜੀ,
4: ਤੇ ਡਾਕਟਰ ਰਤਨ ਸਿੰਘ ਜੱਗੀ ਨੇ ਵੀ ਇਸ ਬਾਰੇ ਜਿਹੜਾ ਉਹਨਾਂ ਨੇ ਗੁਰੂ ਗ੍ਰੰਥ ਵਿਸ਼ਵ ਕੋਸ਼ ਲਿਖਿਆ ਉਹਦੇ ਚ ਲਿਖਦੇ ਆ
3: ਜੀ
4: ਕਿ ਨਜ਼ਰ ਅਰਬੀ ਭਾਸ਼ਾ ਤੇ ਨਜ਼ਰ ਸ਼ਬਦ ਦਾ ਤੱਤ ਭਾਵ ਰੂਪ ਹੈ
3: ਜੀ।
4: ਹੈ ਅਰਬੀ ਦਾ ਸ਼ਬਦ ਹੈ ਨਜ਼ਰ, ਤੇ ਨਜ਼ਰ ਜਿਹੜਾ ਇਹਦਾ ਤੱਤ ਭਾਵ ਰੂਪ ਹੈਗਾ
3: ਜੀ।
4: ਇਸ ਦਾ ਅਰਥ ਹੈ ਦ੍ਰਿਸ਼ਟੀ ਨਿਗਾਹ ਜਿਹੜਾ ਤੁਸੀਂ ਕਿਹਾ ਸੀ
3: ਜੀ।
4: ਅਧਿਆਤਮਿਕ ਸਾਹਿਤ ਵਿੱਚ ਇਹ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਦੀ ਥਾਂ ਵੀ ਵਰਤਿਆ ਜਾਂਦਾ ਹੈ
3: ਜੀ।
4: ਗੁਰਬਾਣੀ ਵਿਖੇ ਮਿਹਰ ਦੀ ਨਜ਼ਰ ਕਰਨ ਵਾਲੇ ਨੂੰ ਨਦਰੀ ਕਿਹਾ ਗਿਆ ਹੈ
3: ਜੀ।
4: ਨਾਨਕ ਨਦਰੀ ਨਜ਼ਰ ਕਰੇ, ਜੇ ਉਹ ਨਦਰੀ ਪਰਮਾਤਮਾ ਮਿਹਰ ਦੀ ਨਿਗਾਹ ਕਰੇ ਤਾਂ ਨਾਮ ਧਨ ਪੱਲੇ ਪਾਏ
3: ਜੀ,
4: ਤਾਂ ਨਾਮ ਧਨ ਦੀ ਪ੍ਰਾਪਤੀ ਹੋ ਜਾਂਦੀ ਆ
3: ਬਿਲਕੁਲ।
4: ਤੇ ਨਾਮ ਧਨ ਜਿਹੜਾ ਉਹ ਕੋਈ ਹੀਰੇ ਰਤਨ ਜਵਾਹਰ ਜਾਂ ਰੁਪਇਆ ਪੈਸਾ ਨਹੀਂ ਹੈ
3: ਜੀ,
4: ਮਤਲਬ ਚੰਗੇ ਗੁਣ ਜਿਹੜੇ ਧਾਰਨ ਕਰਨੇ ਹੀ ਨਾਮ ਧਨ ਧਾਰਨ ਕਰਨਾ ਹੈ
3: ਜੀ ਜੀ।
4: ਸਾਰੇ ਭਾਰਤੀ ਧਰਮਾਂ ਦੀਆਂ ਭਗਤੀ ਭਾਵਨਾਵਾਂ ਦੇ ਸਿਧਾਂਤ ਵਿਕਾਸ ਤੇ ਨਜ਼ਰ ਮਾਰੀਏ ਤਾਂ ਪਰਮ ਸੱਤਾ ਦੀ ਜਿਹੜੀ ਅਸੀਮ ਕਿਰਪਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਸਾਮੀ ਧਾਰਮਿਕ ਪਰੰਪਰਾਵਾਂ ਵਿੱਚ ਪਰਮਾਤਮਾ ਦੀ ਕਿਰਪਾ ਨੂੰ ਕਰਮ, ਮਿਹਰ, ਬਖਸ਼ਿਸ਼, ਫਜ਼ਲ, ਨਦਰ ਆਦਿਕ ਸ਼ਬਦਾਂ ਨਾਲ ਪ੍ਰਗਟਾਇਆ ਗਿਆ ਹੈ
3: ਜੀ।
4: ਸਾਡੇ ਦਾਦਾ ਜੀ ਜਿਹੜੇ ਸੀ ਨਾ ਜਦੋਂ ਛੋਟੇ ਛੋਟੇ ਹੁੰਦੇ ਸੀ
3: ਜੀ,
4: ਆਪਾਂ ਤਾਂ ਹੁਣ ਕਹਿੰਦੇ ਨਾ ਮਿਹਰ ਕਰੀ ਵਾਹਿਗੁਰੂ, ਤੇ ਉਹ ਬੋਲਦੇ ਹੁੰਦੇ ਸੀ ਫਜ਼ਲ ਕਰੀ।
3: ਫਜ਼ਲ ਉਹ ਵੀ ਉਰਦੂ ਭਾਸ਼ਾ ਦਾ ਹੀ ਲਫ਼ਜ਼ ਹੈ।
4: ਹਾਂ, ਇਹਦਾ ਮਤਲਬ ਹੈਗਾ ਫਜ਼ਲ, ਫਜ਼ਲ ਜਿਹੜਾ ਉਹਦਾ ਵੀ ਇਹੀ ਅਰਥ ਹੈਗਾ
3: ਜੀ।
4: ਅੱਛਾ, ਫਜ਼ਲ ਉਰਦੂ ਦਾ ਹੈ
3: ਜੀ,
4: ਤੇ ਪੰਜਾਬੀ ਦਾ ਸ਼ਬਦ ਕਿਹੜਾ ਹੋਇਆ ਫਿਰ?
3: ਪੰਜਾਬੀ ਦਾ ਮਿਹਰ ਹੀ ਆ,
4: ਮਿਹਰ ਹੀ ਆ, ਮਿਹਰ ਹੈ। ਹਾਂ,
3: ਮਿਹਰ
4: ਮਿਹਰ ਹੈਗਾ ਪੰਜਾਬੀ ਦਾ। ਹਾਂਜੀ, ਬਖਸ਼ਿਸ਼ ਵੀ ਪੰਜਾਬੀ ਦਾ ਹੀ ਆ,
3: ਬਖਸ਼ਿਸ਼ ਪੰਜਾਬੀ ਦਾ ਹੈ, ਮਿਹਰ ਪੰਜਾਬੀ ਦਾ ਹੈ। ਓਰਿਜਨਲੀ ਜਿਹੜੇ ਆ ਇਹ ਪੰਜਾਬੀ ਧਰਾਤਲ ਤੋਂ ਨੇ। ਜਿਹੜਾ ਫਜ਼ਲ ਹੈ ਇਹ ਇਸਲਾਮਿਕ ਟਰਮੀਨੋਲੋਜੀ ਤੋਂ ਆਉਂਦਾ ਹੈ।
4: ਹਾਂ ਹਾਂ
3: ਜੀ,
4: ਈਸਾਈ ਮਤ ਵਿੱਚ ਇਸ ਭਾਵਨਾ ਲਈ ਗ੍ਰੇਸ ਸ਼ਬਦ ਵਰਤਿਆ ਗਿਆ ਹੈ
3: ਬਿਲਕੁਲ।
4: ਸੋ ਸਪਸ਼ਟ ਹੈ ਕਿ ਸਾਰਿਆਂ ਧਰਮਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਈਸ਼ਵਰੀ ਕਿਰਪਾ ਦੀ ਮਹੱਤਵ ਸਥਾਪਨਾ ਕੀਤੀ ਗਈ ਹੈ
3: ਜੀ।
4: ਪਰ ਹਰੇਕ ਧਰਮ ਦੀ ਮਾਨਤਾ ਦਾ ਪ੍ਰਕਾਰਜੀ ਰੂਪ ਵੱਖਰੇ ਵੱਖਰੇ ਢੰਗ ਦਾ ਹੈ
3: ਜੀ।
4: ਗੁਰੂ ਨਾਨਕ ਸਾਹਿਬ ਜੀ ਦੇ ਜਗਤ ਨੂੰ ਦਿੱਤੇ ਮੂਲ ਸਿਧਾਂਤ, ਮੂਲ ਮੰਤਰ, ਮੂਲ ਮੰਤਰ ਦਾ ਮਤਲਬ ਹੈ ਮੂਲ ਸਿਧਾਂਤ
3: ਜੀ,
4: ਮੁੱਢਲਾ ਉਪਦੇਸ਼,
3: ਬਿਲਕੁਲ
4: ਇਸ ਨੂੰ ਗੁਰਪ੍ਰਸਾਦ ਕਿਹਾ ਗਿਆ ਹੈ
3: ਜੀ।
4: ਸੰਸਕ੍ਰਿਤ ਵਿਖੇ ਪ੍ਰਸਾਦ ਦੇ ਅਰਥ ਹੋਰ ਅਰਥਾਂ ਤੋਂ ਇਲਾਵਾ ਕਿਰਪਾ ਕਰਮ ਜਾਂ ਨਜ਼ਰ ਵੀ ਪ੍ਰਾਇਵਾਚੀ ਰੂਪ ਵਿੱਚ ਆਏ ਹਨ
3: ਜੀ।
4: ਸੋ ਗੁਰੂ ਸਾਹਿਬ ਨੇ ਇਸ ਨੂੰ ਗੁਰਪ੍ਰਸਾਦ ਕਿਹਾ
3: ਜੀ।
4: ਗੁਰਮਤਿ ਵਿੱਚ ਪਰਮਾਤਮਾ ਦੀਆਂ ਸੰਪੂਰਨ ਸ਼ਕਤੀਆਂ ਅਤੇ ਗੁਣਾਂ ਨੂੰ ਗੁਰੂ ਵਿੱਚ ਰੋਪਿਤ ਕੀਤਾ ਗਿਆ ਹੈ
3: ਜੀ।
4: ਗੁਰੂ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੁੰਦਾ, ਭੇਦ ਨਾ ਹੀ ਗੁਰਦੇਵ ਮੁਰਾਰ
3: ਜੀ।
4: ਜੇ ਗੁਰੂ ਦੀਆਂ ਭਾਵਨਾਵਾਂ ਨੂੰ ਸੁਚੱਜੇ ਤੌਰ ਤੇ ਬਿਆਨ ਕਰੀਏ ਤਾਂ ਗੁਰੂ ਤੋਂ ਬਿਨਾਂ ਪ੍ਰਭੂ ਮੁਕਤੀ ਗਿਆਨ ਸਨਮਾਨ ਵਾਸਤਵਿਕ ਮਾਰਗ ਅਤੇ ਹਰ ਭਗਤੀ ਆਦਿ ਕਿਸੇ ਦੀ ਵੀ ਪ੍ਰਾਪਤੀ ਨਹੀਂ ਹੋ ਸਕਦੀ
3: ਜੀ। ਬਿਲਕੁਲ
4: ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਗੁਰੂ ਹੀ ਫਰਮਾਉਂਦਾ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਸਾਰੀਆਂ ਸਿਆਣਪਾਂ ਅਤੇ ਹਿਕਮਤਾਂ ਨੂੰ ਛੱਡ ਕੇ ਉਸ ਦੀ ਨਜ਼ਰ ਨਾਲ ਹੀ ਹੁੰਦੀ ਹੈ
3: ਜੀ।
4: ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ
3: ਜੀ।
4: ਜੇ ਉਹਦੀ ਕਰਮ ਬਖਸ਼ਿਸ਼ ਹੋ ਜਾਵੇ ਤਾਂ ਮਤਲਬ ਚੰਗੇ ਪਾਸੇ ਲੱਗੀਦਾ ਹੈ
3: ਜੀ। ਬਿਲਕੁਲ
4: ਜੇ ਆਪਣੇ ਮਨ ਦੀਆਂ ਜਿਹੜੀਆਂ ਹਕਾਮਤਾਂ ਹੈਗੀਆਂ ਉਹ ਕੰਮ ਨਹੀਂ ਆਉਂਦੀਆਂ, ਜਿਸ ਤਰ੍ਹਾਂ ਚਿਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਏ।
3: ਬਿਲਕੁਲ
4: ਕਰਮ ਮਿਲੇ ਤਾਂ ਪਾਈਏ ਨਾ ਹੀ ਗੱਲੀ ਵਾਓ ਦਵਾਓ। ਗੱਲਾਂ ਜਿਹੜੀਆਂ ਗੱਲੀ ਗੱਲਾਂ ਸਿਰਜਣਹਾਰ ਤਾਂ ਸਾਰੇ ਕਰ ਲੈਂਦੇ ਆ
3: ਜੀ ਜੀ,
4: ਪਰ ਗੱਲਾਂ ਬਾਤਾਂ ਦੇ ਨਾਲ ਉਸਦੀ ਪ੍ਰਾਪਤੀ ਨਹੀਂ ਹੁੰਦੀ
3: ਜੀ।
4: ਪ੍ਰਭੂ ਕਿਰਪਾ ਨਾਲ ਗੁਰੂ ਸ਼ਬਦ ਦੀ ਪ੍ਰਾਪਤੀ ਹੁੰਦੀ ਆ ਅਤੇ ਗੁਰੂ ਸ਼ਬਦ ਗਿਆਨ ਨਾਲ ਅਛਾਵਾਂ ਸ਼ੰਕਾਵਾਂ ਹੋਮੇ ਆਦਿ ਵਿਕਾਰ ਅਤੇ ਦੁਰਵਿਰਤੀਆਂ ਭਸਮ ਹੋ ਜਾਂਦੇ ਆ। ਨਾਨਕ ਨਜ਼ਰ ਕਰੇ ਸੋ ਪਾਏ ਆਸੰਦੇਸੇ ਤੇ ਨੇ ਕੇਵਲ ਹੋਮੇ ਸ਼ਬਦ ਜਲਾਏ। ਜਿਹੜਾ ਹੋਮੇ ਨੂੰ ਜਿਹੜਾ ਖਤਮ ਕਰਦਾ ਉਹ ਗੁਰੂ ਦਾ ਸ਼ਬਦ ਹੀ ਆ
3: ਜੀ।
4: ਹੋਮੇ ਆਪਣੀ ਮਰਜ਼ੀ ਦੇ ਨਾਲ ਜਾਂ ਕਿਸੇ ਤਰੀਕੇ ਦੇ ਨਾਲ ਖਤਮ ਨਹੀਂ ਹੁੰਦੀ
3: ਜੀ।
4: ਜੇ ਤੁਸੀਂ ਉਹਦੀ ਮਿਹਰ ਦੇ ਪਾਤਰ ਬਣ ਜਾਂਦੇ ਆ ਤਾਂ ਤੁਹਾਡੀ ਹੌਲੀ ਹੌਲੀ ਹੋਮੇ ਦੂਰ ਹੁੰਦੀ ਜਾਂਦੀ ਆ
3: ਜੀ।
4: ਕਿਉਂਕਿ ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇਕੱਠਾ ਹੈ
3: ਜੀ।
4: ਜਿੱਥੇ ਨਾਮ ਵੱਸਦਾ ਉੱਥੇ ਹੋਮੇ ਨਹੀਂ ਵੱਸ ਸਕਦੀ
3: ਜੀ।
4: ਨਾਮ ਦਾ ਮਤਲਬ ਹੈ ਨਿਯਮ ਸਿਧਾਂਤ।
3: ਬਿਲਕੁਲ
4: ਜਿੱਥੇ ਗੁਰਮਤਿ ਸਿਧਾਂਤ ਵੱਸਦੇ ਉੱਥੇ ਹੋਮੇ ਨਹੀਂ ਆ ਸਕਦੀ। ਤੇ ਜੇ ਕੋਈ ਗੁਰਮਤਿ ਸਿਧਾਂਤ ਨੂੰ ਕਹਿੰਦਾ ਮੈਂ ਪ੍ਰਣਾਇਆ ਹੋਇਆ ਤੇ ਉਹ ਹੰਕਾਰੀ ਹੋ ਜਾਂਦਾ, ਹੋਮੇ ਚ ਆ ਜਾਂਦਾ ਤੇ ਉਹ ਸਿਧਾਂਤਾਂ ਨੂੰ ਫਾਲੋ ਨਹੀਂ ਕਰ ਰਿਹਾ
3: ਜੀ।
4: ਜੋ ਕਾਦਰ ਦੀ ਨਜ਼ਰ ਤੋਂ ਵਾਂਝੇ ਆ ਉਹਨਾਂ ਦਾ ਮਨ ਚੰਗੇ ਕਰਮਾਂ ਤੇ ਪ੍ਰਭੂ ਯਾਦ ਵਿੱਚ ਨਹੀਂ ਲੱਗਦਾ
3: ਜੀ।
4: ਨਾਨਕ ਨਜ਼ਰੀ ਬਾਹਰੇ ਕਦੇ ਨਾ ਪਾਵੇ ਮਾਨ
3: ਜੀ।
4: ਜਿਹੜੇ ਉਹਦੀ ਮਿਹਰ ਦੀ ਨਿਗਾਹ ਤੋਂ ਬਾਹਰ ਨੇ ਜਾਂ ਜਿਨ੍ਹਾਂ ਦੇ ਉੱਪਰ ਮਿਹਰ ਦੀ ਨਿਗਾਹ ਨਹੀਂ ਹੋਈ
3: ਜੀ,
4: ਉਹ ਕਦੇ ਮਾਨ ਸਤਿਕਾਰ ਨਹੀਂ ਪਾ ਸਕਦੇ।
3: ਬਿਲਕੁਲ
4: ਵਾਸਤਵ ਵਿੱਚ ਜੇ ਪ੍ਰਭੂ ਆਪਣੀ ਕਿਰਪਾ ਦ੍ਰਿਸ਼ਟੀ ਨੂੰ ਸੰਕੋਚ ਲਵੇ ਜਾਂ ਉਲਟੀ ਕਰ ਲਵੇ ਤਾਂ ਵੱਡੇ ਵੱਡੇ ਬਾਦਸ਼ਾਹ ਨੂੰ ਵੀ ਘਸਿਆਰੇ ਬਣਾ ਕੇ ਭਿੱਖਿਆ ਮੰਗਣ ਲਾ ਦਿੰਦਾ।
3: ਬਿਲਕੁਲ
4: ਨਜ਼ਰੋਂ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਇਹ ਆਪਾਂ ਰੋਜ਼ ਆਸਾ ਦੀ ਵਾਰ ਦੇ ਵਿੱਚ 472 ਅੰਗ ਤੇ ਪੜ੍ਹਦੇ ਹਾਂ। ਇੱਥੇ ਇਹ ਨਜ਼ਰ ਪੱਠੀ ਤੋਂ ਇਹ ਭਾਵ ਨਹੀਂ ਕਿ ਉਸਦੀ ਨਜ਼ਰ ਕਿਸੇ ਤਰ੍ਹਾਂ ਦੇ ਅਨਿਆਏ ਤੇ ਆਧਾਰਿਤ ਆ
3: ਜੀ।
4: ਇਹ ਕਿਰਪਾ ਦ੍ਰਿਸ਼ਟੀ ਉਹਨਾਂ ਤੇ ਹੁੰਦੀ ਆ ਜੋ ਸੱਚੇ ਮਾਰਗ ਤੇ ਚੱਲਦੇ ਆ। ਗੁਰਮਤਿ ਮਨੁੱਖੀ ਸਮਾਜ ਨੂੰ ਦੋ ਵਰਗਾਂ ਵਿੱਚ ਵੰਡਦੀ ਆ
3: ਜੀ,
4: ਇੱਕ ਗੁਰਮੁਖ ਵਰਗ ਆ ਤੇ ਦੂਜਾ ਮਨਮੁਖ ਵਰਗ ਆ
3: ਜੀ।
4: ਜਾਂ ਇਹਨੂੰ ਇੱਕ ਨੂੰ ਭਗਤ ਕਹਿ ਲਓ, ਦੂਜੇ ਨੂੰ ਸੰਸਾਰੀ ਕਹਿ ਲਓ।
3: ਬਿਲਕੁਲ
4: ਗੁਰਮੁਖ ਆਪਣੀ ਸੰਸਾਰੀ ਯਾਤਰਾ ਪੂਰੀ ਕਰਦਾ ਹੋਇਆ ਪਰਮਾਨੰਦ ਨੂੰ ਪ੍ਰਾਪਤ ਕਰਦਾ ਹੈ
3: ਜੀ,
4: ਅਤੇ ਮਨਮੁਖ ਭੰਬਲ ਭੂਸਿਆਂ ਵਿੱਚ ਪਿਆ ਰਹਿੰਦਾ, ਆਪਣੀ ਜ਼ਿੰਦਗੀ ਖੁਆਰ ਕਰਦਾ
3: ਜੀ।
4: ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਵਿਖੇ ਫਰਮਾਉਂਦੇ ਆ ਕਿ ਕਰਮ ਖੰਡ ਕੀ ਬਾਣੀ ਜੋਰ
3: ਜੀ।
4: ਕਰਮ ਭਾਵ ਪ੍ਰਭੂ ਦੀ ਨਜ਼ਰ ਵਾਲੇ ਦੀ ਬੋਲੀ ਬੋਲ ਬਾਣੀ ਦੇ ਵਿੱਚ ਬੜਾ ਜ਼ੋਰ ਆ ਜਾਂਦਾ, ਬਲ ਆ ਜਾਂਦਾ
3: ਜੀ,
4: ਉਹਦਾ ਪ੍ਰਭਾਵ ਪੈਂਦਾ ਸੁਣਨ ਵਾਲਿਆਂ ਤੇ।
3: ਬਿਲਕੁਲ
4: ਪਰਮਾਤਮਾ ਦੀ ਪ੍ਰਾਪਤੀ ਲਈ ਸਾਧਕ ਨੂੰ ਆਪਣੇ ਆਪ ਸਾਧਨਾ ਪੈਂਦਾ
3: ਜੀ।
4: ਜਿਵੇਂ ਬਾਲਕ ਮਾਂ ਦੀ ਗੋਦ ਵਿੱਚ ਪਹੁੰਚਣ ਦਾ ਯਤਨ ਕਰਦਾ ਹੈ ਅਤੇ ਮਾਂ ਉਸ ਦੀ ਘਾਲ ਵੇਖ ਕੇ ਕਿਰਪਾ ਦੇ ਰੂਪ ਵਿੱਚ ਬਾਹਾਂ ਪਸਾਰ ਕੇ ਉਸ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਹੈ। ਪਰ ਪਹਿਲਾਂ ਬਾਲਕ ਜਿਹੜਾ ਉਹ ਹੱਥ ਪੈਰ ਮਾਰਦਾ ਹੈ ਜਾਂ ਕਿਲਕਾਰੀਆਂ ਮਾਰਦਾ, ਕੁਝ ਨਾ ਕੁਝ ਉਹ ਹਿਲਜੁਲ ਕਰਦਾ ਹੈ। ਇਸੇ ਤਰ੍ਹਾਂ ਹੀ ਜੇ ਤੁਸੀਂ ਉਹਦੇ ਘਰ ਵੱਲ ਨੂੰ ਇੱਕ ਪੈਰ ਵੀ ਪੁੱਟਦੇ ਹੈ ਨਾ, ਤੇ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਚੰਚਲ ਬੁੱਧੀ ਵਾਲਾ ਮਨਮੁਖ ਬਾਲਕ ਮਾਂ ਦੀ ਇਸ ਨਜ਼ਰ ਤੋਂ ਵਾਂਝਾ ਰਹਿ ਜਾਂਦਾ ਹੈ। ਇਵੇਂ ਹੀ ਸਾਧਕ ਅਤੇ ਕਰਮਾਂ ਦੀਆਂ ਚਲਾਕੀਆਂ ਕਰਕੇ ਪ੍ਰਭੂ ਮਾਂ ਤੋਂ ਦੂਰ ਰਹਿੰਦਾ ਹੈ, ਪਰ ਜੋ ਸਾਧਕ ਧਰਮ ਗਿਆਨ ਤੇ ਸ਼ਰਮ ਦੀਆਂ ਘਾਲਣਾ ਘਾਲਦਾ ਹੋਇਆ ਉਸਦੀ ਨਜ਼ਰ ਦਾ ਪਾਤਰ ਬਣ ਜਾਂਦਾ ਹੈ, ਉਹ ਸੱਚਖੰਡ ਅਵਸਥਾ ਨੂੰ ਸਹਿਜੇ ਪ੍ਰਾਪਤ ਕਰ ਲੈਂਦਾ। ਸੱਚਖੰਡ ਅਵਸਥਾ ਦਾ ਨਾਮ ਹੈ, ਨਾ ਕਿ ਕੋਈ ਮਹੱਲਿਆ ਜਿੱਥੇ ਜਾ ਕੇ ਲੋਕਾਂ ਨੇ ਰਹਿਣਾ। ਕਹਿੰਦੇ ਨੇ ਸੱਚਖੰਡ ਵਸੇ ਨਿਰੰਕਾਰ। ਇਹ ਸੱਚਖੰਡ ਅਵਸਥਾ ਦੇ ਵਿੱਚ ਜਦੋਂ ਤੁਸੀਂ ਚਲੇ ਜਾਂਦੇ ਆ, ਤੁਹਾਨੂੰ ਨਿਰੰਕਾਰ ਵਸ ਦਾ ਮਹਿਸੂਸ ਹੁੰਦਾ ਹੈ। ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਮਨੁੱਖ ਦੇ ਜੀਵਨ ਵਿਕਾਸ ਅਤੇ ਅਧਿਆਤਮਕ ਉੱਨਤੀ ਲਈ ਮਹੱਤਵਪੂਰਨ ਜਿਹੜਾ ਸਵਾਲ ਉਠਾਇਆ ਹੈ
3: ਜੀ,
4: ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ
3: ਜੀ,
4: ਮਤਲਬ ਅਸੀਂ ਸਚਿਆਰੇ ਕਿਵੇਂ ਹੋਈਏ ਸਾਡੇ ਵਿੱਚ ਤੇ ਪਰਮਾਤਮਾ ਦੇ ਵਿੱਚ ਜਿਹੜੀ ਕੂੜ ਦੀ ਕੰਧ ਪੈ ਗਈ ਆ
3: ਜੀ,
4: ਉਸਰ ਗਈ ਆ, ਉਹ ਕਿਵੇਂ ਟੁੱਟੇ, ਉਹਨੂੰ ਪਰੇ ਕਿਵੇਂ ਕਰੀਏ
3: ਜੀ।
4: ਤਾਂ ਗੁਰੂ ਸਾਹਿਬ ਨੇ ਇਹਦਾ ਜਵਾਬ ਦਿੱਤਾ ਹੈ, ਸਰਮਖੰਡ ਨਜ਼ਰ ਅਵਸਥਾ ਵਿੱਚੋਂ ਮਿਲਦਾ ਹੈ ਕਿ ਪ੍ਰਭੂ ਪ੍ਰਾਪਤੀ ਦੇ ਸਾਧਨ ਧਰਮਖੰਡ ਗਿਆਨਖੰਡ ਆਦਿਕ ਸ਼ੁਭ ਕਰਮਾਂ ਦੇ ਨਾਲ ਉਸਦੀ ਕਰਮ ਨਜ਼ਰ ਦੇ ਅਤਿਅੰਤ ਲੋੜ ਆ, ਤਾਂ ਹੀ ਕੂੜ ਦੀ ਪਾਲ ਟੁੱਟਦੀ ਆ।
3: ਬਿਲਕੁਲ,
4: ਕਿਸ ਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਉਹਦੀ ਹੁਕਮ ਰਜਾ ਵਿੱਚ ਚੱਲਿਆ ਜਾਵੇ ਤਾਂ ਕੂੜ ਦੀ ਕੰਧ ਆਪਣੇ ਆਪ ਹੀ ਟੁੱਟ ਜਾਂਦੀ ਹੈ। ਸੋ ਸੱਚ ਤਾਂ ਇਹ ਹੈ ਕਿ ਉਦਮ ਦੇ ਨਾਲ ਪਰਮਾਤਮਾ ਦੀ ਸਵੱਲੀ ਨਜ਼ਰ ਕਿਰਪਾ ਅਗਿਆਨਤਾ ਤੇ ਭਵ ਸਾਗਰ ਵਿੱਚ ਡੁੱਬਦੇ ਸੇਵਕ ਨੂੰ ਗਿਆਨ ਧਿਆਨ ਰੂਪ ਨਾਮ ਦੇ ਜਹਾਜ਼ ਵਿੱਚ ਚੜਾ ਕੇ ਸੱਚਖੰਡ ਰੂਪੀ ਮਿਲਾਪ ਅਵਸਥਾ ਵਿੱਚ ਲੈ ਜਾਂਦੀ ਹੈ। ਤੇ ਆਪਾਂ ਕਈ ਵਾਰੀ ਅਰਦਾਸ ਵਿੱਚ ਵੀ ਪੜ੍ਹਦੇ, ਜਿਨ੍ਹੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਦਲੇ ਕੇਤੀ ਛੁੱਟੀ ਨਾਲ। ਇਹ ਤਾਂ ਜਪਜੀ ਸਾਹਿਬ ਦਾ ਆਖਰੀ ਸ਼ਲੋਕ ਆ
3: ਜੀ। ਜੀ ਬਿਲਕੁਲ,
4: ਤੇਰੀ ਅਰਦਾਸ ਚ ਪੜ੍ਹਦੇ ਆ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ
3: ਜੀ।
4: ਉਹ ਮੇਰ ਦੀ ਨਿਗਾਹ ਦੀ ਗੱਲ ਕੀਤੀ ਗਈ ਆ, ਹੋਰ ਕੋਈ ਸਪੈਸ਼ਲ ਜਹਾਜ਼ ਨੀ ਜਿਹਦੇ ਉੱਪਰ ਚੜ੍ਹ ਕੇ ਪਾਰ ਉਤਰਨਾ
3: ਜੀ।
4: ਸੋ ਭਾਵ ਸ਼ੁਭ ਕਰਮਾਂ ਦੀ ਸਾਧਨਾ ਸਾਧਕ ਨੂੰ ਸੁਪਾਤਰ ਬਣਾਉਂਦੀ ਆ ਅਤੇ ਪ੍ਰਭੂ ਦੀ ਨਜ਼ਰ ਸੁਪਾਤਰਤਾ ਨੂੰ ਹੀ ਪ੍ਰਮਾਣ ਕਰਦੀ ਹੈ।
3: ਬਿਲਕੁਲ,
4: ਪ੍ਰਭੂ ਨਜ਼ਰ ਦੀ ਪ੍ਰਾਪਤੀ ਕਿਸੇ ਕਰਮ ਕਾਂਡੀ ਪ੍ਰਦਰਸ਼ਨੀ ਦੀ ਮਥਾਜ ਨਹੀਂ, ਸਗੋਂ ਸਹਿਜ ਸੁਭਾਅ ਹੀ ਜਗਿਆਸੂ ਦੀ ਸਾਧਨਾ ਨੂੰ ਫਲੀਭੂਤ ਕਰ ਦਿੰਦੀ ਆ।
3: ਬਿਲਕੁਲ,
4: ਜਿਵੇਂ ਸ਼ਬਨਮ ਦੇ ਕਤਰੇ ਬਨਸਪਤੀ ਨੂੰ ਠਾਰ ਦਿੰਦੇ ਆ
3: ਜੀ,
4: ਇਸ ਅਵਸਥਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਨਦਰੀ ਨਜ਼ਰ ਨਿਹਾਲ ਲਿਖਿਆ ਹੈ
3: ਜੀ।
4: ਇਸ ਲਈ ਕਿਹਾ ਜਾ ਸਕਦਾ ਹੈ ਕਿ ਸਾਰਥਕ ਯਤਨ ਕਰਦਿਆਂ, ਯਤਨ ਵੀ ਕਰਨੇ ਆ
3: ਬਿਲਕੁਲ,
4: ਸਾਰਥਕ ਯਤਨ ਕਰਦਿਆਂ ਕਰਤਾਰ ਦੀ ਰਹਿਮਤ ਵੀ ਨਜ਼ਰ ਦੀ ਵੀ ਅਤਿਅੰਤ ਲੋੜ ਆ।
3: ਬਿਲਕੁਲ,
4: ਨਜ਼ਰ ਕਰੇ ਤਾਂ ਸਿਮਰਿਆ ਜਾਏ
3: ਜੀ।
4: ਸੋ ਹੁਣ ਜਿਹੜੇ ਮਾਲਾ ਫੜ ਲੈਂਦੇ ਆ ਜਾਂ ਹੋਰ ਉਲਟੇ ਪੁਲਟੇ ਜਾਪ ਕਰਦੇ ਆ, ਆਪਣੇ ਬਹੁਤ ਕੁਛ ਕਰਦੇ ਆ, ਪਰ ਉਹਦੀ ਨਜ਼ਰ ਤੋਂ ਬਿਨਾਂ ਉਹ ਕੁਛ ਵੀ ਨਹੀਂ ਹੈ।
3: ਬਿਲਕੁਲ,
4: ਇਹ ਸੀ ਨਜ਼ਰ, ਨਜ਼ਰ ਸ਼ਬਦਾਂ ਦੀ ਸਾਰਥਕ ਵਿਆਖਿਆ
3: ਜੀ।
4: ਪਰ ਗਿਆਨ ਵੀ ਹੁਣੇ ਲੋਕ ਹੰਕਾਰੀਆਂ ਵਿਕਾਰੀਆਂ ਤੇ ਭੇਖ ਧਾਰੀਆਂ ਦੀ ਨਜ਼ਰ ਲੱਗਣ ਤੋਂ ਹੀ ਡਰਦੇ ਰਹਿੰਦੇ ਆ
3: ਜੀ,
4: ਕਿ ਫਲਾਣੇ ਦੀ ਨਜ਼ਰ ਪੱਥਰ ਪਾੜ ਆ, ਇਸ ਨੂੰ ਫਲਾਣੇ ਦੀ ਨਜ਼ਰ ਲੱਗ ਗਈ ਆ, ਤਾਂ ਹੀ ਹੁਣ ਇਹਦਾ ਕੋਈ ਕੰਮ ਨਹੀਂ ਬਣ ਰਿਹਾ, ਤਾਂ ਹੀ ਇਹਨੂੰ ਬਿਮਾਰੀ ਲੱਗ ਗਈ ਆ
3: ਜੀ,
4: ਤਾਂ ਹੀ ਇਹ ਸੁਸਤ ਰਹਿੰਦਾ, ਠੀਕ ਨਹੀਂ ਰਹਿੰਦਾ, ਇਹਨੂੰ ਕਿਸੇ ਦੀ ਨਜ਼ਰ ਲੱਗੀ ਹੋਈ ਆ
3: ਜੀ।
4: ਹੁਣ ਇਹ ਕੁਛ ਖਾਂਦਾ ਪੀਂਦਾ ਨਹੀਂ ਜਾਂ ਬੋਲਦਾ ਨਹੀਂ, ਸਗੋਂ ਦਿਨੋ ਦਿਨ ਸੁੱਕੀ ਜਾ ਰਿਹਾ, ਇਸ ਨੂੰ ਕੋਈ ਕੰਮ ਨਹੀਂ ਲੱਭ ਰਿਹਾ, ਐਸੀ ਬੁਰੀ ਨਜ਼ਰ ਲੱਗੀ ਆ ਕਿ ਕੋਈ ਕੰਮ ਵੀ ਨਹੀਂ ਇਹ ਤੋਂ ਹੁੰਦਾ
3: ਜੀ,
4: ਬਿਮਾਰ ਹੀ ਰਹਿੰਦਾ ਹਰ ਵੇਲੇ। ਇਸ ਸਭ ਕਾਸੇ ਦਾ ਸਾਰਥਕ ਕਾਰਨ ਲੱਭ ਕੇ ਇਲਾਜ ਕਰਨ ਦੀ ਬਜਾਏ ਜਿਹੜੇ ਉਪਰੋਕਤ ਭੱਦਰ ਪੁਰਸ਼ ਜਿਹੜੇ ਆ ਉਹ ਵਹਿਮਾਂ ਭਰਮਾਂ ਦੇ ਵਿੱਚ ਪਾ ਦਿੰਦੇ ਆ। ਉਹ ਕਹਿੰਦੇ ਆ ਕਿ ਬੁਰੀ ਨਜ਼ਰ ਦੇ ਡਰਾਵੇ ਕਰਕੇ ਤੁਹਾਨੂੰ ਸਾਰਾ ਕੁਛ ਹੋ ਰਿਹਾ ਹੈ ਜੀ। ਇਹ ਇਸ ਤਰ੍ਹਾਂ ਤੁਸੀਂ ਸਾਡੇ ਕੋਲੋਂ ਉਪਾਅ ਕਰਾਓ, ਫਲਾਣੇ ਮੰਤਰ ਦਾ ਜਾਪ ਕਰੋ, ਇੰਨੀਆਂ ਮੱਸਿਆ ਸੁੱਖੋ ਜਾਂ ਇੰਨੇ ਖੰਡ ਪਾਠ ਕਰਾਓ ਜਾਂ ਇੰਨੇ ਮੰਤਰ ਜਾਪ ਕਰੋ ਤਾਂ ਤੁਹਾਡੀ ਜਿਹੜੀ ਬੁਰੀ ਨਜ਼ਰ ਆ ਉਹ ਠੀਕ ਹੋਏਗੀ। ਸੋ ਇਹ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਦੱਸਦੇ ਰਹਿੰਦੇ ਆ, ਜਿਵੇਂ ਕਦੇ ਪਾਣੀ ਮੰਤਰ ਦੇ ਆ, ਕਦੇ ਸਵਾਹ ਦੀ ਭੁਸ਼ੀ ਦਿੰਦੇ ਆ, ਕਦੇ ਬੱਕਰੇ ਛਤਰੇ ਕੁੱਕੜ ਦੀ ਭੇਟਾ ਦੀ ਕੁਰਬਾਨੀ ਮੰਗਦੇ ਆ ਕਿ ਤੁਸੀਂ ਫਲਾਣੇ ਪੀਰ ਤੇ ਬੱਕਰੇ ਚੜਾ ਦਿਓ, ਛਤਰੇ ਚੜਾ ਦਿਓ, ਕੁੱਕੜ ਚੜਾ ਦਿਓ। ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਲੋਕ ਨਾ ਜਿੱਥੇ ਕੋਈ ਮਾੜੀਆਂ ਮੋੜੀ ਇੱਟਾਂ ਜਿਹੀਆਂ ਰੱਖ ਕੇ ਕੋਈ ਬਣਾ ਦਿੰਦੇ ਆ, ਉੱਥੇ ਕੋਈ ਬੱਕਰੇ ਚੜਾਉਣ ਲੱਗ ਜਾਂਦਾ, ਕੋਈ ਕੁੱਕੜ, ਕੋਈ ਤੇ ਖਾਣ ਵਾਲਿਆਂ ਨੂੰ ਮੌਜਾਂ ਲੱਗ ਜਾਂਦੀਆਂ। ਜਿਹੜੇ ਡਰਦੇ ਨਹੀਂ ਹੈਗੇ ਉਹ ਫਿਰ ਲੈ ਜਾਂਦੇ ਆ। ਸਾਡੇ ਨਾ ਦੂਜਾ ਜਦੋਂ ਸਾਡਾ ਮਿਸ਼ਨੀ ਕਾਲਜ ਖੁੱਲਿਆ ਰੋਪੜ ਚ ਤੇ ਉਹਦੇ ਲਾਗੇ ਇੱਕ ਪਿੰਡ ਦੀਆਂ ਨਾ ਕਬਰਾਂ ਹੁੰਦੀਆਂ ਸੀ ਤੇ ਉੱਥੇ ਜਦੋਂ ਕੋਈ ਮੁਰਦਾ ਹੋਣਾ ਉੱਥੇ ਸਿਵੇ ਬਲਨੇ ਤੇ ਲੋਕਾਂ ਨੇ ਉੱਥੇ ਬਾਅਦ ਦੇ ਵਿੱਚ ਕਈ ਕੁਛ ਆਪਣੇ ਪਿੱਤਰਾਂ ਦੀ ਖਾਤਰ ਚੜਾ ਚੜੂ ਜਾਣਾ
3: ਜੀ।
4: ਉੱਥੇ ਤੇ ਦਾਲਾਂ ਤੇ ਮਠਿਆਈਆਂ ਦਾ ਤਾਂ ਕੋਈ ਦਾਲਾਂ ਤੇ ਮਠਿਆਈਆਂ ਤਾਂ ਉੱਥੇ ਬਹੁਤ ਆਉਂਦੀਆਂ ਸੀ
3: ਜੀ।
4: ਤੇ ਅਸੀਂ ਦੇਖਣਾ ਜਦੋਂ ਹੁਣ ਕਾਫੀ ਹੋ ਗਿਆ ਸੀ ਫਿਰ ਤਿੰਨ ਚਾਰ ਜਣਿਆਂ ਨੇ ਇਕੱਠੇ ਹੋ ਕੇ ਜਾਣਾ ਸੀ, ਸਾਰੀਆਂ ਚੱਕ ਲਿਆਉਣੀਆਂ ਤੇ ਸਾਡੇ ਕਾਲਜ ਦਾ ਲੰਗਰ ਵਧੀਆ ਚੱਲਣ ਲੱਗ ਗਿਆ
3: ਜੀ।
4: ਤੇ ਅਸੀਂ ਕਿਸੇ ਮਤਲਬ ਸਾਡੇ ਚ ਕੋਈ ਭੂਤ ਨਹੀਂ ਆਇਆ, ਕੋਈ ਸਾਡੇ ਚ ਬਾਬਾ ਨਹੀਂ ਆਇਆ, ਕੋਈ ਸਾਡੇ ਤੇ ਬੁਰੀ ਨਜ਼ਰ ਨਹੀਂ ਹੋਈ।
3: ਇਸ ਦੇ ਪਿੱਛੇ ਮਨੋਵਿਗਿਆਨ ਹੈ ਨਾ?
4: ਹਾਂਜੀ।
3: ਜੇ ਤੁਸੀਂ ਇਸ ਨੂੰ ਨਹੀਂ ਮੰਨਦੇ, ਤੁਸੀਂ ਇਸ ਤੇ ਤੁਹਾਡੇ ਦਿਲ ਚ ਕੋਈ ਪੈ ਨਹੀਂ ਆ ਤੇ ਇਹਦਾ ਕੋਈ ਅਸਰ ਹੀ ਨਹੀਂ ਹੋਣਾ ਤੁਹਾਡੇ ਤੇ।
4: ਅਬ ਜਿਹੜਾ ਇਹਨਾਂ ਚੀਜ਼ਾਂ ਨੂੰ ਮਨ ਦਾ ਡਰ ਦਾ ਉੱਤੇ ਅਸਰ ਕਰਦਾ ਕਰਦੀਆਂ।
3: ਦੇਖੋ ਅਸਰ ਉਹ ਮਨੋਵਿਗਿਆਨਿਕ ਕਰਦੀਆਂ ਨੇ, ਉਹ ਐਕਚੁਅਲੀ ਉਹਨਾਂ ਦੀ ਹੋਂਦ ਤੇ ਹੁੰਦੀ ਨਹੀਂ ਆ।
4: ਹੋਂਦ ਕੋਈ ਨਹੀਂ, ਜਿਸ ਤਰ੍ਹਾਂ
3: ਦੀ ਸੋਚ ਤੇ ਵਿੱਚ ਵੜ ਜਾਂਦੀ ਆ ਤੇ ਉਹ
4: ਜਿਸ ਤਰ੍ਹਾਂ ਹਨੇਰੇ ਦੇ ਵਿੱਚ, ਹਨੇਰੇ ਦੇ ਵਿੱਚ ਰੱਸੀ ਨੂੰ ਲੋਕ ਸੱਪ ਸਮਝ ਕੇ ਡਰੀ ਜਾਂਦੇ ਆ ਤੇ ਉਹ ਸੱਪ ਤਾਂ ਹੁੰਦਾ ਨਹੀਂ, ਉਹ ਤਾਂ ਰੱਸੀ ਹੁੰਦੀ ਆ
3: ਜੀ।
4: ਇਸੇ ਤਰ੍ਹਾਂ ਲੋਕ ਵਹਿਮਾਂ ਨੂੰ ਹੀ ਦੂਜਾ ਭੂਤ ਪ੍ਰੇਤ ਸਮਝ ਕੇ ਡਰੀ ਜਾਂਦੇ ਆ।
3: ਬਿਲਕੁਲ, ਇਸ ਕੋਈ ਸ਼ੱਕ ਨਹੀਂ ਆ, ਇਸ ਤਰ੍ਹਾਂ ਅਸਲ ਚ ਭੂਤ ਪ੍ਰੇਤ ਨਹੀਂ ਹੁੰਦਾ। ਕਿਸੇ ਨੂੰ ਕੋਈ ਭੁਲੇਖਾ ਪੈ ਗਿਆ, ਉਹਨੇ ਬਾਅਦ ਚੋ ਰਿਪੀਟ ਹੋ ਗਿਆ ਤੇ ਉਸ ਨੂੰ ਕੋ ਇੰਸੀਡੈਂਟਸ ਨੂੰ ਹੀ ਉਹਨੇ ਉਹ ਬਣਾ ਲਿਆ ਤੇ ਦੂਜਾ।
4: ਪਰ ਪਿੰਡਾਂ ਦੇ ਵਿੱਚ ਸਾਡੀ ਸੋਚ, ਪਿੰਡਾਂ ਦੇ ਵਿੱਚ ਬੜਾ ਰੌਲਾ ਪਿਆ ਹੋਇਆ, ਫਲਾਨੀ ਸਾਡੇ ਘਰ ਕਲਹਿਣੀ ਆ ਗਈ ਅੱਜ ਸਾਰੀ ਦਿਹਾੜੀ, ਬਹੁਤ ਬੁਰਾ ਸਮਝਦੇ ਸੀ ਇਸ ਗੱਲ ਨੂੰ।
3: ਮਤਲਬ ਜਦ ਜਿਹੋ ਜਿਹੀ ਚੀਜ਼ ਫੀਡ ਕਰ ਦਿੱਤੀ ਨਾ ਉਹੋ ਜਿਹੀ ਹੋਣੀ ਆ।
4: ਹਾਂ, ਅਸਲ ਵਿੱਚ ਜਿਹੜੇ ਲੋਕ ਲੋਕਾਂ ਨੂੰ ਬੋਰ ਕਰਦੇ ਆ, ਐਵੇਂ ਬੋਲੀ ਜਾਂਦੇ ਆ
3: ਜੀ,
4: ਇਹ ਗੱਲ ਤਾਂ ਆ ਸੀ ਹੈਗੀ ਵੀ ਉਹ ਉਹਨਾਂ ਤੋਂ ਬਚਿਆ ਜਾਵੇ, ਉਹਨਾਂ ਤੋਂ ਦੂਰ ਰਿਹਾ ਜਾਵੇ
3: ਜੀ।
4: ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਇਹਨਾਂ ਦੇ ਨਿਗਾਹ ਪੈ ਗਈ ਤੇ ਸਾਡਾ ਸਾਰਾ ਕੁਛ ਝੁੱਗਾ ਚੌੜ ਹੋ ਜਾਏਗਾ।
3: ਬਿਲਕੁਲ, ਮਤਲਬ ਰੀਜ਼ਨ ਹੋਰ ਹੁੰਦੇ ਆ, ਬਣ ਕੁਛ ਹੋਰ ਜਾਂਦਾ ਹੈ,
4: ਬਾਅਦ ਦੇ ਵਿੱਚ ਉਹਨਾਂ ਨੂੰ ਬਣਾ ਹੋਰ ਲੈਂਦੇ ਆ
3: ਜੀ।
4: ਸੋ ਇੱਥੋਂ ਤੱਕ ਵੀ ਕਹਿੰਦੇ ਆ ਲੋਕ ਕਿ ਕਈ ਵਾਰ ਆਪਣੇ ਜਾਂ ਕਿਸੇ ਦੇ ਬੱਚੇ ਦੀ ਕੁਰਬਾਨੀ ਦੇਣ ਦਾ ਹੁਕਮ ਵੀ ਕਰ ਦਿੰਦੇ ਆ
3: ਜੀ ਜੀ,
4: ਕਿ ਤੈਨੂੰ ਤੇ ਫਲਾਣੇ ਦੀ ਬੁਰੀ ਨਜ਼ਰ ਪਈ ਆ, ਤੇਰੇ ਬੱਚਾ ਨਹੀਂ ਹੋ ਰਿਹਾ ਤੇ ਤੂੰ ਫਲਾਣੇ ਦਾ ਬੱਚਾ ਮਾਰ ਦੇ, ਤੇਰੇ ਘਰ ਬੱਚਾ ਹੋ ਜਾਏਗਾ
3: ਜੀ।
4: ਇਹੋ ਜਿਹੀਆਂ ਸਲਾਹਾਂ ਵੀ ਦਿੰਦੇ ਆ।
3: ਬਿਲਕੁਲ, ਇਸੇ ਕੋਈ ਸ਼ੱਕ ਨਹੀਂ, ਇਹੋ ਜਿਹੀਆਂ ਸਲਾਹਾਂ ਵੀ ਜਿਹੜੀਆਂ ਨੇ ਇਹੋ ਜਿਹੀਆਂ
4: ਅਜੇ ਤੱਕ ਵੀ ਕਈ ਵਾਰੀ ਖਬਰਾਂ ਆ ਜਾਂਦੀਆਂ ਇਹੋ ਜਿਹੀਆਂ।
3: ਬਿਲਕੁਲ।
4: ਸੋ ਡਰਿਆ ਹੋਇਆ ਇਨਸਾਨ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ।
3: ਬਿਲਕੁਲ ਕਰਦਾ ਜੀ,
4: ਅਤੇ ਉਹ ਓੜ ਪੋੜ ਕਰਕੇ ਇਥੋਂ ਤੱਕ ਆਪਣੀ ਜ਼ਮੀਨ ਜਾਇਦਾਦ ਵੀ ਵੇਚ ਦਿੰਦਾ ਤੇ ਵੇਚ ਕੇ ਨਾ ਭੱਦਰ ਪੁਰਸ਼ਾਂ ਦੇ ਨੂੰ ਭੇਟ ਕਰ ਦਿੰਦਾ ਸਾਰਾ ਕੁਛ ਤੇ ਆਪਣਾ ਝੁੱਗਾ ਚੌੜ ਕਰ ਲੈਂਦਾ ਤੇ ਆਪਣੀ ਨਿਗਾਹ ਤਾਂ ਆਪ ਹੀ ਬੁਰੀ ਕਰ ਲਈ, ਉਹਨਾਂ ਭੱਦਰ ਪੁਰਸ਼ਾਂ ਦੀਆਂ ਮੌਜਾਂ ਲੱਗ ਜਾਂਦੀਆਂ ਤੇ ਨਜ਼ਰ ਨੁਜ਼ਰ ਇਸ ਤਰ੍ਹਾਂ ਦੀ ਕੋਈ ਨਹੀਂ ਹੁੰਦੀ। ਸੋ ਯਾਦ, ਸਦਾ ਯਾਦ ਰੱਖੋ ਕਿ ਬੁਰੀ ਕੋਈ ਬੁਰੀ ਨਜ਼ਰ
0: कैलगरी च 24 घंटे 7 दिन चलन वाला इको एक पंजाबी धार्मिक रेडियो पंजाबी रेडियो 102.7 FM धार्मिक प्रोग्रामा दा आनंद मानन लई आज ही अपने घरां ते कारां दी रेडियो नू पंजाबी रेडियो 102.7 FM ते ट्यून करो पंजाबी रेडियो।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसीं मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2120-3961 52 एवेन्यू नॉर्थ ईस्ट, कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120-4150-109th Avenue North East, कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट, कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ਸੇਵਕ ਜਿਹੜੇ ਸੀ ਉਹ ਲੈ ਜਾਂਦੇ ਸੀ ਤੇ ਉਹ ਕੀ ਗੱਲ ਹੋਈ ਦੂਜਾ ਉਹਨਾਂ ਦਿਨਾਂ ਚ ਅਸੀਂ ਮੇਲੇ ਦੇਖਣ ਜਾਂਦੇ ਹੁੰਦੇ ਸੀ
3: ਜੀ
2: ਮੇਲਿਆਂ ਤੇ ਗਾਉਣ ਵਾਲੀਆਂ ਆਉਂਦੀਆਂ ਸੀ ਤੇ ਗਾਉਣ ਵਾਲੀਆਂ ਸੁਣ ਜਾਇਆ ਕਰੀਦਾ ਸੀ
3: ਅੱਛਾ
2: ਤੇ ਉਹ ਇਲਾਕੇ ਦੇ ਵਿੱਚ ਨਾ ਸੰਤ ਕਰਤਾਰ ਸਿੰਘ ਜਿਹੜੇ ਜਰਨੈਲ ਸਿੰਘ ਤੋਂ ਪਹਿਲਾਂ ਹੋਏ ਆ
3: ਹਾਂਜੀ
2: ਉਹ ਮੇਲਿਆਂ ਚ ਜਾਣ ਲੱਗ ਗਏ
3: ਜੀ
2: ਤੇ ਉਹਨਾਂ ਨੇ ਮੇਲਿਆਂ ਦੇ ਵਿੱਚ ਗਾਉਣ ਵਾਲੀਆਂ ਦੀ ਥਾਂ ਦੇ ਢਾਡੀ ਲਾਉਣੇ ਸ਼ੁਰੂ ਕਰ ਦਿੱਤੇ
3: ਜੀ
2: ਤੇ ਉਹ ਢਾਡੀਆਂ ਨੂੰ ਸੁਣਨ ਲੱਗ ਗਏ ਅਸੀਂ ਸੁਣ ਜਾਂਦੇ ਸੀ ਤੇ ਫਿਰ ਉੱਥੋਂ ਫਿਰ ਇੱਧਰ ਨੂੰ ਦੂਜਾ ਖਿਆਲ ਹੋ ਗਿਆ ਤੇ ਗੁਰਬਾਣੀ ਵਾਲੇ ਪਾਸੇ ਲੱਗ ਗਏ ਤੇ ਸੰਤ ਕਰਤਾਰ ਸਿੰਘ ਦੇ ਕੋਲੋਂ ਇਹਨਾਂ ਨੇ ਖੇਮ ਕਰਨ ਦੇ ਇੱਕ ਗੁਰਦੁਆਰੇ ਦੇ ਵਿੱਚ ਅੰਮ੍ਰਿਤ ਸੰਚਾਰ ਕੀਤਾ ਮੈਂ ਵੀ ਉੱਥੋਂ ਪਾਨ ਕਰ ਲਿਆ
3: ਜੀ
2: ਤੇ ਜਦੋਂ ਮੈਂ ਕਿਰਪਾਨ ਪਾ ਕੇ ਘਰ ਆਇਆ ਤੇ ਉਹ ਸਾਧ ਘਰ ਬੈਠਾ ਹੋਇਆ ਸੀ ਆਣ ਕੇ
3: ਜੀ
2: ਤੇ ਉਹ ਮੈਨੂੰ ਦੇਖ ਕੇ ਤਾਂ ਬਿਲਕੁਲ ਸੜਬਲ ਗਿਆ ਜਦੋਂ ਮੈਂ ਆਣ ਕੇ ਫਤਿਹ ਬੁਲਾਈ ਨਾ ਪਹਿਲਾਂ ਤਾਂ ਮੱਥਾ ਟੇਕਦਾ ਹੁੰਦਾ ਸੀ
3: ਹਾਂਜੀ
2: ਤੇ ਮੈਨੂੰ ਸਾਡੇ ਘਰਦਿਆਂ ਨੂੰ ਕਹਿੰਦਾ ਵੀ ਆਹ ਜਿਹੜੀ ਤੁਸੀਂ ਬੱਚੇ ਦੇ ਗੱਲ ਛੁਰੀ ਪਵਾਤੀ ਹੈ ਨਾ ਤੁਹਾਡੇ ਢਿੱਡ ਚ ਮਾਰੇਗਾ ਹੁਣੇ
3: ਜੀ
2: ਤੇ ਛੁਰੀ ਸ਼ਬਦ ਜਿਹੜਾ ਬਹੁਤ ਮਾੜਾ ਕਸਾਈਆਂ ਵਾਸਤੇ ਵਰਤਿਆ ਜਾਂਦਾ ਹੈ ਸਾਡੇ ਪਿੰਡਾਂ ਵਿੱਚ ਕਿਰਪਾਨ ਨੂੰ ਸ੍ਰੀ ਸਾਹਿਬ ਕਹਿ ਕੇ ਸਤਿਕਾਰਦੇ ਆ
3: ਜੀ
2: ਤੇ ਉਹ ਇਸ ਗੱਲ ਦਾ ਸਾਡੇ ਘਰਦਿਆਂ ਦੇ ਬੜਾ ਉਲਟਾ ਅਸਰ ਹੋਇਆ ਵੀ ਇਹ ਸ੍ਰੀ ਸਾਹਿਬ ਨੂੰ ਕਿਰਪਾਨ ਨੂੰ ਛੁਰੀ ਦੱਸ ਰਿਹਾ
3: ਜੀ
2: ਤਾਂ ਉਸ ਤੋਂ ਉਸ ਦਿਨ ਤੋਂ ਬਾਅਦ ਉਹਨਾਂ ਨੇ ਕਹਿਤਾ ਬਾਬਾ ਤੂੰ ਤੂੰ ਆਪਣੇ ਘਰ ਚੰਗਾ ਸੀ ਆਪਣੇ ਘਰ ਚੰਗੇ ਹੈਗੇ ਆ ਤੂੰ ਗੁਰੂ ਦੀ ਕਿਰਪਾਨ ਨੂੰ ਛੁਰੀ ਦੱਸਿਆ ਅੱਜ ਤੋਂ ਬਾਅਦ ਤੂੰ ਸਾਡੇ ਘਰ ਨਹੀਂ ਆਉਣਾ
3: ਜੀ
2: ਦੇਖ ਲਓ ਜਦੋਂ ਰਹਿਮਤ ਹੁੰਦੀ ਆ ਉਦੋਂ ਐਵੇਂ ਹੋ ਜਾਂਦੀ ਆ
3: ਬਿਲਕੁਲ ਨਾਲੇ ਫਿਰ ਉਹਨੇ ਵੀ ਆਪਣੀ ਜ਼ਬਾਨ ਦਾ ਉਹ ਖੱਟ ਲਿਆ ਰਸ
2: ਆਹੋ ਆਪਣੀ ਜ਼ਬਾਨ ਦਾ ਰਸ ਖੱਟ ਲਿਆ ਖਹਿੜਾ ਸਾਡਾ ਛੁੱਟਣਾ ਹੀ ਛੁੱਟ ਗਿਆ
3: ਜੀ
2: ਸੋ ਇਸ ਤਰ੍ਹਾਂ ਪਰਮਾਤਮਾ ਜਿਹੜਾ ਜਦ ਤੁਸੀਂ ਚੰਗੇ ਕੰਮ ਕਰੋਗੇ ਤਾਂ ਤੁਸੀਂ ਚੰਗੇ ਮਾਰਗ ਤੇ ਚੱਲ ਸਕਦੇ ਆ ਤੁਹਾਨੂੰ ਕਿਸੇ ਇਹਨਾਂ ਸਾਧਾਂ ਦੇ ਡਰਾਵਿਆਂ ਤੋਂ ਡਰਨ ਦੀ ਲੋੜ ਨਹੀਂ ਹੈ
3: ਜੀ
2: ਇਹ ਤੁਹਾਨੂੰ ਵਹਿਮਾਂ ਭਰਮਾਂ ਪਾ ਕੇ ਡਰਾ ਡਰਾ ਕੇ ਇੰਨਾ ਡਰਾ ਦਿੰਦੇ ਆ ਕਿ ਤੁਸੀਂ ਦੂਜਾ ਆਤਮ ਹੱਤਿਆ ਕਰਨ ਤੱਕ ਵੀ ਤੁਰ ਜਾਂਦੇ ਆ
3: ਜੀ
2: ਤੇ ਕਈ ਤਾਂ ਇੱਥੋਂ ਤੱਕ ਹੈਗੇ ਵੀ ਸਾਰਾ ਕੁਛ ਬਾਬੇ ਦੇ ਨਾਂ ਲਵਾ ਕੇ ਤੇ ਆਪ ਆਤਮ ਹੱਤਿਆ ਕਰ ਲੈਂਦੇ ਆ ਤੇ ਕਹਿੰਦੇ ਆ ਵੀ ਬਾਬੇ ਨੇ ਮੈਨੂੰ ਹੁਣ ਸੱਚਖੰਡ ਦੇ ਵਿੱਚ ਥਾਂ ਦੇ ਦੇਣੀ ਹੈ
3: ਜੀ ਉਹ ਉਸ ਤੇ ਵੀ ਆਪਾਂ ਕਈ ਪ੍ਰੋਗਰਾਮ ਕੀਤੇ ਆ ਕਿ ਇਹ ਕਿਸ ਤਰ੍ਹਾਂ ਭਟਕਾਉਂਦੇ ਆ ਜਾਂ ਕਿਸ ਤਰ੍ਹਾਂ ਦਾ ਉਹ ਜਿਹੜਾ ਉਹ ਵੀ ਇੱਕ ਪਖੰਡ ਹੈ ਤੁਸੀਂ
2: ਹਾਂਜੀ ਹਾਂਜੀ
3: ਅੱਖਾਂ ਮੀਟ ਕੇ ਤੁਸੀਂ ਕਹਿੰਦੇ ਜੀ ਸਾਨੂੰ ਅੱਖਾਂ 'ਚ ਕੋਈ ਨੂਰ ਆ ਗਿਆ ਇੱਦਾਂ ਆ ਗਿਆ ਉੱਦਾਂ ਆ ਗਿਆ ਇਹ ਸਾਰਾ ਕੁਝ ਜਿਹੜਾ ਪਖੰਡ ਹੈ ਇਹਦਾ ਸਾਇੰਟਿਫਿਕ ਬੇਸ ਕੀ ਹੈ ਆਪਾਂ ਇਸ 'ਤੇ ਕਈ ਪ੍ਰੋਗਰਾਮ ਜਿਹੜੇ ਕੀਤੇ ਹੋਏ ਅੱਗੇ ਵੀ ਕਰਦੇ ਰਹਾਂਗੇ
2: ਚਲੋ ਆਪਾਂ ਹੁਣ ਸਮਾਪਤੀ ਕਰਦੇ ਹਾਂ
3: ਜੀ
2: ਜੇ ਸਿੱਖ ਆਪਣੀ ਨਿਗਾਹ ਨਜ਼ਰ ਤੱਕਣੀ ਠੀਕ ਕਰ ਲਵੇ
3: ਜੀ
2: ਉਸ ਨੂੰ ਕਦੇ ਕਿਸੇ ਭੇਖੀ ਸਾਧ ਜਾਂ ਮਨਮੁੱਖ ਦੀ ਨਜ਼ਰ ਨਹੀਂ ਲੱਗ ਸਕਦੀ
3: ਜੀ
2: ਸਿੱਖ ਕਦੇ ਵੀ ਆਪਣੀ ਕਾਰ ਟਰੱਕ ਜਾਂ ਹੋਰ ਵਾਹਨਾਂ ਦੇ ਉੱਪਰ ਟੁੱਟੀਆਂ ਜੁੱਤੀਆਂ ਨਹੀਂ ਲਟਕਾਉਂਦਾ ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ
3: ਦੇਖੋ ਨਾ ਜਿਹੜਾ ਲਟਕਾਉਂਦਾ ਹੈ ਉਹਦਾ ਮਤਲਬ ਆ ਕਿ ਉਹਨੂੰ ਅਕਾਲ ਪੁਰਖ ਤੇ ਆਪਣੇ ਗੁਰੂ ਤੇ ਯਕੀਨ ਨਹੀਂ ਆ
2: ਆਪਣੀਆਂ ਕਾਰਾਂ ਦੇ ਅੱਗੇ ਜੁੱਤੀਆਂ ਟੰਗੀਆਂ ਹੋਈਆਂ ਸੀ
3: ਵੀਰ ਜੀ ਮੈਨੂੰ ਇੱਕ ਕਹਾਣੀ ਜਿਹੜੀ
2: ਇੱਥੇ ਵੀ ਘੱਟ ਨਹੀਂ ਹੈਗੇ
3: ਆਪਣੇ ਮੇਰੇ ਨਾਲ ਬੁੱਧਵਾਰ ਵਾਲੇ ਦਿਨ ਪ੍ਰੋਗਰਾਮ ਕਰਦੇ ਹੁੰਦੇ ਸੀ ਹੁਣ ਉਹ ਇਸ ਸੰਸਾਰ ਚ ਨਹੀਂ ਰਹੇ ਆਪਣੇ
2: ਕੌਣ
3: ਭਾਈ ਚਮਕੌਰ ਸਿੰਘ ਜੀ ਜੁੱਤੀ ਲਟਕਾਉਣ ਦੇ ਨਾਲ ਓਹਨੂੰ $10,000 ਜੁਰਮਾਨਾ ਹੋ ਗਿਆ ਤੇ 10-20,000 ਓਹਦਾ ਲੱਗ ਗਿਆ ਵਕੀਲ ਤੇ
2: ਸੋ ਅਖੌਤੀ ਬੁਰੀ ਨਜ਼ਰ ਤੋਂ ਬਚਣ ਲਈ ਕਿਸੇ ਸਾਧ ਬ੍ਰਾਹਮਣ ਜਾਂ ਗਿਆਨੀ ਤੋਂ ਮੰਤਰੀਆਂ 7 ਮਿਰਚਾਂ ਆਪਣੇ ਘਰ ਦੇ ਦਰਵਾਜ਼ੇ ਦੇ ਧਾਗੇ 'ਚ ਪਾ ਕੇ ਸਾਨੂੰ ਬੰਨਣ ਦੀ ਲੋੜ ਨਹੀਂ ਹੈ
3: ਜੀ
2: ਤੇ ਲੋਕ ਇਹ ਵੀ ਦੱਸਦੇ ਵੀ ਤੁਸੀਂ ਮਿਰਚਾਂ ਪਰੋ ਕੇ ਲਟਕਾਓ ਤੇ ਤੁਹਾਨੂੰ ਬੁਰੀ ਨਜ਼ਰ ਨਹੀਂ ਲੱਗੇਗੀ
3: ਉਹ ਪੁਰਾਣੇ ਜ਼ਮਾਨੇ ਸਾਡੇ ਕਸ਼ਮੀਰ ਦੇ ਵਿੱਚ ਮਿਰਚਾਂ ਬੰਨ ਕੇ ਬਾਹਰ ਲਟਕਾਉਂਦੇ ਹੁੰਦੇ ਸੀ ਸੋਕਣ ਵਾਸਤੇ ਉਹ ਰੈੱਡ ਹੋ ਜਾਂਦੀਆਂ ਸੀ ਫਿਰ ਉਹਨਾਂ ਨੂੰ ਪੀਸਦੇ ਸੀ
2: ਉਹ ਗੱਲ ਤਾਂ ਹਾਂ ਸੀ ਵੀ ਉਹ ਸੁੱਕ ਜਾਂਦੀਆਂ ਤੇ ਮੁੜ ਕੇ ਪਿਸ ਜਾਂਦੀਆਂ ਵਧੀਆ।
3: ਔਰ ਉਹ ਥੋੜੀਆਂ ਜਿਹੀ ਨਹੀਂ ਸੀ ਹੁੰਦੀਆਂ, ਉਹ ਮਤਲਬ 10-10 ਕਿਲੋ ਮਿਰਚਾਂ ਜਿਹੜੀ ਆਉਂਦੀ ਸੀ ਪਰੋ ਕੇ ਹਾਰਾਂ ਦੇ ਵਿੱਚ, ਉਹ ਹਾਰਵੈਸਟਿੰਗ ਸੀਜ਼ਨ ਦੇ ਵਿੱਚ ਆਟਮ ਦੇ ਵਿੱਚ ਬਾਹਰ ਧੁੱਪੇ ਰੱਖਦੇ ਸੀ, ਉਹ ਰੈੱਡ ਕਲਰ ਹੋ ਜਾਂਦਾ ਸੀ ਜਿੰਨੀਆਂ ਤੋਂ ਜਿੰਨੀ ਧੁੱਪ ਲੱਗਦੀ ਸੀ ਉਹਨਾਂ ਨੂੰ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੀਹ ਕੇ ਤੇ ਉਹ ਜਿਹੜੀਆਂ ਸੀ ਉਹ ਜਿਹੜਾ ਸੀ ਇਹ ਚਿੱਲੀ ਪਾਊਡਰ ਬਣਾ ਕੇ ਜਿਹੜਾ ਸਬਜ਼ੀਆਂ ਵਾਸਤੇ ਤਿਆਰ ਕੀਤਾ ਜਾਂਦਾ ਸੀ, ਉਹ ਸਾਰੇ ਅੱਜ ਵੀ ਉੱਥੇ ਚੱਲਦਾ ਇਸ ਤਰ੍ਹਾਂ।
2: ਸੋ ਸਿੱਖ ਜਿਹੜਾ ਉਹ ਕਿਰਤ ਕਰਦਾ ਵੰਡ ਸਕਦਾ, ਨਾਮ ਜਪਦਾ ਤੇ ਕਰਤਾਰ ਦੀ ਮਿਹਰ ਦੀ ਨਜ਼ਰ ਤੇ ਟੇਕ ਰੱਖਦਾ ਹੈ
3: ਜੀ।
2: ਤਰਜੀ ਵਾਲੇ ਇੱਕ ਟੇਕ ਤੋਂ ਲਾਹੇ ਵਿਡਾਨੀ ਆਸ, ਨਾਨਕ ਨਾਮ ਤੇ ਆਈਏ ਕਾਲ ਜਾਵੇ ਰਾਸ। ਸੋ ਇੱਥੇ ਆਪਣੀ ਸਮਾਪਤੀ ਆ, ਜੇ ਕੋਈ ਮਤਲਬ ਤਰੁੱਟੀ ਰਹਿ ਗਈ ਹੋਵੇ ਤਾਂ ਸਾਨੂੰ ਖਿਮਾ ਕਰਨਾ, ਤੇ ਜਿਹੜੇ ਜਿਹੜਾ ਕੋਈ ਇਹੋ ਜਿਹੇ ਸਾਰਿਆਂ ਦੇ ਮਗਰ ਲੱਗਾ ਹੋਇਆ ਹੈ ਤੇ ਜੇ ਉਹ ਸੁਣ ਲੈਂਦਾ ਹੈ ਤੇ ਉਹਨਾਂ ਉਹਦਾ ਖਹਿੜਾ ਛੁੱਟ ਸਕਦਾ
3: ਜੀ।
2: ਕੋਈ ਬੁਰੀ ਨਜ਼ਰ ਨਹੀਂ ਹੁੰਦੀ, ਐਵੇਂ ਕਿਸੇ ਤੋਂ ਡਰਨ ਦੀ ਲੋੜ ਨਹੀਂ। ਆਪਣੇ ਨਿਆਣਿਆਂ ਨੂੰ ਪੜ੍ਹਾਓ, ਉਹਨਾਂ ਦੇ ਪੈਸਾ ਖਰਚਣਾ ਖਰਚੋ, ਸਾਰਿਆਂ ਦੇ ਅੱਗੇ ਪੈਸੇ ਸੁੱਟਣ ਦੀ ਲੋੜ ਨਹੀਂ ਹੈ
3: ਜੀ।
2: ਬਾਜੋ ਇਹਨਾਂ ਤੋਂ ਜੇ ਬਚਿਆ ਜਾਂਦਾ ਹੈ। ਸਾਡੇ ਕਥਾ ਵਾਚਕ ਵੀ ਪਿੰਦਰਪਾਲ ਵਰਗੇ ਤੁਰੇ ਫਿਰਦੇ ਵੀ ਇਹੋ ਜਿਹੇ ਵਹਿਮ ਭਰਮ ਬਹੁਤ ਫੈਲਾ ਰਹੇ ਆ, ਇਹਨਾਂ ਤੋਂ ਬਾਜੋ ਜੇ ਬਚਿਆ ਜਾਂਦਾ
3: ਜੀ।
2: ਨਜ਼ਰ ਜਿਹੜੀ ਪਰਮਾਤਮਾ ਦੀ ਤੁਹਾਡੇ ਤੇ ਹੋਣੀ ਆ, ਤੇ ਜੇ ਤੁਸੀਂ ਆਪ ਪਰਮਾਤਮਾ ਦੀ ਨਜ਼ਰ ਦੇ ਪਾਤਰ ਬਣੋਗੇ, ਚੰਗੇ ਕੰਮ ਕਰੋਗੇ ਤੇ ਤੁਹਾਡੇ ਤੇ ਆਪਣੇ ਆਪ ਹੀ ਮਿਹਰ ਦੀ ਨਜ਼ਰ ਹੋ ਜਾਣੀ ਆ
3: ਜੀ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸੋ

0: ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟ੍ਰੀਟ, ਨਾਰਥ ਈਸਟ ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
2: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਪਿਛਲੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਤੇ ਕੱਲ ਵੀ ਆਪਾਂ ਸਰਦਾਰ ਅਜੇ ਪਾਲ ਸਿੰਘ ਦੀ ਵਿਚਾਰ ਚਰਚਾ ਸਰਵਣ ਕਰ ਰਹੇ ਸਾਂ ਕਿ ਹੈਲ ਤੇ ਹੈਵਨ, ਸਵਰਗ ਤੇ ਨਰਕ ਦੀ ਕਲਪਨਾ ਬਾਰੇ, ਤਾਂ ਕਿਸੇ ਵੀਰ ਨੇ, ਹਾਲਾਂਕਿ ਇਸ ਸਵਾਲ ਦਾ ਜਵਾਬ ਉਹਨਾਂ ਨੇ ਆਪਣੀ ਇਸ ਡਿਸਕਸ਼ਨ ਦੇ ਵਿੱਚ ਦੇ ਵੀ ਦਿੱਤਾ ਹੈ, ਪਰ ਫਿਰ ਵੀ ਕਿਸੇ ਵੀਰ ਨੇ ਇਹ ਸਵਾਲ ਜ਼ਰੂਰ ਕੀਤਾ ਹੈ ਕਿ ਭਾਈ ਕੀ ਜਦ ਗੁਰਬਾਣੀ ਦੇ ਵਿੱਚ ਵਾਰ ਵਾਰ ਕਈ ਥਾਵਾਂ ਤੇ ਜ਼ਿਕਰ ਆਉਂਦਾ ਹੈ ਆਖਰਤ ਦੇ ਵਿੱਚ ਸਜ਼ਾ ਦਾ, ਜਿਵੇਂ ਇੱਕ ਪੰਕਤੀ ਦਾ ਜ਼ਿਕਰ ਕਰਦੇ ਆ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਵਧਾਣੀਆਂ ਮੱਥੇ ਧਰਮ ਰਾਏ। ਅਤੇ ਇਸ ਦਾ ਮਤਲਬ ਆ ਕਿ ਇੰਡੀਕੇਸ਼ਨ ਕਿਤੇ ਨਾ ਕਿਤੇ ਹੈਗੀ ਆ, ਪਰ ਮੇਰੇ ਖਿਆਲ ਵੀਰ ਜੀ ਨੇ ਵੀ ਆਪਣੀ ਉਸ ਡਿਸਕਸ਼ਨ ਦੇ ਵਿੱਚ ਇਸ ਚੀਜ਼ ਨੂੰ ਕਲੀਅਰ ਕੀਤਾ ਹੈ। ਮੈਂ ਦੁਬਾਰਾ ਇਸ ਨੂੰ ਰਿਪੀਟ ਕਰਦਾ ਕਿ ਗੁਰਬਾਣੀ ਦਾ ਜਿਹੜਾ ਈਡੀਅਮ ਹੈ ਉਹ ਭਾਰਤੀ ਜਿਹੜੀ ਮਿਥਿਹਾਸਕ ਜਾਂ ਜਿਹੜੀ ਥਿਓਲੋਜੀਕਲ ਪਰੰਪਰਾ ਹੈ, ਜਿਹੜੀ ਉਹ ਜ਼ਮੀਨ ਹੈ ਜਿਹੜੀ ਲੋਕਾਂ ਨੂੰ ਸਮਝ ਆਉਂਦੀ ਸੀ, ਉਹਦਾ ਮੁਹਾਵਰਾ ਈਡੀਅਮ ਜਿਹੜਾ ਹੈ ਉਹੀ ਵਰਤਿਆ ਗਿਆ ਅਤੇ ਉਹਨਾਂ ਹੀ ਸ਼ਬਦਾਂ ਦੀ ਵਰਤੋਂ ਕਰਕੇ ਉਹਨਾਂ ਦੀ ਪੁਨਰ ਵਿਆਖਿਆ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਜਿਹੜੀ ਇਹ ਗੱਲ ਵੀ ਜਿਹੜੇ ਇਸ ਪੰਕਤੀ ਦਾ ਜਿਹੜਾ ਜ਼ਿਕਰ ਆਉਂਦਾ ਹੈ, ਇਹ ਵੀ ਹਾਲ ਦੀ ਘੜੀ ਚ ਆਉਂਦਾ ਹੈ, ਕਿਸੇ ਮਰਨ ਤੋਂ ਬਾਅਦ ਕਿਸੇ ਸੰਸਾਰ ਦੇ ਵਿੱਚ ਮਧਾਣੀਆਂ ਮੱਥਣ ਦੀ ਗੱਲ ਨਹੀਂ ਹੁੰਦੀ। ਕਿਉਂਕਿ ਮੈਂ ਇਸ ਵਿਸਥਾਰ ਚ ਨਹੀਂ ਜਾਵਾਂਗਾ ਕਿ ਸੰਸਾਰ ਦੇ ਕਿਹੜੇ ਕਿਹੜੇ ਧਰਮ ਵਿੱਚ ਕਿਹੋ ਜਿਹੀ ਸਵਰਗ ਦੀ ਕਲਪਨਾ ਕੀਤੀ ਕਿ, ਪਰ ਕਲਪਨਾ ਹੀ ਹੈ, ਕਿਉਂਕਿ ਜਦੋਂ ਆਪਾਂ ਇਹ ਦੇਖ ਸਕਦੇ ਹਾਂ ਕਿ ਜਿਹੜੀਆਂ ਪੁਰਾਤਨ ਜਿੰਨੀਆਂ ਵੀ ਸਭਿਅਤਾਵਾਂ ਹੋਈਆਂ ਨੇ 5,000 ਸਾਲ ਪਹਿਲਾਂ ਜਾਂ 10,000 ਸਾਲ ਪਹਿਲਾਂ ਦਾ ਤਾਂ ਸਾਨੂੰ ਕੋਈ ਖਾਸ ਇਹ ਨਹੀਂ ਮਿਲਦਾ, ਉਹਨਾਂ ਦੇ ਵਿੱਚ ਜਿਸਾਂ ਬੇਬੀਲੋਨੀਅਨ ਸਨ, ਮਾਇਆ ਸਭਿਅਤਾ ਸੀ, ਚਾਈਨਾ ਦੀ ਜਿਹੜੀ ਸਭਿਅਤਾ ਸੀ ਜਾਂ ਮਿਸਰ ਦੀ ਜਿਹੜੀ ਸਭਿਅਤਾ ਸੀ, ਇਹਨਾਂ ਦੇ ਵਿੱਚ ਵੀ ਸਵਰਗ ਤੇ ਨਰਕ ਦੀ ਕਲਪਨਾ ਕੀਤੀ ਗਈ ਸੀ ਤੇ ਇਹਨਾਂ ਦੇ ਵਿੱਚ ਇੱਥੋਂ ਤੱਕ ਕਿ ਧਰਤੀ ਦੀ ਸ਼ੇਪ ਬਾਰੇ ਵੀ, ਜਿਸ ਤਰ੍ਹਾਂ ਭਾਰਤੀ ਸਭਿਅਤਾ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਇੱਕ ਪਾਸੇ ਮੇਹਰ ਪਰਬਤ ਹੈ, ਦੂਜੇ ਪਾਸੇ ਸਮੁੰਦਰ ਹੈ ਤੇ ਧਰਤੀ ਜਿਹੜੀ ਹੈ ਕੱਛੂ ਕੰਮ ਦੇ ਉੱਪਰ ਹੈ, ਇਸੇ ਤਰ੍ਹਾਂ ਤੇ ਧਰਤੀ ਨੂੰ ਫਲੈਟ ਮੰਨਿਆ ਜਾਂਦਾ ਸੀ। ਚਾਈਨਾ ਦੇ ਵਿੱਚ ਇਹ ਸੀ ਕਿ ਧਰਤੀ ਇੱਕ ਟੇਬਲ ਵਾਂਗੂ ਫਲੈਟ ਹੈ ਤੇ ਇਸ ਦੇ ਉੱਪਰ ਇੱਕ ਟੇਬਲ ਵਰਗੀ ਇੱਕ ਫਲੈਟ ਕੋਈ ਸ਼ਹਿਰ ਜਿਸ ਦੇ ਉੱਪਰ ਉਸਦੇ ਚਾਰ ਕੋਨਿਆਂ ਦੇ ਵਿੱਚ ਸਵਰਗ। ਇਸੇ ਤਰ੍ਹਾਂ ਕਿਤੇ ਤਸ਼ਤਰੀ ਵਾਂਗੂ ਕਿ ਜਿਸ ਤਰ੍ਹਾਂ ਦਾ ਸੀ, ਮਤਲਬ ਜਿਹੜੀ ਉਹਨਾਂ ਦੀ ਕਲਪਨਾ ਸੀ ਧਰਤੀ ਦੀ, ਪਰ ਨਾਲ ਦੇ ਨਾਲ ਹੀ ਸਵਰਗ ਤੇ ਨਰਕ ਦੀ ਆਪਣੀ ਆਪਣੀ ਕਲਪਨਾ ਸੀ। ਫਿਰ ਬਾਅਦ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਗੁਰਬਾਣੀ ਚ ਜ਼ਿਕਰ ਆਉਂਦਾ, ਬੇਤ ਤੇ ਕਤੇਬ। ਭਾਰਤੀ ਉਪ ਮਹਾਂਦੀਪ ਦੇ ਜਿੰਨੇ ਵੀ ਵਿੱਚ ਰਚੇ ਗਏ ਜਿਹੜੇ ਗ੍ਰੰਥ ਨੇ, ਜਿਹੜੀਆਂ ਪੁਸਤਕਾਂ ਨੇ, ਉਹਨਾਂ ਸਾਰਿਆਂ ਨੂੰ ਇਡੀਓਮੈਟਿਕਲੀ ਵੇਦ ਕਿਹਾ ਗਿਆ। ਇੱਕ ਤਾਂ ਹੋ ਗਿਆ ਨਾ ਚਾਰ ਵੇਦਾਂ ਦੀ ਗੱਲ, ਪਰ ਜਿਹੜੀਆਂ ਉਪਨਿਸ਼ਦਾਂ ਵਗੈਰਾ ਸਾਰਾ ਹੀ, ਇਸੇ ਕਰਕੇ ਵੇਦ ਕਤੇਬ। ਤੇ ਕਤੇਬ ਜਿਹੜੇ ਸ਼ਾਮੀ ਧਰਮਾਂ ਦੇ, ਭਾਵੇਂ ਉਹ ਬਾਈਬਲ ਹੈ, ਭਾਵੇਂ ਉਹ ਕੁਰਾਨ ਹੈ, ਭਾਵੇਂ ਅੰਜੀਰ ਹੈ, ਤੌਰਾਤ ਹੈ, ਇਹਨਾਂ ਸਾਰਿਆਂ ਦਾ ਜਿਹੜਾ ਉਸਨੂੰ ਕਤੇਬ ਦੇ ਸਮੂਹ ਦੇ ਵਿੱਚ ਰੱਖਿਆ ਗਿਆ ਹੈ। ਵੇਦਾਂ ਦੇ ਆਧਾਰ ਤੇ ਵੀ, ਖਾਸ ਤੌਰ ਤੇ ਜਿਹੜੇ ਓਰਿਜਨਲ ਚਾਰ ਵੇਦ ਨੇ ਉਹਨਾਂ ਦੇ ਵਿੱਚ ਇਸਦਾ ਕੋਈ ਜ਼ਿਕਰ ਨਹੀਂ ਹੈ, ਪਰ ਉਸ ਤੋਂ ਬਾਅਦ ਜਿਹੜੀਆਂ ਉਪਨਿਸ਼ਦਾਂ ਨੇ ਜਾਂ ਜਿਹੜੇ ਪੁਰਾਣ ਨੇ, ਗਰਭ ਪੁਰਾਣ ਵਗੈਰਾ, ਉਹਨਾਂ ਦੇ ਵਿੱਚ ਬਾਜ਼ਾਬਤਾ ਇੱਕ ਕਾਲਪਨਿਕ ਜਿਹੜਾ ਸਵਰਗ ਤੇ ਕਾਲਪਨਿਕ ਨਰਕ, ਨਰਕ ਜਿਹੜਾ ਹੈ ਤੇ ਦੋਨਾਂ ਦੇ ਵਿੱਚ, ਪਰ ਕਿਤੇ ਵੀ ਇਵਨ ਜਿਹੜਾ ਉਹਨਾਂ ਭਾਰਤੀ ਜਿਹੜਾ ਸੂਰੇ ਸਿਧਾਂਤ ਹੈ ਜਾਂ ਜਿਹੜੇ ਦੂਜੀਆਂ ਸਾਰਾ ਕੁਝ, ਉਹਨਾਂ ਦੇ ਵਿੱਚ ਵੀ ਇੱਕ ਦੂਜੇ ਦੀ ਡਿਸਕ੍ਰਿਪਸ਼ਨ ਆਪਸ ਦੇ ਵਿੱਚ ਮਿਲਦੀ ਨਹੀਂ। ਤੇ ਫਿਰ ਇੱਧਰ ਭਾਰਤੀ ਜਿਹੜਾ, ਮਤਲਬ ਜਿਹੜਾ ਸ਼ਾਮੀ ਧਰਮ ਨੇ, ਇਹਨਾਂ ਦੇ ਵਿੱਚ ਵੀ ਜਿਹੜਾ ਇੱਕ ਬੁੱਕ ਦੀ ਦੂਜੇ ਦੇ ਨਾਲ ਜਿਹੜੀ ਉਹ ਡਿਸਕ੍ਰਿਪਸ਼ਨ ਹੈ, ਉਹ ਡੈਫੀਨੇਸ਼ਨ ਹੈ, ਉਹ ਮਿਲਦੀ ਹੀ ਨਹੀਂ। ਤੇ ਫਿਰ ਜੇ ਕਈ ਲੋਕਾਂ ਦਾ ਜਿਹੜਾ ਜ਼ਿਕਰ ਵੀ ਆਉਂਦਾ, ਕਈ ਲੋਕਾਂ ਦੇ ਪੋਡਕਾਸਟ ਸੁਣਦੇ ਹਾਂ, ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਝੂਠ ਹੁੰਦਾ ਹੈ, ਪਰ ਉਹਨਾਂ ਦਾ ਸੱਚਾ ਐਕਸਪੀਰੀਅੰਸ ਹੋ ਸਕਦਾ ਹੈ, ਪਰ ਹੋ ਸਕਦਾ ਉਹ ਹੈਲੂਸੀਨੇਟਿਡ ਹੋਣ, ਕਿਉਂਕਿ ਮੋਸਟਲੀ ਇਹੋ ਜਿਹੀਆਂ ਚੀਜ਼ਾਂ ਦੀ ਹਕੀਕਤ ਹੈ ਨਹੀਂ, ਗੁਰਮਤਿ ਦੇ ਨਜ਼ਰੀਏ ਤੋਂ ਬਿਲਕੁਲ ਹੀ ਨਹੀਂ ਆ, ਵਿਗਿਆਨ ਦੇ ਨਜ਼ਰੀਏ ਤੋਂ ਵੀ ਬਿਲਕੁਲ ਹੀ ਨਹੀਂ ਆ। ਸੋ ਜਿਹੜੇ ਉਹਨਾਂ ਦੇ ਐਕਸਪੀਰੀਅੰਸਿਸ ਨੇ, ਤੇ ਫਿਰ ਉਹ ਜਿਹੜੀ ਆ ਕੇ ਡਿਸਕ੍ਰਿਪਸ਼ਨ ਦਿੰਦੇ ਨੇ, ਧਰਮ ਰਾਜ ਕਿਹੋ ਜਿਹਾ ਸੀ, ਜਾਂ ਇਬਰਾਹਿਮ ਅਜ਼ਰਾਈਲ ਫਰਿਸ਼ਤਾ ਕਿਹੋ ਜਿਹਾ ਸੀ, ਜਾਂ ਉੱਥੇ ਜਿਹੜੇ ਉਹ ਦੂਜੇ ਪਾਸੇ ਉਹ ਕਹਿੰਦੇ ਆ ਜੀ ਜਿਨਾਤ ਸਨ, ਮਲਾਇਕ ਸਨ, ਉਹ ਕਿਹੋ ਜਿਹੇ ਸਨ, ਇੱਧਰ ਉਹਨਾਂ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਆਪਣੇ ਆਪਣੇ ਫੇਥ ਦੇ ਮੁਤਾਬਕ ਹੀ ਦਿੰਦੇ ਆ। ਇਸ ਦਾ ਮਤਲਬ ਹੈ ਕਿ ਰੀਅਲ ਐਕਸਪੀਰੀਅੰਸ ਕਿਸੇ ਨੂੰ ਨਹੀਂ ਆ। ਜਿਹੜਾ ਵੀ ਕੋਈ ਅਗਰ ਐਕਸਪੀਰੀਅੰਸ, ਪਹਿਲਾਂ ਤਾਂ ਕੁਛ ਲੋਕ ਝੂਠ ਬੋਲ ਰਹੇ ਹੁੰਦੇ ਆ, ਤੇ ਜਾਂ ਫਿਰ ਜਿਹੜੇ ਬੋਲ ਰਹੇ ਆ ਜਿਹਨਾਂ ਨੂੰ ਲੱਗਦਾ ਹੈ, ਉਹ ਮਾਨਸਿਕ ਤੌਰ ਤੇ ਕਈ ਵਾਰੀ, ਜਿਸ ਤਰ੍ਹਾਂ ਸਾਡੇ ਵਿੱਚ ਵੀ ਅੱਜ ਕੱਲ੍ਹ ਜਿਹੜਾ ਆਮ ਤੌਰ ਤੇ ਮੈਡੀਟੇਸ਼ਨ ਦੇ ਨਾਂ ਤੇ ਕੋਈ ਕਹਿੰਦਾ ਮੈਂ ਸੂਰਜ ਤੇ ਮੁੜ ਕੇ ਆਇਆ, ਕੋਈ ਕਹਿੰਦਾ ਮੈਂ ਕਿਸੇ ਪਲੈਨਟ ਤੇ ਜਾ ਕੇ ਏਲੀਅਨਸ ਦੇ ਨਾਲ ਗੱਲ ਕਰਕੇ ਆਇਆ, ਕੋਈ ਕਹਿੰਦਾ ਜੀ ਯਾਨੀ ਕਿ ਉਹ ਸਾਰਾ ਕੁਛ ਜਿਹੜਾ ਹੈ ਜੇ ਉਸਨੂੰ ਬੜੀ ਬਾਰੀਕੀ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਉਹਦਾ ਐਨਾਲਿਸਿਸ ਕੀਤਾ ਜਾਏ ਤਾਂ ਉਹ ਹੈਲੂਸੀਨੇਟਿਡ ਸਟੇਟ ਆਫ ਮਾਇੰਡ ਹੋ ਸਕਦਾ ਹੈ ਜੇ ਉਹ ਸੱਚ ਕਹਿ ਰਹੇ ਨੇ, ਤੇ ਜੇ ਝੂਠ ਕੋਲੋਂ ਬਣਾ ਕੇ ਕਿਹਾ ਤੇ ਉਹਨਾਂ ਦਾ ਰੱਬ ਰਾਖਾ, ਉਹਨਾਂ ਦੀ ਆਪਣੀ ਸੋਚ ਹੈ। ਪਰ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਚੀਜ਼ਾਂ ਵਾਪਰਦੀਆਂ ਨੇ। ਹੁਣ ਆਪਾਂ ਵਿਚਾਰ ਕਰਦੇ ਹਾਂ ਕਿ ਗੁਰਬਾਣੀ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਨੂੰ ਸਰੇਆਮ ਜਿਹੜਾ ਹੈ ਰੱਦ ਕਰ ਦਿੱਤਾ ਗਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਇਹ ਸਵਾਲ ਕੋਈ ਕਰਦਾ ਕਿ ਆਖਰਤ ਕੀ ਹੈ, ਤਾਂ ਉਹ ਇੱਕੋ ਗੱਲ ਚ ਸਮਝਾ ਦਿੰਦੇ ਆ। ਬਾਣੀ ਦੇ ਵਿੱਚ ਆਉਂਦਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਜਿਹੜੇ ਕਿ ਸਾਡੇ ਫਾਊਂਡਰ ਨੇ, ਓਰਿਜਿਨਲ ਸੋਰਸ ਨੇ ਗੁਰਮਤ ਦੀ। ਉਹ ਕਹਿੰਦੇ ਆ ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਸ ਤਾਂ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਆ, ਇਹ ਤਾਂ ਕਿਤੇ ਨਜ਼ਰ ਹੀ ਹੈ, ਕਿਤੇ ਤਾਂ ਸਪਸ਼ਟ ਹੀ ਨਹੀਂ ਆ। ਆਹ ਉਹ ਮੰਨਦੇ ਹੀ ਨਹੀਂ ਕਿ ਉਹ ਜਿਹੜੀ ਕੋਈ ਜਿਹੜੀ ਆਤਮਾ ਹੈ, ਚੇਤਨਾ ਹੈ, ਉਹ ਕਿੱਥੇ ਜਾ ਕੇ ਸਮਾ ਦਿੰਦੀ ਹੈ। ਬਾਣੀ 'ਚ ਜ਼ਿਕਰ ਆਉਂਦਾ ਨਾ, ਪਵਨੇ ਮੈਂ ਪਵਨ ਸਮਾਇਆ, ਕਿਤੇ ਸਵਰਗ ਨਰਗ ਦਾ ਜ਼ਿਕਰ ਨਹੀਂ ਹੈ। ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੌਣ ਹਾਰੇ ਕੀ ਕੌਣ ਟੇਕ। ਤੇ ਫਿਰ ਇਹ ਤਾਂ ਪਹਿਲਾਂ ਹੀ ਜਿਹੜਾ ਸੀ ਉਸਨੂੰ ਰੱਦ ਕਰ ਦਿੱਤਾ ਗਿਆ। ਫਿਰ ਜਿੱਥੇ ਕਈ ਥਾਵਾਂ ਤੇ ਇਹੋ ਜਿਹਾ ਧਰਮਰਾਜ ਦਾ ਜ਼ਿਕਰ ਆਉਂਦਾ ਹੈ, ਚਿਤ੍ਰਗੁਪਤ ਦਾ ਜ਼ਿਕਰ ਆਉਂਦਾ ਹੈ, ਇਹ ਮਨੁੱਖ ਦੀਆਂ ਦੀ ਇਸਦੀ ਰੀਡੈਫੀਨੇਸ਼ਨ ਜਿਹੜੀ ਗੁਰੂ ਸਾਹਿਬ ਗੁਰਬਤ ਕਰਦੀ ਹੈ, ਉਹ ਮਨੁੱਖ ਦੀ ਜਾਗਤ, ਮਨੁੱਖ ਦੀ ਜਿਉਂਦੇ ਮਨੁੱਖ ਦੀ ਜਿਹੜੀ ਚੇਤਨਾ ਹੈ, ਜਿਹੜੀ ਉਸ ਸਟ੍ਰੀਮ ਆਫ ਕੌਨਸ਼ੀਅਸਨੈਸ ਹੈ, ਇਹ ਉਹਦੇ ਨਾਲ ਜੁੜਿਆ ਹੋਇਆ। ਕਿਉਂਕਿ ਹਰ ਕੀਤਾ ਹੋਇਆ ਸਾਡਾ ਜਿਹੜਾ ਅਮਲ ਹੈ, ਉਹ ਸਾਡੀ ਸੋਚਣੀ ਤੇ ਸਾਡੀ ਕੌਨਸ਼ੀਅਸਨੈਸ ਤੇ ਹਰ ਸੋਚੀ ਹੋਈ ਗੱਲ ਜਿਹੜੀ ਹੈ ਉਹ ਪ੍ਰਭਾਵ ਪਾਉਂਦੀ ਹੈ, ਤੇ ਉਹੀ ਜਿਹੜੀ ਆ ਉਹ ਸਾਡੀ ਵਿਚਾਰਾਂ ਦਾ ਤਾਣਾ ਬਾਣਾ ਬਣਦੀ ਹੈ। ਆਪਾਂ ਇਸ ਗੱਲ ਨੂੰ ਭਲੀ ਭਾਂਤ, ਯਾਨੀ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੋ ਗੁਣ ਨਾ ਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਤ ਤੇਰੇ ਗੁਣ ਗਲਿਆ ਰਹਾ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ, ਫਾਸੈ ਛੂਟ ਸਮੂੜੇ ਕੌਣ ਕੁਣੀ। ਆਪਾਂ ਇਸਦੀ ਵਿਸਤਾਰ ਦੇ ਵਿੱਚ ਨਹੀਂ ਜਾਂਦੇ, ਇੱਕ ਹਵਾਲਾ ਜਿਹੜਾ ਕਿ ਗੁਰੂ ਸਾਹਿਬ ਸਾਨੂੰ ਦੇ ਰਹੇ ਆ। ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਅਕਸਰ ਅਸੀਂ ਰੋਜ਼ ਹੀ ਸੁਣਦੇ ਹਾਂ। ਇਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਉਹ ਤਾਂ ਉਹ ਕਿਸੇ ਪਰਲੀ ਲਾਈਫ ਦੇ ਵਿੱਚ ਕਿਸੇ ਮੁਕਤੀ ਦਾ ਵੀ ਜ਼ਿਕਰ ਜਿਹੜਾ ਉਸਨੂੰ ਰੱਦ ਕਰ ਦਿੰਦਾ, ਕਿਉਂਕਿ ਗੁਰਮਤ ਦੇ ਵਿੱਚ ਜੀਵਨ ਮੁਕਤ ਦਾ ਕਨਸੈਪਟ ਆਇਆ। ਇਸ ਜੱਗ ਦੇ ਵਿੱਚ ਮੁਕਤ ਹੋਣਾ ਹੈ, ਬੰਧਨਾਂ ਤੋਂ ਆਜ਼ਾਦ ਹੋਣਾ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਅਗਲੀ ਪੰਕਤੀ ਹੋਰ ਧਿਆਨ ਮੰਗਦੀ ਹੈ, ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਦਾ। ਉਹੀ ਥਾਂ ਹੈਵਨ ਹੈ, ਬੈਕੁੰਠ ਹੈ, ਸਵਰਗ ਹੈ, ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ। ਤੇ ਇਸੇ ਤਰ੍ਹਾਂ ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਵਾਰ ਵਾਰ ਰੱਦ ਕਰਦੇ ਨੇ, ਕਿਆ ਨਰਕ ਕਿਆ ਸਵਰਗ ਤੁਹਾਰਾ, ਸੰਤਨ ਦਉ ਰਾਧੇ, ਹਮ ਕਾਹੂ ਕੀ ਕਾਣ ਨ ਕਰਤੇ ਸਤਿਗੁਰ ਕੇ ਪ੍ਰਸਾਦ। ਜਾਂ ਬਾਣੀ ਜੇ ਵੀ ਆਉਂਦਾ, ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੂ ਅੰਤੋ ਰਾਤ। ਮੈਨੂੰ ਤਾਂ ਕਿਸੇ ਸਵਰਗ ਨਰਕ ਦੀ ਲੋੜ ਹੀ ਨਾ ਉਹਦੀ ਹੈਸੀਅਤ, ਮੈਨੂੰ ਤਾਂ ਅਕਾਲ ਪੁਰਖ ਦੀ ਜਿਹੜੀ ਪ੍ਰੈਜੈਂਸ ਸੀ, ਅਭੇਦਤਾ ਹੈ, ਉਹਦਾ ਮਿਲਾਪ ਹੈ, ਭਾਵ ਉਹਦੇ ਗੁਣਾਂ ਨਾਲ ਜੁੜਨਾ ਹੀ ਜਿਹੜਾ ਹੈ ਮੇਰੇ ਵਾਸਤੇ ਮੁਕਤੀ ਹੈ, ਉਹਦਾ ਪਿਆਰ ਹੀ ਜਿਹੜਾ, ਉਹਦੀ ਬਖਸ਼ਿਸ਼ ਹੀ ਮੇਰੇ ਵਾਸਤੇ ਸਾਰਾ ਕੁਛ। ਮੁਕਤ ਉਗਤ ਜੁਗਤ ਤੇਰੀ ਸੇਵਾ ਪਾਉ ਜਿਸ ਨੂੰ ਮੁਕਤੀ ਕਹਿੰਦੇ ਆ ਬੰਧਨਾਂ ਤੋਂ ਆਜ਼ਾਦ ਹੋਣਾ ਤੁਸੀਂ ਗੁਰਮਤ ਨੇ ਤਾਂ ਉਹ ਮਰਨ ਤੋਂ ਬਾਅਦ ਤਾਂ ਕਿਸੇ ਮੁਕਤੀ ਦਾ ਜ਼ਿਕਰ ਹੀ ਨਹੀਂ ਕੀਤਾ ਬੰਧਨਾਂ ਤੋਂ ਆਜ਼ਾਦ ਹੋਣ ਦਾ ਰਹਿਣਾ ਪਾਉ ਜਿਹੜੇ ਸੰਸਾਰ ਦੇ ਦੀਆਂ ਕਰਮ ਕਾਂਡ ਦੇ ਨਾਂ ਤੇ ਭਰਮ ਦੇ ਨਾਂ ਤੇ ਰਿਚੁਅਲਸ ਦੇ ਨਾਂ ਤੇ ਊਚ ਨੀਚ ਦੇ ਨਾਂ ਤੇ ਜਿਹੜੀਆਂ ਜ਼ੰਜੀਰਾਂ ਅਣਦਿਸੀਆਂ ਜ਼ੰਜੀਰਾਂ ਜਿਹੜੀਆਂ ਨੇ ਸੰਗਲਾਂ ਨੇ ਜਿਹੜੀਆਂ ਜਿਹਨਾਂ ਦੇ ਨਾਲ ਮਨੁੱਖ ਨੂੰ ਬੰਨਿਆ ਗਿਆ ਹੈ ਇਸ ਤੋਂ ਸੁਤੰਤਰ ਹੋਣਾ ਹੀ ਜਿਹੜਾ ਹੈ ਗੁਰਮਤ ਦੇ ਹਿਸਾਬ ਮੁਕਤੀ ਇਸੇ ਕਰਕੇ ਜੀਵਨ ਮੁਕਤ ਦੀ ਗੱਲ ਕਰੀ ਪ੍ਰਭ ਕੀ ਆ ਗਿਆ ਆਤਮ ਹਤਾਵੇ ਜੀਵਨ ਮੁਕਤ ਸੁੱਖ ਆਵੇ ਜਿਹੜਾ ਹੁਕਮ ਦੇ ਵਿੱਚ ਰਿਹਾ ਜਿਹੜਾ ਲਾਜ਼ ਆਫ ਕਾਸਮਾਸ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਿਆ ਔਰ ਕਿਸੇ ਦੀ ਪਰਵਾਹ ਨਹੀਂ ਕਰਦਾ ਜਿਹੜਾ ਸਹੀ ਮਾਇਨਿਆਂ ਦੇ ਵਿੱਚ ਕਬੀਰ ਸਾਹਿਬ ਦੀ ਸ਼ਬਦਾਂ ਦੇ ਵਿੱਚ ਜਿਹੜਾ ਉਹ ਕਹਿੰਦੇ ਆ ਪਰਿਓ ਕਾਲ ਸਭੇ ਜਗ ਉੱਪਰ ਮਾਏ ਲਿਖੇ ਪ੍ਰਾਂਗਿਆਂ ਨੀ ਸਾਰਿਆਂ ਨੂੰ ਜਿਹੜਾ ਕਾਲ ਦਾ ਇੱਕ ਪਹਿਲਾ ਇੱਕ ਬੰਧਨ ਆ ਇੱਕ ਗੁਲਾਮੀ ਆ ਉਸ ਦੇ ਵਿੱਚ ਸਾਰੇ ਹੀ ਜਿਹੜੇ ਉਹ ਵੱਡੇ ਵੱਡੇ ਆਪਣੇ ਆਪ ਨੂੰ ਗਿਆਨੀ ਕਹਿੰਦੇ ਕਬੀਰ ਸਾਹਿਬ ਉਹਨੂੰ ਪਰਮ ਗਿਆਨੀ ਕਹਿੰਦੇ ਕਿਉਂਕਿ ਪਰਮ ਵਿੱਚ ਪਏ ਹੋਏ ਨੇ ਉਹ ਕਹਿੰਦੇ ਆ ਕਹੋ ਕਬੀਰ ਜਨ ਪਏ ਖਾਲਸਾ ਪ੍ਰੇਮ ਭਗਤ ਜੇ ਜਾਣੀ ਜਿਹੜਾ ਵਿਅਕਤੀ ਜਿਸ ਖਾਲਸੇ ਦੇ ਕੰਸੈਪਟ ਨੂੰ ਅਸੀਂ ਗੁਰੂ ਸਾਹਿਬਾਨ ਨੇ ਉਜਾਗਰ ਕੀਤਾ ਪ੍ਰੈਕਟੀਕਲ ਕੀਤਾ ਉਹ ਸੁਤੰਤਰ ਹੋ ਗਏ ਪਾਵਰ ਮੁਕਤ ਹੋ ਗਏ ਜੀਵਨ ਮੁਕਤ ਹੋ ਗਏ ਜਿਹੜੇ ਪ੍ਰੇਮਾ ਭਗਤੀ ਨਾਲ ਜੁੜ ਗਏ ਜਿਹਨਾਂ ਨੂੰ ਮੌਤ ਦਾ ਡਰ ਹੀ ਖਤਮ ਹੋਇਆ ਅਕਾਲ ਦਾ ਭੈ ਹੀ ਖਤਮ ਹੋ ਗਿਆ ਅਕਾਲ ਨਾਲ ਜੁੜ ਗਏ ਇਹੀ ਜਿਹੜਾ ਹੈ ਸਵਰਗ ਤੇ ਨਰਕ ਦੀ ਗੱਲ ਹੈ ਜਿਹੜਾ ਹੁਣ ਆਪਾਂ ਪਿਛਲੇ ਸ਼ਬਦ ਦੇ ਵਿੱਚ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਕਾਗਜ਼ ਵਾਲੀ ਜਿਹੜੀ ਹੈ ਇੱਥੇ ਵੀ ਸਾਡੇ ਅਮਲਾਂ ਦੀ ਗੱਲ ਹੈ ਸਾਰੀ ਤੇ ਹੁਣ ਕਿਉਂਕਿ ਬਾਣੀ ਚਾਹੁੰਦਾ ਜੋ ਚਿੱਤ ਜੇ ਚਿੱਤ ਲਿਆ ਸੋ ਮੈਂ ਪਾਇਆ ਇਹੀ ਸਾਡੇ ਵਾਸਤੇ ਸਵਰਗ ਤੇ ਨਰਕ ਅਸੀਂ ਆਪ ਤਿਆਰ ਕਰ ਰਹੇ ਹਾਂ ਨਾਨਕ ਨਾਮ ਧਿਆਏ ਸੁਖ ਪਾਇਆ ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਅਮਲ ਦੀ ਗੱਲ ਆ ਬਾਣੀ ਚ ਵੀ ਜਿੰਨੀ ਨਾਮ ਤੇ ਆਇਆ ਗਹਿਮ ਸਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ ਸਟਰਗਲ ਗੱਲ ਜਿਸ ਨੇ ਇੱਕ ਕਿਸਮ ਦਾ ਤਪ ਇੱਥੇ ਕਰਨਾ ਜਿਹੜਾ ਹੈ ਉਹ ਆਪਣੇ ਆਪ ਨੂੰ ਅੱਛੇ ਉਚਾਰਨ ਦਾ ਭਾਗੀ ਬਣਨਾ ਬਨ ਚਰਿੱਤਰਵਾਨ ਬਣਨਾ ਹੈ ਤੇ ਉਹੀ ਤਪ ਹੈ ਸੋ ਇਸੇ ਕਰਕੇ ਹੁਣ ਆਪਾਂ ਕਬੀਰ ਸਾਹਿਬ ਦੀ ਗੱਲ ਕਰਦੇ ਹਾਂ ਕਿ ਉਸ ਬੜੇ ਬਾਵਾਜ਼ ਬੁਲੰਦ ਇੱਕ ਸ਼ਬਦ ਦੇ ਵਿੱਚ ਇਹ ਸਾਰੇ ਭੇਦ ਨੂੰ ਖੋਲਦੇ ਨੇ ਕਬੀਰ ਸਾਹਿਬ ਕਹਿੰਦੇ ਆ ਸਭ ਕੋਈ ਚਲਤ ਕਹਿਤ ਹੈ ਊਹਾਂ ਨਾ ਜਾਣੋ ਬੈਕੁੰਠ ਹੈ ਕਹਾਂ ਸਾਰੇ ਹੀ ਸਵਰਗ ਵਿੱਚ ਜਾਣ ਦੀਆਂ ਗੱਲਾਂ ਤਾਂ ਕਰਦੇ ਨੇ ਪਰ ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਸਵਰਗ ਹੈ ਕਿੱਥੇ ਉਸ ਤੋਂ ਪਹਿਲਾਂ ਜਿਹੜੀ ਇਹ ਸ਼ਬਦ ਦਾ ਸਿਲਸਿਲਾ ਹੈ ਇਸੇ ਪੰਨੇ ਤੇ ਕਬੀਰ ਸਾਹਿਬ ਦਾ ਪਹਿਲਾ ਜਿਹੜਾ ਸ਼ਬਦ ਆ ਰਿਹਾ ਹੈ ਪਹਿਲੇ ਜਿਸ ਛੰਦ ਵਿੱਚ ਗੱਲ ਕਰ ਰਹੇ ਨੇ ਉੱਥੇ ਵੀ ਉਹ ਕਿਸੇ ਮੁਸਲਮਾਨ ਵਿਅਕਤੀ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਪ੍ਰੇਰਣਾ ਦੇ ਰਿਹਾ ਹੈ ਕਿ ਇਸਲਾਮ ਵਿੱਚ ਆ ਜਾ ਉੱਥੇ ਬਹਿਸ਼ਤ ਮਿਲੇਗਾ ਉਹਨੂੰ ਜਵਾਬ ਦੇ ਰਹੇ ਨੇ ਉਹ ਬੜੀਆਂ ਸਿਫਤਾਂ ਕਰਕੇ ਉਹਨਾਂ ਨੂੰ ਕਹਿੰਦਾ ਹੈ ਸੱਤਰ ਸੋਏ ਸਲਾਰ ਹੈ ਜਾਂ ਕਿ ਸਵਾ ਲੱਖ ਪੈਗੰਬਰ ਤਾਂ ਕਿ ਯਾਨੀ ਕਿ ਉਹ ਸਿਫਤਾਂ ਕਰਦਾ ਮੇਰੇ ਰੱਬ ਦੇ ਇਹ ਸਾਰਾ ਕੁਛ ਹੈ ਸੇਖ ਜੋ ਕਹੀਏ ਕੋਏ 88 ਕੋਟ 88 56 ਕੋਟ ਜਾਂ ਕੇ ਖੇਲ ਖਲਾਸੀ ਉਹ ਸਾਰਾ ਉਹ ਜ਼ਿਕਰ ਕਰ ਰਿਹਾ ਹੈ ਉਸ ਅਕਾਲ ਪੁਰਖ ਦੀ ਉਸ ਪਰਸਨੈਲਿਟੀ ਦਾ ਜਿਹਦੇ ਸਾਹਮਣੇ ਇਹ ਸਾਰਾ ਕੁਛ ਜਿਹੜਾ ਯਾਨੀ ਕਿ ਇੱਕ ਵੱਖਰੇ ਤਰ੍ਹਾਂ ਦਾ ਕੰਸੈਪਟ ਪੇਸ਼ ਕਰ ਰਿਹਾ ਤਾਂ ਕਬੀਰ ਸਾਹਿਬ ਉਸਨੂੰ ਕਹਿੰਦੇ ਆ ਕਿ ਭਾਈ ਮੇਰੀ ਤੇ ਮੈਂ ਗਰੀਬ ਆਦਮੀ ਹਾਂ ਮੇਰੀ ਤੇ ਉੱਥੇ ਜਾਣ ਦੀ ਕੋਈ ਇਹ ਨਹੀਂ ਤੇ ਫਿਰ ਉਹ ਸਮਝਾ ਰਿਹਾ ਦੋ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨੋ ਸਮਾਨਾ ਪਿਸਤ ਨਜ਼ੀਕ ਰਾਖ ਰਹਿਮਾਨ ਉਹ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਅਕਾਲ ਪੁਰਖ ਆਪਣੇ ਨੇੜੇ ਕਰ ਲੈ ਮੈਨੂੰ ਕਿਸੇ ਹੋਰ ਪਿਸਤ ਦੀ ਇਸ ਸਵਰਗ ਦੀ ਲੋੜ ਹੀ ਨਹੀਂ। ਉਸ ਤੋਂ ਬਾਅਦ ਹੀ ਅਗਲੀ ਗੱਲ ਦੇ ਵਿੱਚ ਉਹ ਭਾਰਤੀ ਦਰਸ਼ਨ ਦੇ ਲੋਕਾਂ ਨੂੰ ਇਹ ਸਵਾਲ ਕਰਦੇ ਆ ਫਿਰ ਕਿ ਭਾਈ ਤੁਸੀਂ ਦੱਸੋ, ਸਭ ਕੋਈ ਚਲਤ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਤੇ ਇਸ ਦਾ ਗਲਤ ਜ਼ਿਕਰ ਕਰ ਰਹੇ ਨੇ, ਪਰ ਕਿਸੇ ਨੂੰ ਪਤਾ ਹੈ ਉਹ ਕਿੱਥੇ ਹੈ? ਰਹਾਵ ਦੀ ਪੰਕਤੀ ਇਹ ਸਵਾਲ ਹੈ, ਸੋਚਣ ਵਾਸਤੇ ਕਹਿ ਰਹੇ ਨੇ, ਨਾ ਜਾਣੋ ਬੈਕੁੰਠ ਹੈ ਕਹਾਂ, ਪਤਾ ਹੀ ਨਹੀਂ ਆ ਬੈਕੁੰਠ ਕਿੱਥੇ ਹੈ। ਫਿਰ ਅੱਗੇ ਉਹ ਸਵਾਲ ਕਰਦੇ ਆ, ਇੱਥੋਂ ਤੱਕ ਕਹਿੰਦੇ ਆ, ਆਪ ਕਾ ਮਰਮ ਨਾ ਜਾਣਾ, ਪਾਤਨ ਹੀ ਬੈਕੁੰਠ ਬਤਾਨਾ ਬਖਾਨਾ। ਲੋਕਾਂ ਨੂੰ, ਉਹਨਾਂ ਵੱਡੇ ਵੱਡੇ ਫਿਲਾਸਫਰਾਂ ਨੂੰ ਆਪਣੇ ਆਪ ਦਾ ਪਤਾ ਨਹੀਂ ਹੈ, ਤੇ ਗੱਲਾਂ ਗੱਲਾਂ ਦੇ ਵਿੱਚ ਬੈਕੁੰਠ ਦੀ ਡੈਫੀਨੇਸ਼ਨ, ਬੈਕੁੰਠ ਦੀ ਡਿਸਕ੍ਰਿਪਸ਼ਨ ਦੇ ਰਹੇ ਨੇ, ਬੈਕੁੰਠ ਦੇ ਦੀ ਜਾਣਕਾਰੀ ਦੇ ਰਹੇ ਨੇ। ਜਬ ਲਗ ਮਨ ਬੈਕੁੰਠ ਕੀ ਆਸਾ, ਤਬ ਲਗ ਨਾ ਹੀ ਚਰਨ ਨਿਵਾਸ। ਗੁਰਮਤ ਦਾ ਸਿਧਾਂਤ ਇਹ ਆ, ਜਿਸ ਨੂੰ ਕਬੀਰ ਸਾਹਿਬ ਇੱਥੇ ਸਪਸ਼ਟ ਕਰ ਰਹੇ ਨੇ, ਜਿਵੇਂ ਕਹਿੰਦਾ, ਸੇਵਾ ਕਰਤ ਹੋਏ ਨਾਕਾਮੀ ਕਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਉਸਦੀ ਕੋਈ ਆਕਾਂਕਸ਼ਾ ਨਹੀਂ ਆ ਤੇ ਉਹ ਸੇਵਾ ਭਾਵਨਾ ਨਾਲ ਸੇਵਾ ਕਰ ਰਿਹਾ, ਨਾ ਕਿ ਜੇ ਉਹਦੇ ਮਨ ਦੇ ਅੰਦਰ ਕੋਈ ਕੋਈ ਲਾਲਚ ਹੈ ਤੇ ਫਿਰ ਉਹ ਪ੍ਰਾਪਤੀ ਹੋਏਗੀ ਨਹੀਂ। ਇਸੇ ਕਰਕੇ ਇੱਥੇ ਵੀ ਉਹ ਕਹਿੰਦੇ ਆ ਕਿ ਜੇ ਮਨ ਦੇ ਵਿੱਚ ਕਿਸੇ ਸਵਰਗ ਦੀ, ਕਿਸੇ ਹੋਰ ਪਦਾਰਥ ਦੀ, ਕਿਸੇ ਹੋਰ ਗਿਫਟ ਦੀ, ਕਿਸੇ ਹੋਰ ਸਥਿਤੀ ਦੀ ਆਸ ਰੱਖ ਕੇ ਅਕਾਲ ਪੁਰਖ ਨੂੰ ਪਿਆਰ ਕਰਨਾ ਹੈ, ਤਾਂ ਫਿਰ ਤਾਂ ਉਹ ਨਿਵਾਸਾ ਜਿਹੜਾ ਅਕਾਲ ਪੁਰਖ ਦੇ ਨਾਲ ਜਿਹੜੇ ਪ੍ਰੇਮ ਹੈ, ਤਬ ਲੱਗਣਾ ਹੀ ਚਰਨ ਨਿਵਾਸਾ, ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਭਾਵਕ ਅਕਾਲ ਪੁਰਖ ਦੇ ਨਾਲ ਅਭੇਦਤਾ ਮੁਮਕਿਨ ਹੀ ਨਹੀਂ। ਫਿਰ ਉਹ ਸਵਾਲ ਕਰਦੇ ਆ ਵੀ ਮੈਨੂੰ ਤਾਂ ਪਤਾ ਨਹੀਂ, ਖਾਈ ਕੋਟ ਨਾ ਪਰਲ ਪਗਾਰਾ, ਨਾ ਪਰਲ ਪਗਾਰਾ, ਨਾ ਜਾਣੋ ਬੈਕੁੰਠ ਦੁਆਰਾ। ਮੈਨੂੰ ਉਹ ਸ਼ਹਿਰ, ਉਹ ਕਿੱਲਾ, ਉਸ ਦੇ ਇਰਦ ਗਿਰਦ ਜਿਹੜੀ ਫਜ਼ੀਲ, ਜਾਂ ਉਸ ਕਿੱਲੇ ਦੀ ਕੋਈ ਦੀਵਾਰ ਜਿਹੜੀ ਉੱਪਰ, ਜਿਹੜੀ ਇੱਕ ਕਿੱਲੇ ਦੇ ਬਾਹਰ ਹੁੰਦਾ ਨਾ ਪਾਣੀ ਦਾ, ਇੱਕ ਕਿੱਲੇ ਦੀ ਅੰਦਰ ਦੀਵਾਰ ਹੁੰਦੀ ਹੈ, ਖਾਈ ਹੁੰਦੀ ਹੈ ਬਾਹਰ, ਇੱਕ ਫਜ਼ੀਲ ਹੁੰਦੀ ਹੈ। ਮੈਨੂੰ ਇਸ ਦੇ ਬਾਰੇ ਕੋਈ ਪਤਾ ਨਹੀਂ ਉਹ ਕਿਹੋ ਜਿਹੀ ਹੈ, ਤੇ ਨਾ ਹੀ ਪਤਾ ਹੈ, ਨਾ ਕਿਸੇ ਨੂੰ ਪਤਾ ਹੈ ਕਿ ਬੈਕੁੰਠ ਦਾ ਗੇਟ ਕਿਹੜਾ ਹੈ, ਦੁਆਰ ਕਿਹੜਾ ਹੈ। ਫਿਰ ਉਹ ਕਹਿੰਦੇ ਆ ਬੜੇ ਐਕਸਪਲੇਨ ਕਰਕੇ, ਕਹੋ ਕਬੀਰ ਅਬ ਕਹੀਏ ਕਾਹੇ। ਇਹਨਾਂ ਲੋਕਾਂ ਨੂੰ ਇਹ ਕਹਿ ਰਿਹਾ ਵੀ ਕਿਸ ਨੂੰ ਸਮਝਾਈਏ ਇਹ ਗੱਲ, ਸਾਧ ਸੰਗਤ ਬੈਕੁੰਠੇ ਆਏ, ਜਿੱਥੇ ਸਾਧ ਸੰਗਤ ਹੈ ਉੱਥੇ ਹੀ ਬੈਕੁੰਠ ਹੈ। ਜਿਸ ਤਰ੍ਹਾਂ ਆਪਾਂ ਸ਼ੁਰੂਆਤ ਕੀਤੀ ਸੀ ਨਾ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਚ ਕਹਿ ਰਹੇ ਨੇ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਜਿਹੜੀਆਂ ਇਹ ਚੀਜ਼ਾਂ ਨੇ, ਮੁਕਤੀ, ਸੰਸਾਰ ਦੇ ਵਿੱਚ ਵਿਚਰਨਾ, ਤੇ ਲਾਈਫ ਸਟਾਈਲ, ਜੁਗਤ, ਕਿਸ ਢੰਗ ਨਾਲ ਜੁਗਤ ਜੀਵਨ ਗੁਜ਼ਾਰਨਾ ਹੈ, ਕਿਵੇਂ ਜੀਵਨ ਨੂੰ ਇੰਜੋਏ ਕਰਕੇ ਗੁਜ਼ਾਰਨਾ ਹੈ, ਇਹ ਤੇਰੀ ਸੇਵਾ ਦੇ ਵਿੱਚ ਹੀ ਹੈ। ਪਰ ਇਹ ਸਾਰਾ ਕੁਛ ਵੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਤੂੰ ਆਪ ਇਹ ਉਦਮ ਬਖਸ਼ਦਾ ਹੈ। ਨਾਲ ਹੀ ਤਾਂ ਬੈਕੁੰਠ ਜਿਹੜਾ ਆਪਣਾ ਟਾਪਿਕ ਹੈ, ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲੈ ਐ ਅਕਾਲ ਪੁਰਖ, ਤੂੰ ਆਪੇ ਹੀ ਮਨੁੱਖ ਦੇ ਅੰਦਰ ਉਹ ਇੰਸਪਾਇਰੇਸ਼ਨ ਪੈਦਾ ਕਰਦਾ ਹੈ, ਜਿਸ ਦੇ ਨਾਲ ਮਨੁੱਖ ਨੂੰ ਉਸ ਥਾਂ ਦੀ ਸੋਝੀ ਹੋ ਜਾਂਦੀ ਹੈ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਆ, ਜਾਂ ਜਿਹੜਾ ਆਪਣੇ ਮਨ ਦੇ ਅੰਦਰ ਤੇਰੀ ਸਿਫਤ ਨੂੰ, ਤੇਰੇ ਗੁਣਾਂ ਨੂੰ ਵਸਾ ਲੈਂਦਾ ਹੈ, ਉੱਥੇ ਹੀ ਉਸ ਇਕੱਠ ਦੇ ਵਿੱਚ ਵੀ, ਉਸ ਥਾਂ ਤੇ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ, ਜਾਂ ਹਿਰਦੇ ਦੇ ਅੰਦਰ ਜਿੱਥੇ ਤੇਰੀ ਕੀਰਤੀ ਹੋ ਰਹੀ ਹੈ, ਜਿੱਥੇ ਤੇਰੇ ਨਾਲ ਅਭੇਦਤਾ ਹੋ ਗਈ ਗੁਣਾ ਕਰਕੇ, ਅਸਲ ਦੇ ਵਿੱਚ ਸੱਚਖੰਡ, ਅਸਲ ਦੇ ਵਿੱਚ ਬੈਕੁੰਠ, ਜਾਂ ਸਵਰਗ ਜਿਹੜਾ ਹੈ ਉਹ ਉਸੇ ਥਾਂ ਤੇ ਹੈ। ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲੈ, ਬਾਕੀ ਜਿਹੜੇ ਉਹ ਕਾਲਪਨਿਕ, ਮਰਨ ਤੋਂ ਬਾਅਦ ਕਿੱਥੇ ਜਾਣਾ ਹੈ। ਇਸੇ ਕਰਕੇ ਸੰਸਾਰ ਦੇ ਵੱਡੇ ਵੱਡੇ ਦਾਰਸ਼ਨਿਕ ਜਿਹੜੇ ਕਿ ਸੂਫੀਆਨਾ ਰੰਗ ਦੇ ਵਿੱਚ ਵੀ ਰੰਗੇ ਹੋਏ, ਜਿਹੜੇ ਆਪਣੇ ਅਧਿਆਤਮਿਕਤਾ ਦੇ ਕਾਰਨ ਜਾਂ ਗਿਆਨ ਦੇ ਕਾਰਨ, ਸ਼ਬਦ ਦੇ ਕਾਰਨ ਉਸ ਲੈਵਲ ਤੱਕ ਪਹੁੰਚੇ ਹੋਏ ਨੇ, ਉਹ ਸਾਫ਼ ਕਹਿ ਦਿੰਦੇ। ਇਕਬਾਲ ਦਾ ਵੀ ਇੱਕ ਨਹੀਂ, ਇਕਬਾਲ ਇਸ ਤੇ ਨਹੀਂ ਜ਼ਿਕਰ ਕਰਦਾ, ਪਰ ਗਾਲਿਬ ਦਾ ਇੱਕ ਸ਼ੇਰ ਹੈ, ਉਹ ਕਹਿੰਦਾ ਹੈ, ਹਮ ਜਾਣਤੇ ਹੈ ਜੰਨਤ ਕੀ ਹਕੀਕਤ ਕੋ ਲੇਕਿਨ ਦਿਲ ਕੇ ਬਹਿਲਾਨੇ ਕੋ ਗਾਲਿਬ ਖਿਆਲ ਅੱਛਾ ਹੈ। ਜਿਸ ਤਰ੍ਹਾਂ ਦੀ ਉਹ ਕਲਪਨਾ ਦੀ ਗੱਲ ਕਰਦੇ ਆ, ਤੇ ਇੱਥੇ ਵੀ ਕਬੀਰ ਸਾਹਿਬ ਸਾਫ਼ ਕਹਿ ਰਹੇ ਆ ਕਿ ਆਪਨ ਆਪ ਕਾ ਮਰਮ ਨਾ ਜਾਣਾ, ਬਾਤਨ ਹੀ ਬੈਕੁੰਠ ਬਿਖਾਣਾ ਬਖਾਨਾ। ਸੋ ਇਸੇ ਕਰਕੇ ਜਿਹੜਾ ਹੁਣ ਵੀ ਸਵਾਲ ਇਹ ਕਰਦਾ ਹੈ ਕਿ ਬਈ ਬਾਣੀ ਚ ਵਾਰ ਵਾਰ ਇਹਨਾਂ ਚੀਜ਼ਾਂ ਦਾ ਜ਼ਿਕਰ ਆਇਆ, ਜ਼ਿਕਰ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਨੇ ਇਸ ਤੇ ਮੋਹਰ ਲਾਤੀ ਕਿ ਇਹ ਐਗਜ਼ਿਸਟ ਕਰਦੀਆਂ ਨੇ। ਜ਼ਿਕਰ ਆਉਣ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਉਸ ਵਕਤ ਦੀ ਲੋਕ ਮਾਨਸਿਕਤਾ ਸੀ, ਲੋਕਾਂ ਦੇ ਵਿੱਚ ਜਿਹੜਾ ਮੁਹਾਵਰਾ ਸੀ, ਲੋਕਾਂ ਦੇ ਵਿੱਚ ਜਿਹੜੀਆਂ ਸਾਖੀਆਂ ਪ੍ਰਚਲਿਤ ਸਨ, ਲੋਕਾਂ ਦੇ ਵਿੱਚ ਜਿਹੋ ਜਿਹੀ ਲੋਕਾਂ ਨੂੰ ਜਿਸ ਢੰਗ ਨਾਲ ਐਜੂਕੇਟ ਕੀਤਾ ਗਿਆ ਸੀ, ਉਹਨਾਂ ਦੀ ਮਾਨਸਿਕਤਾ ਦੇ ਵਿੱਚ ਰਚਿਆ ਹੋਇਆ ਜਿਹੜਾ ਸਾਹਿਤ ਸੀ, ਉਹਨਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਰੀਡਿਫਾਈਨ ਕੀਤਾ, ਪੁਨਰ ਵਿਆਖਿਆ ਕਰਕੇ ਜਿਹੜਾ ਜੀਵਨ ਦਾ ਤੱਥ ਹੈ, ਜਿਹੜਾ ਜੀਵਨ ਦਾ ਸੱਚ ਹੈ, ਇਸ ਨੂੰ ਬਿਆਨ ਕੀਤਾ ਹੈ ਕਿ ਅਸੀਂ ਇੱਕ ਵਧੀਆ, ਇੱਕ ਸੁੰਦਰ, ਪਰੇਸ਼ਾਨੀਆਂ ਤੋਂ ਰਹਿਤ, ਇੱਕ ਪਾਜ਼ਿਟਿਵ ਜੀਵਨ, ਇੱਕ ਸਕਾਰਾਤਮਕ ਜੀਵਨ ਕਿਵੇਂ ਗੁਜ਼ਾਰਨਾ, ਭਾਵ ਜਿਸ ਨੂੰ ਕਿਹਾ ਕਿ ਪਾਓ ਸਾਗਰ ਤੋਂ ਪਾਰ ਕਿਵੇਂ, ਇੱਕ ਕਾਮਯਾਬ ਜੀਵਨ ਕਿਵੇਂ ਜੀਉਣਾ ਹੈ, ਕਿਹੜੀ ਯੁਗਤੀ ਨਾਲ ਜੀਣਾ ਹੈ, ਉਸਦੀ, ਕਿਉਂਕਿ ਉਸ ਜੀਵਨ ਦਾ ਲਕਸ਼ ਜਿਹੜਾ ਇਸੇ ਸ਼ਬਦ ਦੇ ਵਿੱਚ ਆ ਗਿਆ ਨਾ ਕਿ ਜਿਸ ਮਨ ਜਿਸ ਦੇ ਅੰਦਰ ਜਬ ਲਗ ਮਨ ਬੈਕੁੰਠ ਕੀ ਆਸਾ ਤਬ ਲਗ ਨਾ ਹੀ ਚਰਨ ਨਿਵਾਸ। ਕਿਉਂਕਿ ਮਨੋਰਥ ਜਿਹੜਾ ਹੈ ਉਹ ਅਕਾਲ ਪੁਰਖ ਦੇ ਸਨਮੁਖ ਹੋਣਾ ਹੈ, ਅਭੇਦਤਾ ਹੈ, ਤੇ ਜੇ ਮਨ ਦੇ ਅੰਦਰ ਸਿਰਫ ਬੈਕੁੰਠ ਦੀ ਲਾਲਸਾ ਕਿ ਇਸ ਕਰਕੇ ਅਸੀਂ ਕਰ ਰਹੇ ਹਾਂ, ਇਸ ਕਰਕੇ ਨਾਮ ਜਪ ਰਹੇ ਹਾਂ, ਇਸ ਕਰਕੇ ਪਾਠ ਕਰ ਰਹੇ ਹਾਂ, ਇਸ ਕਰਕੇ ਸੇਵਾ ਕਰ ਰਹੇ ਹਾਂ, ਤਾਂ ਫਿਰ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਹੋ ਹੀ ਨਹੀਂ ਸਕਦੇ, ਉਸਦੀ ਪਨਾਹ ਦੇ ਵਿੱਚ ਜਾ ਹੀ ਨਹੀਂ ਸਕਦੇ। ਤੇ ਕਹਿੰਦਾ ਨਾ ਬਾਬਾ ਫਰੀਦ ਜੀ ਕਹਿੰਦੇ, ਤੇਰੀ ਭਨੋ ਖੁਦਾਏ ਤੂੰ ਬਖਸ਼ਿੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਇੱਥੇ ਬੰਦਗੀ ਦਾ ਭਾਵ ਹੈ ਮਨੁੱਖਾਂ ਵਰਗੇ ਕੰਮ, ਮਨੁੱਖਾਂ ਵਰਗੀ ਸੋਚ, ਜਿਸ ਦੇ ਵਿੱਚ ਅਕਾਲ ਪੁਰਖ ਦੇ ਨਾਲ ਅਭੇਦਤਾ ਵੀ ਹੈਗਾ, ਅਕਾਲ ਪੁਰਖ ਦੀ ਸਿਫਤਸਲਾਹ ਵੀ ਹੈਗੀ ਹੈ, ਪਰ ਨਾਲ ਦੇ ਨਾਲ ਕਿਰਦਾਰ ਵੀ ਜਿਹੜਾ ਹੈ ਉਹ ਬੰਦਿਆਂ ਵਰਗਾ ਹੀ ਚਾਹੀਦਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਉਹ ਜੁਗਤੀ, ਉਸ ਲਾਈਫ ਸਟਾਈਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ, ਹੱਸਣਦਿਆਂ, ਖਿਲਣਦਿਆਂ, ਪਹਿਨਦਿਆਂ, ਖਾਵਣਦਿਆਂ ਵਿੱਚ ਹੋਵੇ, ਜਿਸ ਨੂੰ ਜੀਵਨ ਮੁਕਤ ਕਿਹਾ ਨਾ, ਉਹ ਸਾਰਾ ਕੁਛ ਇਸ ਜੀਵਨ ਨੂੰ ਮਾਣਦਿਆਂ, ਇਸ ਜੀਵਨ ਦੇ ਵਿੱਚ ਕਿਸੇ ਦੇ ਕੰਮ ਆ ਕੇ, ਇਸ ਜੀਵਨ ਦੇ ਵਿੱਚ ਕਿਸੇ ਦੀ ਸੇਵਾ ਕਰਕੇ, ਇਸ ਜੀਵਨ ਦੇ ਵਿੱਚ ਕਾਲ ਕਮਾਈ ਕਰਕੇ ਵੰਡ ਛੱਕ ਕੇ, ਵੰਡ ਕੇ ਛਕਣਾ ਤੇ ਅਕਾਲ ਪੁਰਖ ਨੂੰ ਚੇਤੇ ਰੱਖਣਾ, ਪਾਓ ਉਸਦੇ ਗੁਣਾਂ ਦੇ ਨਾਲ ਭੇਦ ਹੋ ਕੇ ਉਸ ਹੁਕਮ ਰਜਾਈ ਚੱਲਣਾ, ਉਸ ਕਰਤੇ ਦੇ ਇਸ ਲਾਜ ਆਫ ਕਾਸਮਾਸ ਦੇ ਮੁਤਾਬਕ ਆਪਣੇ ਜੀਵਨ ਨੂੰ ਗੁਜ਼ਾਰਨਾ, ਯਾਨੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਣੈ, ਸੁੱਖ ਸੁਨੇਹ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਉਹੀ ਇੱਕ ਸਫਲ ਜੀਵਨ ਹੈ। ਉਸੇ ਸਫਲ ਜੀਵਨ ਦੀ ਜਿਹੜੀ ਜਿਹੜੀ ਗੱਲ ਹੈ ਗੁਰਮਤਿ ਨੇ ਸਾਨੂੰ ਸਮਝਾਈ ਹੋਈ ਹੈ, ਆਓ ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਹਾਡੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਅਸੀਂ ਨੂੰ ਸਾਡੇ ਗਲਾਂ ਚੋਂ ਤੋੜ ਕੇ ਸਾਨੂੰ ਆਪਣਾ ਉਹ ਸਰੂਪ ਬਖਸ਼ਿਸ਼ ਕਰੇਗਾ, ਅਤੇ ਅਸੀਂ ਵੀ ਉਹਦੇ ਉਹਨਾਂ ਗੁਣਾਂ ਦੇ ਰੂਪ ਦੇ ਵਿੱਚ ਸਮਾ ਸਕਦੇ ਹਾਂ। ਭੁੱਲ ਚੁੱਕ ਲਈ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਕਿਸੇ ਵੀਰ ਭੈਣ ਕੋਈ ਸਵਾਲ ਜਾਂ ਕੋਈ

0: चुग हो चुग अटल खंडा ब्रह्मंडा दे मालक वालिए कुल आलम पाक ए पवित्र रूहां दी रूहानी जोत शब्द गुरु शब्दा अवतार बाणी दे बोहित कलयुग दे जहाज खेवट गुरु श्री गुरु ग्रंथ साहिब महाराज जी की मुबारक बारगाह दे अंदर जुड़ बैठे गुरु रूप गुरु खालसा गुरु सवारी सात संगत जी समुचे मानवता दे केंद्र धर्म दे केंद्र सचखंड श्री दरबार साहिब श्री अमृतसर गुरु रामदास महाराज जी के मुबारक दर घर तो आया अमृतमई हुक्मनामा सतगुरां दा यह अमृतमई संदेश दुनिया के कोने कोने तक इस अमृतमई संदेश दी मीडिया के माध्यम राही आवाज पहुंचाउण वास्ते ਅਤੇ ਸਤਿਗੁਰਾਂ ਦੇ ਅੰਮ੍ਰਿਤਮਈ ਸੰਦੇਸ਼ ਦੀ ਵਿਚਾਰ ਕਰਨ ਵਾਸਤੇ ਜੋ ਨੇਤਾ ਪ੍ਰਤੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸੱਜਦੇ ਹਨ ਇਹਨਾਂ ਦੀਵਾਨਾਂ ਦੇ ਅੰਦਰ ਅੰਮ੍ਰਿਤ ਵੇਲੇ ਆਸਾ ਜੀ ਕੀ ਵਾਰ ਦੇ ਕੀਰਤਨ ਤੋਂ ਬਾਅਦ जो लड़ीवार शब्द अते अमृतमई आए सतगुरां दी उपदेश दी विचार सांझी कीती जांदी है। अज इस अमृतमई संदेश दी विचार आप संगतां दी नाल सांझी करन दा सुपाग समा प्राप्त होया है। अज दे इस अमृतमई संदेश उपदेश हुक्म दे अंदर शहीदां दे सरताज शांति दे पुंज बाणी दे बोहित धन धन श्री गुरु अर्जन देव महाराज जी के मुबारक मुख तो उचारण किए हुए ये अमृतमई बचन जिन्हों का मूल पाठ आप जी ने हुणे ही भाई साहब जी की मुबारक रसना तो बड़े ही अदब अते सत्कार दे नाल सरवण किया है। आओ तिस दी विचार सांझी करन तो पहला ਜਿੰਨੇ ਵੀ ਸਰੀਰ ਆਪਾਂ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿੱਚ ਜੁੜ ਬੈਠੇ ਹਾਂ ਜਾਂ ਮੀਡੀਆ ਦੁਆਰਾ ਘਰਾਂ ਵਿੱਚ ਬੈਠੇ ਹੋਏ ਸੁਰਤ ਦੁਆਰਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਾ ਰਹੇ ਹਾਂ। ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੀਏ। ਇੱਕੋ ਵਾਰੀ ਕਹਿਣ 'ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਸ਼ਬਦ ਜੈਤਸਰੀ ਰਾਗ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਮੁੱਖ ਤੋਂ ਉਚਾਰਨ ਕੀਤੀ ਹੋਈ ਵਾਰ ਦੇ ਵਿੱਚ ਦਰਜ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 709 ਦੇ ਉੱਪਰ ਸੁਭਾਏ ਮਾਣ ਹੈ। ਅੱਜ ਦੇ ਇਸ ਅੰਮ੍ਰਿਤਮਈ ਸ਼ਬਦ ਦੇ ਅੰਦਰ ਜੋ ਕਿ ਵਾਰ ਪੌੜੀਆਂ ਦੀ ਹੁੰਦੀ ਹੈ, ਪੌੜੀ ਦੇ ਨਾਲ ਸਲੋਕ ਵੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਮੁੱਖ ਤੋਂ ਉਚਾਰਨ ਕੀਤਾ ਹੋਇਆ ਹੈ। ਸਲੋਕ ਦੇ ਅੰਦਰ ਸਤਿਗੁਰੂ ਪਾਤਸ਼ਾਹ ਬੜੀ ਪਿਆਰੀ ਵਿਚਾਰ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਸਲੋਕ ਦਾ ਮਤਲਬ ਹੁੰਦਾ ਹੈ ਬਹੁਤ ਵੱਡੀ ਗੱਲ ਨੂੰ ਸੰਕੋਚ ਕਰਕੇ ਛੋਟੇ ਜਿਹੇ ਅੱਖਰਾਂ ਵਿੱਚ ਕਹਿ ਦੇਣਾ। ਸੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੜੇ ਹੀ ਅਦਬ ਸਤਿਕਾਰ ਦੇ ਨਾਲ ਇਸ ਅੰਮ੍ਰਿਤਮਈ ਸਲੋਕ ਦੇ ਅੰਦਰ ਜੋ ਸਾਨੂੰ ਸੰਦੇਸ਼ ਦੇ ਰਹੇ ਹਨ। ਆਓ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਲੋਕ ਦੇ ਅੰਦਰ ਅੰਮ੍ਰਿਤਮਈ ਉਪਦੇਸ਼ ਬਖਸ਼ਦੇ ਹਨ ਕਿ ਸੰਤ ਉਦਰਣ ਦਿਆਲੰਗ ਆਸਰੰ ਗੋਪਾਲ ਕੀਰਤਨ ਹੈ, ਭਾਵ ਕਿ ਜਿੰਨੇ ਵੀ ਸੰਸਾਰ ਦੇ ਉੱਤੇ ਸੰਤ ਜਨ ਹਨ, ਸਤਸੰਗੀ ਜਨ ਹਨ, ਜੋ ਰੱਬ ਦੇ ਪਿਆਰੇ ਹਨ, ਪਰਮਾਤਮਾ ਦੇ ਨਾਲ ਪਿਆਰ ਕਰਨ ਵਾਲੇ ਹਨ, ਉਹਨਾਂ ਦਾ ਸੰਸਾਰ ਰੂਪੀ ਸਾਗਰ ਤੋਂ ਉਧਾਰ ਕਿਵੇਂ ਹੁੰਦਾ ਹੈ, ਪਾਰ ਉਤਾਰਾ ਕਿਵੇਂ ਹੁੰਦਾ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਹਨ ਆਸਰੰ ਗੋਪਾਲ ਕੀਰਤਨ ਹੈ, ਭਾਵ ਕਿ ਉਹਨਾਂ ਸਾਰਿਆਂ ਦੇ ਜੀਵਨ ਦਾ ਆਸਰਾ ਸਹਾਰਾ ਜਿਹੜਾ ਗੋਪਾਲ ਤੋਂ ਭਾਵ ਗੋ ਤੋਂ ਭਾਵ ਧਰਤੀ ਤੇ ਪਾਲ ਤੋਂ ਭਾਵ ਪਾਲਣ ਵਾਲਾ, ਉਹਨਾਂ ਸਾਰਿਆਂ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਬੰਦਗੀ ਹੈ, ਉਹਦੀ ਸਿਫਤ ਸਲਾਹ ਹੈ ਜਿਹੜਾ ਇਹ ਸੰਸਾਰ ਰੂਪੀ ਸਾਗਰ ਨੂੰ ਪਾਲ ਰਿਹਾ ਹੈ, ਭਾਵ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਉਹਨਾਂ ਦੇ ਜੀਵਨ ਦਾ ਉਧਾਰ ਕਰਨ ਵਾਲਾ ਉਧਾਰ ਕਰਤਾ ਹੈ। ਇਸੇ ਤਰ੍ਹਾਂ ਐਸੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਹੀ ਮਨੁੱਖ ਦਾ ਸੰਸਾਰ ਰੂਪੀ ਭਵਜਲ ਤੋਂ ਪਾਰ ਉਤਾਰਾ ਹੁੰਦਾ ਹੈ। ਇੰਝ ਕਹਿ ਦਈਏ, ਜੇ ਕੋਈ ਮਨੁੱਖ ਸੰਸਾਰ ਦੇ ਉੱਤੇ ਇਹ ਚਾਹੁੰਦਾ ਕਿ ਮੇਰਾ ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇ, ਮੇਰੇ ਜੀਵਨ ਦਾ ਨਿਸਤਾਰਾ ਹੋ ਜਾਵੇ, ਮੈਂ ਆਪਣੇ ਜੀਵਨ ਦੀ ਬੇੜੀ ਸੰਸਾਰ ਰੂਪੀ ਭਵਜਲ ਤੋਂ ਪਾਰ ਕਰ ਲਵਾਂ, ਕਿ ਉਹਦੇ ਵਾਸਤੇ ਕੇਵਲ ਤੇ ਕੇਵਲ ਇੱਕੋ ਹੀ ਸਹਾਰਾ ਹੈ, ਉਹ ਹੈ ਪਰਮਾਤਮਾ ਦੀ ਬੰਦਗੀ ਕਰਨ, ਜਿਹਦੇ ਬਾਰੇ ਭਗਤ ਸਾਹਿਬਾਨ ਵੀ ਕਹਿੰਦੇ ਨੇ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਹੁਰਾ ਨਾ ਮਸੀਤ। ਕਹਿੰਦੇ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਐਸੇ ਨਿਰੰਕਾਰ ਦੀ ਬੰਦਗੀ ਕਰਕੇ ਆਪਣਾ ਸੰਸਾਰ ਰੂਪੀ ਭਵਜਲ ਤੋਂ ਪਾਰ ਉਤਾਰਾ ਕੀਤਾ ਹੈ, ਜਿਹੜਾ ਪਰਮਾਤਮਾ ਕਿਸੇ ਦੇਹੁਰੇ ਦੇ ਅੰਦਰ ਮੌਜੂਦ ਨਹੀਂ, ਜਿਹੜਾ ਦੁਨੀਆਂ ਦੇ ਉੱਤੇ ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਕਹਿ ਦ੍ਰਿਸ਼ਟਾ, ਭਾਵ ਕਿ ਜਿਹੜਾ ਨਿਰੰਕਾਰ ਪਰਮੇਸ਼ਰ ਸੰਸਾਰ ਦੇ ਉੱਤੇ ਹਰੇਕ ਥਾਂ ਦੇ ਉੱਤੇ ਰਮਿਆ ਹੋਇਆ, ਮੈਂ ਤੇ ਐਸੇ ਅਕਾਲ ਪੁਰਖ ਦੀ ਬੰਦਗੀ ਕੀਤੀ। ਜਿੰਨੇ ਵੀ ਭਗਤ ਸਾਹਿਬਾਨ ਹੋਏ ਨੇ, ਭੱਟ ਸਾਹਿਬਾਨ ਹੋਏ ਨੇ, ਗੁਰੂ ਕੇ ਸਿੱਖ ਹੋਏ ਨੇ ਜਾਂ ਗੁਰੂ ਸਾਹਿਬਾਨ ਨੇ, ਸਾਰਿਆਂ ਨੇ ਕੇਵਲ ਤੇ ਕੇਵਲ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕੀਤੀ, ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਮੁੱਚੇ ਬ੍ਰਹਿਮੰਡ ਦੇ ਅੰਦਰ ਰਮਿਆ ਹੋਇਆ, ਜਿਸ ਦੇ ਬਾਰੇ ਭਗਤ ਸਾਹਿਬਾਨ ਬੜੇ ਪਿਆਰ ਤੇ ਸਤਿਕਾਰ ਨਾਲ ਕਹਿੰਦੇ ਨੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਭਾਵ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਮੁੱਚੇ ਬ੍ਰਹਿਮੰਡ ਦੇ ਅੰਦਰ ਰਮਿਆ ਹੋਇਆ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੀ ਹਰੇਕ ਮਨੁੱਖ ਦੇ ਅੰਦਰ ਰਮੀ ਹੋਈ ਹੈ, ਉਸ ਜੋਤ ਨੂੰ ਪਹਿਚਾਨਣ ਦੀ ਲੋੜ ਹੈ। ਔਰ ਇੱਥੋਂ ਤੱਕ ਸਤਿਗੁਰੂ ਬੜੇ ਹੀ ਅਦਬ ਤੇ ਸਤਿਕਾਰ ਦੇ ਨਾਲ ਅੱਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਰੱਬ ਦੇ ਜਿੰਨੇ ਵੀ ਸੰਤ ਜਨ ਇਸ ਸੰਸਾਰ ਤੇ ਹੁੰਦੇ ਨੇ, ਉਹ ਕੇਵਲ ਤੇ ਕੇਵਲ ਐਸੇ ਹੀ ਹਰੇਕ ਜਗ੍ਹਾ ਦੇ ਉੱਤੇ ਰਮੇ ਹੋਏ ਪਰਮਾਤਮਾ ਦੀ ਪੂਜਾ ਕਰਦੇ। ਕਈ ਵਾਰੀ ਸੰਸਾਰ ਦੇ ਉੱਤੇ ਵਿਚਾਰ ਚੱਲਦੀ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਸ ਵਕਤ ਗੁਰਦੁਆਰਾ ਸੰਤ ਘਾਟ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਤੀਸਰੇ ਦਿਨ ਪ੍ਰਗਟ ਹੋਣਾ ਕੀਤਾ, ਉਸ ਵਕਤ ਜਿੱਥੇ ਇੱਕ ਗ੍ਰੰਥ ਦੀ ਨੀਂਹ ਰੱਖਦਿਆਂ ਹੋਇਆਂ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦਾ ਮੂਲ ਮੰਤਰ ਉਚਾਰਨ ਕੀਤਾ, ਉੱਥੇ ਇੱਕ ਪੰਥ ਦੀ ਨੀਂਹ ਰੱਖਦਿਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਸੰਸਾਰ ਦੇ ਲੋਕਾਂ ਨੇ ਇੱਕ ਸਵਾਲ ਕੀਤਾ ਸੀ, ਸਤਿਗੁਰੂ ਜਿਸ ਪਰਮਾਤਮਾ ਦੇ ਸਰੂਪ ਦੀ ਆਪ ਜੀ ਨੇ ਵਿਆਖਿਆ ਕੀਤੀ ਹੈ, ਐਸੇ ਸਰੂਪ ਦੀ ਵਿਆਖਿਆ ਵਾਲੇ ਪਰਮਾਤਮਾ ਦਾ ਉਪਾਸ਼ਕ ਕੌਣ ਹੋਵੇਗਾ। ਕੀ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਨੂੰ ਇਕੱਲੇ ਹਿੰਦੂ ਪੂਜਣਗੇ? ਆ ਜਿਹੜਾ ਆਪ ਜੀ ਨੇ ਸਰੂਪ ਮੂਲ ਮੰਤਰ ਦੇ ਅੰਦਰ ਬਿਆਨ ਕੀਤਾ ਹੈ, ਐਸੇ ਸਰੂਪ ਵਾਲੇ ਪਰਮਾਤਮਾ ਦਾ ਪੁਜਾਰੀ ਕੌਣ ਹੋਵੇਗਾ? ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਇਸੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਇੱਕ ਪੰਥ ਦੀ ਨੀਂਹ ਰੱਖਦੇ ਆ ਇਹ ਵਚਨ ਕਹੇ ਸਨ, ਨਾ ਕੋ ਹਿੰਦੂ ਨਾ ਮੁਸਲਮਾਨ, ਭਾਵ ਕਿ ਜਿਹੜਾ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦਾ ਪੁਜਾਰੀ ਹੋਵੇਗਾ ਉਹਦੀ ਸੰਸਾਰ ਦੇ ਉੱਤੇ ਕੋਈ ਜਾਤ ਪਾਤ ਨਹੀਂ ਹੋਵੇਗੀ, ਭਾਵ ਕਿ ਉਹ ਜਾਤ ਪਾਤ ਤੋਂ ਵੱਖਰਾ ਹੋਵੇਗਾ, ਭਾਵ ਕਿ ਐਸੇ ਅਕਾਲ ਪੁਰਖ ਦਾ ਪੁਜਾਰੀ ਜਿਹੜਾ ਹੈ ਉਹ ਗੁਰੂ ਕਾ ਸਿੱਖ ਹੋਵੇਗਾ, ਭਾਵ ਕਿ ਗੁਰੂ ਕਾ ਸਿੱਖ ਐਸੇ ਅਕਾਲ ਪੁਰਖ ਦੀ ਪੂਜਾ ਕਰੇਗਾ, ਕਿਉਂਕਿ ਦੁਨੀਆਂ ਦੇ ਉੱਤੇ ਕੋਈ ਹਿੰਦੂ ਕਿਸੇ ਪ੍ਰਕਾਰ ਦੀ ਪੂਜਾ ਕਰਦਾ, ਕੋਈ ਮੁਸਲਮਾਨ ਕਿਸੇ ਪ੍ਰਕਾਰ ਦੀ ਪੂਜਾ ਕਰਦਾ, ਪਰ ਜਿਹੜਾ ਅਕਾਲ ਪੁਰਖ ਦੀ ਪੂਜਾ ਕਰੇਗਾ, ਜਿਹੜਾ ਕੇਵਲ ਅਤੇ ਕੇਵਲ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ, ਜਿਹੜਾ ਐਸੇ ਅਕਾਲ ਪੁਰਖ ਦੀ ਪੂਜਾ ਕਰੇਗਾ ਉਹ ਇੱਕ ਸਿੱਖ ਹੋਵੇਗਾ। ਮੇਰੇ ਕਹਿਣ ਤੋਂ ਮੁਰਾਦ ਇਹ ਹੈ, ਇੱਕ ਪੰਥ ਦੀ ਨੀਂਹ ਰੱਖਦੇ ਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਚਨ ਕਹਿ ਦਿੱਤੇ ਸਨ ਕਿ ਜਿਹੜਾ ਇਹ ਪੰਥ ਐਸੇ ਅਕਾਲ ਪੁਰਖ ਦੀ ਪੂਜਾ ਕਰੇਗਾ ਉਹ ਸੰਸਾਰ ਦੇ ਉੱਤੇ ਸਮੁੱਚੇ ਜਗਤ ਦੇ ਵਿੱਚ ਵਿਚਰੇਗਾ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ ਅਤੇ ਐਸੇ ਨਿਰਮਲ ਪੰਥ ਦੀ ਨੀਂਹ ਰੱਖ ਦਿੱਤੀ ਜਿਹੜਾ ਦੁਨੀਆਂ ਦੇ ਉੱਤੇ ਜਾਤ ਪਾਤ ਊਚ ਨੀਚ ਛੂਤ ਛਾਤ ਆਦਿ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਐਸੇ ਨਿਰੰਕਾਰ ਦੀ ਪੂਜਾ ਕਰਦਾ ਹੈ। ਸੋ ਇਸੇ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਅੱਜ ਦੇ ਮੁਬਾਰਕ ਸ਼ਬਦ ਵਿੱਚ ਸਾਨੂੰ ਸੰਸਾਰਿਕ ਜੀਵਾਂ ਨੂੰ ਇਹ ਸੇਧ, ਇਹ ਗਿਆਨ, ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਸੰਤ ਉਦਰਣ ਦਿਆਲੰਗ ਆਸਰੰਗ ਗੋਪਾਲ ਕੀਰਤਨ ਹੈ, ਭਾਵ ਕਿ ਜਿੰਨੇ ਵੀ ਸੰਸਾਰ ਦੇ ਉੱਤੇ ਸੰਤ ਜਨ ਹਨ ਉਹ ਐਸੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੀ ਬੰਦਗੀ ਕਰਕੇ ਸੰਸਾਰ ਰੂਪੀ ਭਵਜਲ ਤੋਂ ਆਪਣਾ ਪਾਰ ਉਤਾਰਾ ਕਰਦੇ ਹਨ।
1: ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ।
0: ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੜੇ ਪਿਆਰੇ ਬਚਨ ਕਹਿ ਰਹੇ ਹਨ। ਕਹਿੰਦੇ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਹੈ, ਐਸੇ ਹੀ ਅਕਾਲ ਪੁਰਖ ਵਾਹਿਗੁਰੂ ਨਿਰਮਲ ਪਰਮਾਤਮਾ ਦੀ ਪੂਜਾ ਉਪਾਸ਼ਨਾ ਕਰਕੇ ਜਿਹੜੇ ਪਰਮਾਤਮਾ ਦੇ ਸੰਤ ਜਨ ਹਨ ਐਸੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਚਰਨਾਂ ਦਾ ਓਟ ਆਸਰਾ ਤੱਕਦੇ ਹਨ। ਧਰ ਜੀੜੇ ਇੱਕ ਟੇਕ ਤੋਂ ਲਾਹੇ ਬੇਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸਤਿਗੁਰੂ ਕਹਿੰਦੇ ਨੇ ਜਦੋਂ ਅਸੀਂ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਚਰਨਾਂ ਦਾ ਓਟ ਆਸਰਾ ਤੱਕਾਂਗੇ ਤੇ ਸਤਿਗੁਰੂ ਪਰਮੇਸ਼ੁਰ ਵੀ ਸਾਡੇ ਸੰਸਾਰ ਦੇ ਉੱਤੇ ਕਾਰਜ ਰਾਸ ਕਰਨਗੇ, ਕਿਉਂਕਿ ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ।

ਸਾਨੂੰ ਤੇ ਹੋ ਸਕਦਾ ਸੰਸਾਰਿਕ ਜੀਵਾਂ ਨੂੰ ਪਰਮਾਤਮਾ ਦੀ ਕੀਤੀ ਹੋਈ ਸਤਸੰਗਤ ਦੇ ਬਾਰੇ ਮਹਾਨਤਾ ਬਾਰੇ ਕੁਝ ਗਿਆਨ ਬੋਧ ਹੋਵੇ ਜਾਂ ਨਾ ਹੋਵੇ, ਪਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਤਸੰਗਤ ਦੀ ਬੜੀ ਵੱਡੀ ਵਡਿਆਈ ਬਖਸ਼ਿਸ਼ ਕੀਤੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਵੇਖੋ ਮਨੁੱਖ ਨਿਰਮਲ ਕਿਵੇਂ ਹੁੰਦਾ, ਪਵਿੱਤਰ ਆਤਮਾ ਕਿਵੇਂ ਹੁੰਦੀ ਹੈ ਸਤਸੰਗਤ ਦੀ ਸੰਗਤ ਕਰਨ ਦੇ ਨਾਲ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਇਹ ਸੰਗਤ ਦੀ ਵਡਿਆਈ ਏਡੀ ਹੈ, ਇੱਥੇ ਤੇ ਪਿੰਗਲ ਪਰਬਤ ਪਾਰ ਪਰੇ, ਕਹਿੰਦੇ ਇੱਥੇ ਆਇਆ ਤੇ ਪਿੰਗਲੇ ਵੀ ਪਹਾੜ ਤੇ ਚੜ ਜਾਂਦੇ। ਵੈਸੇ ਵੇਖਿਆ ਜਾਵੇ ਇੱਕ ਆਮ ਮਨੁੱਖ ਹੁੰਦਾ, ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਕਿ ਪਿੰਗਲਾ ਪਹਾੜ ਤੇ ਚੜ ਸਕਦਾ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਬਹੁਤ ਸਾਰੇ ਐਸੇ ਸ਼ਬਦ ਆਏ ਨੇ ਜਿਹਨਾਂ ਦਾ ਅੰਤਰੀਵ ਭਾਵ ਕੁਝ ਹੋਰ ਹੈ ਤੇ ਅੱਖਰੀ ਅਰਥ ਕੁਝ ਹੋਰ ਬਣਦੇ। ਜਿਵੇਂ ਆਪਾਂ ਕਈ ਵਾਰੀ ਸ਼ਬਦ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ, ਫੀਲ ਰਬਾਬੀ ਬਲਦ ਪਖਾਵਚ ਕਊਆ ਤਾਲ ਵਜਾਵੈ ਪਹਿਰ ਚੋਲਣਾ ਗਧਾ ਨਾਚੈ ਭੈਂਸਾ ਭਗਤ ਕਰਾਵੈ। ਭਾਵ ਕੇ ਫੀਲ ਦਾ ਮਤਲਬ ਹੁੰਦਾ ਹਾਥੀ। ਸਤਿਗੁਰ ਕਹਿੰਦੇ ਹਾਥੀ ਰਬਾਬੀ ਬਣ ਕੇ। ਹੁਣ ਆਮ ਬੰਦਾ ਵੇਖਣ ਵਾਸਤੇ ਕਹਿੰਦਾ ਹਾਥੀ ਰਬਾਬੀ ਕਿਵੇਂ ਹੋ ਸਕਦਾ। ਫੀਲ ਰਬਾਬੀ ਬਲਦ ਪਖਾਵਚ ਤੇ ਬੈਲ ਪੱਖਾ ਝੱਲਣ ਦੀ ਸੇਵਾ ਕਰਨ ਲੱਗ ਪਿਆ। ਬੰਦਾ ਕਹਿੰਦਾ ਇਹ ਤੇ ਕਦੇ ਵੇਖਿਆ ਹੀ ਨਹੀਂ ਕਿ ਬੈਲ ਵੀ ਕਦੇ ਪੱਖਾ ਝੱਲਣ ਦੀ ਸੇਵਾ ਕਰਦਾ ਹੋ। ਫੀਲ ਰਬਾਬੀ ਬਲਦ ਪਖਾਵਚ ਕਊਆ ਤਾਲ ਵਜਾਵੈ ਤੇ ਕਹਿੰਦੇ ਕਾਂ ਜਿਹੜਾ ਸੀ ਉਹ ਤਬਲਾ ਵਜਾਉਣ ਲੱਗ ਪਿਆ। ਪਹਿਰ ਚੋਲਣਾ ਗਧਾ ਨੱਚੈ ਤੇ ਕਹਿੰਦੇ ਜਿਹੜਾ ਗਧਾ ਸੀ ਨਾ ਉਹ ਚੋਲਾ ਪਾ ਕੇ ਨੱਚਣ ਲੱਗ ਪਿਆ। ਭੈਂਸਾ ਭਗਤ ਕਰਾਵੈ ਤੇ ਕਹਿੰਦੇ ਜਿਹੜਾ ਝੋਟਾ ਸੀ ਨਾ ਉਹ ਰੱਬ ਦੀ ਭਗਤੀ ਕਰਨ ਲੱਗ ਪਿਆ। ਹੁਣ ਜੇ ਇਹਨਾਂ ਸ਼ਬਦਾਂ ਨੂੰ ਅੰਤਰੀਵ ਭਾਵ ਦੇ ਵਿੱਚ ਜਾ ਕੇ ਵੇਖੀਏ ਤੇ ਇਹ ਸਾਰੇ ਸੰਕੇਤ ਦਿੱਤੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ। ਸਤਿਗੁਰੂ ਪਾਤਸ਼ਾਹ ਜੀ ਨੇ ਸੰਕੇਤ ਦਿੱਤੇ ਨੇ, ਇਹ ਸਾਰੇ ਮਨ ਦੇ ਇੱਕ ਸੁਭਾਅ ਨੇ। ਜਦੋਂ ਆਪਾਂ ਰੱਬ ਦੀ ਬੰਦਗੀ ਕਰਾਂਗੇ, ਪਰਮਾਤਮਾ ਦਾ ਸਿਮਰਨ ਕਰਾਂਗੇ ਤੇ ਫੀਲ ਵਰਗਾ ਭਾਵ ਕੇ ਹਾਥੀ ਵਰਗਾ ਸਾਡਾ ਹੰਕਾਰੀ ਮਨ ਵੀ ਜਿਹੜਾ ਹੈ ਨਾ ਉਹ ਵੀ ਰੱਬ ਦੇ ਘਰ ਦਾ ਰਬਾਬੀ ਬਣ ਜਾਵੇਗਾ। ਭਾਵ ਕਿ ਰੱਬ ਦੀ ਸਿਫਤ ਸਲਾਹ ਦੇ ਗੀਤ ਗਾਉਣ ਲੱਗ ਪਵੇਗਾ, ਕਿਉਂਕਿ ਹਾਥੀ ਹੰਕਾਰ ਦਾ ਪ੍ਰਤੀਕ ਹੈ। ਤੇ ਇੱਥੇ ਸਤਿਗੁਰੂ ਕਹਿੰਦੇ ਨੇ ਜਿਹੜਾ ਹਾਥੀ ਵਰਗਾ ਮਨ ਹੈ ਨਾ ਹੰਕਾਰੀ ਆਫਰਿਆ ਹੋਇਆ, ਇਹ ਵੀ ਜਿਹੜਾ ਇਹ ਰੱਬ ਦੇ ਘਰ ਦਾ ਰਬਾਬੀ ਬਣ ਜਾਂਦਾ ਹੈ, ਰੱਬ ਦੇ ਘਰ ਦੀਆਂ ਸਿਫਤਾਂ ਗਾਉਣ ਲੱਗ ਪੈਂਦਾ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ ਫੀਲ ਰਬਾਬੀ ਬਲਦ ਪਖਾਵਚ ਤੇ ਬੈਲ ਜਿਹੜਾ ਨਾ, ਵੈਸੇ ਇਹ ਸਾਰੇ ਸਾਡੇ ਮਨ ਦੇ ਪੰਜ ਸੁਭਾਅ ਨੇ। ਪਾਤਸ਼ਾਹ ਕਹਿੰਦੇ ਜਿਹੜਾ ਇੱਕ ਮਨ ਦਾ ਸੁਭਾਅ ਹੈ ਨਾ ਉਹ ਬੈਲ ਵਰਗਾ ਆਲਸੀ ਮਨ, ਭਾਵ ਕਿ ਬੈਲ ਆਲਸ ਦਾ ਪ੍ਰਤੀਕ ਹੈ। ਔਰ ਇਸੇ ਤਰ੍ਹਾਂ ਸਾਡਾ ਇੱਕ ਮਨ ਆਲਸ ਦਾ ਪ੍ਰਤੀਕ ਵੀ। ਜਦੋਂ ਕਿਤੇ ਰੱਬ ਦੀ ਕਿਰਪਾ ਹੁੰਦੀ ਹੈ, ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ ਹੈ, ਰੱਬ ਦਾ ਨਾਮ ਜਪਦਾ, ਪਰਮਾਤਮਾ ਦੀ ਬੰਦਗੀ ਕਰਦਾ ਹੈ, ਤੇ ਇਹ ਅਬੈਲ ਵਰਗਾ ਆਲਸੀ ਮਨ ਵੀ ਜਿਹੜਾ ਉਹ ਉਦਮ ਤੇ ਉਪਰਾਲੇ ਵਾਲਾ ਬਣ ਜਾਂਦਾ ਹੈ। ਪੀਲਰ ਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੈ ਤੇ ਤੀਸਰੀ ਉਦਾਹਰਨ ਦਿੱਤੀ ਪਾਤਸ਼ਾਹ ਨੇ ਸਾਡੇ ਮਨ ਦੀ, ਕਹਿੰਦੇ ਇਹ ਮਨ ਦਾ ਸੁਭਾਅ ਇੱਕ ਕਾਂ ਵਰਗਾ ਵੀ। ਕਾਂ ਦਾ ਸੁਭਾਅ ਕੀ ਹੋ ਸਕਦਾ? ਅਸੀਂ ਸਾਰਿਆਂ ਨੇ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਪੜ੍ਹਿਆ ਹੋਵੇਗਾ। ਇੱਕ ਆਮ ਤੌਰ ਦੇ ਉੱਤੇ ਕਹਾਵਤ ਵੀ ਵਰਤੀ ਜਾਂਦੀ ਹੈ ਕਿ ਕਾਂ ਜਿਹੜਾ ਹੁੰਦਾ ਨਾ ਉਹ ਬੜਾ ਚਲਾਕ ਜਾਨਵਰਾਂ ਦੇ ਵਿੱਚ ਜਾਨਵਰ ਮੰਨਿਆ ਜਾਂਦਾ ਹੈ। ਕਾਂ ਜਿਹੜਾ ਹੁੰਦਾ ਬੜਾ ਚਲਾਕ ਹੁੰਦਾ ਹੈ, ਔਰ ਇੱਧਰ ਉੱਧਰ ਇੱਕਦਮ ਅੱਖਾਂ ਚਮਕ ਕੇ ਵੇਖਦਾ, ਕੋਈ ਮੈਨੂੰ ਫੜਨ ਵਾਸਤੇ ਨਹੀਂ ਆਇਆ। ਇੱਕ ਉਦਾਹਰਨ ਦਿੰਦੇ ਹਾਂ, ਜਿਹੜਾ ਬੰਦਾ ਦੁਨੀਆਂ 'ਤੇ ਬੜਾ ਚਲਾਕ ਹੋਵੇ ਨਾ ਅਸੀਂ ਕਹਿੰਦੇ ਹਾਂ ਇਹ ਤਾਂ ਬੜਾ ਕਾਂ ਹੈ, ਭਾਵ ਕਿ ਇਹ ਬੜਾ ਚਲਾਕ ਆਦਮੀ। ਪਰ ਦੂਜੇ ਪਾਸੇ ਉਹਦਾ ਇੱਕ ਵੱਡਾ ਅਵਗਣ ਵੀ, ਇੰਨਾ ਸਿਆਣਾ ਕਾਂ ਪਰ ਜਿਹੜਾ ਉਹਦੀ ਖੁਰਾਕ ਹੈ ਨਾ ਉਹ ਬੜੀ ਗੰਦੀ ਹੈ। ਅਸੀਂ ਕਹਿੰਦੇ ਹਾਂ ਹੈ ਤੇ ਬੜਾ ਸਿਆਣਾ ਸੀ, ਗੱਲਾਂ 'ਤੇ ਬੜੀਆਂ ਸਿਆਣਪ ਵਾਲੀਆਂ ਕਰਦਾ ਸੀ ਕਿ ਨਸ਼ਾ ਕੀਤੀਆਂ ਆਹ ਕੁਝ ਹੋ ਜਾਂਦਾ, ਨਸ਼ਾ ਕੀਤੀਆਂ ਆਹ ਕੁਝ ਹੋ ਜਾਂਦਾ, ਪਰ ਪਤਾ ਉਦੋਂ ਲੱਗਿਆ ਇੰਨਾ ਸਿਆਣਾ ਹੋਣ ਦੇ ਬਾਵਜੂਦ ਵੀ ਜਦੋਂ ਸ਼ਾਮ ਦੇ ਵਕਤ ਤੰਬਾਕੂ ਆਪਣੇ ਮੂੰਹ ਦੇ ਵਿੱਚ ਪਾ ਲੈਂਦਾ ਜਾਂ ਸ਼ਰਾਬ ਆਪਣੇ ਮੂੰਹ ਦੇ ਵਿੱਚ ਪਾ ਕੇ ਪੀਣ ਲੱਗ ਪੈਂਦਾ ਤੇ ਇੱਕ ਬੰਦਾ ਕਹਿੰਦਾ ਹੈ ਤੇ ਬੜਾ

0: ਖਾਣਾ ਸੀ ਪਰ ਖੁਰਾਕ ਬੜੀ ਗੰਦੀ। ਹੁਣ ਇਸੇ ਤਰ੍ਹਾਂ ਕਈਆਂ ਮਨੁੱਖਾਂ ਦਾ ਇਹ ਸੁਭਾਅ ਹੁੰਦਾ, ਪਾਤਸ਼ਾਹ ਕਹਿੰਦੇ ਪਰ ਹਾਂ ਇਹ ਸੁਭਾਅ ਵੀ ਤਬਦੀਲ ਹੋ ਸਕਦਾ, ਪਰ ਕਦੋਂ? ਜਦੋਂ ਕਊਆ ਤਾਲ ਵਜਾਵੈ, ਭਾਵ ਕਿ ਇਹ ਵੀ ਰੱਬ ਦੇ ਘਰ ਦਾ ਤਬਲਚ ਹੀ ਬਣ ਸਕਦਾ ਹੈ ਜੇ ਇਹਦੇ ਤੇ ਪਰਮਾਤਮਾ ਦੀ ਕਿਰਪਾ ਹੋਵੇ। ਤੇ ਕਿਰਪਾ ਹੋਵੇਗੀ ਕਿਵੇਂ, ਆਪਾਂ ਅੱਗੇ ਚੱਲ ਕੇ ਜ਼ਿਕਰ ਕਰਾਂਗੇ। ਕਊਆ ਤਾਲ ਵਜਾਵੈ, ਪਹਿਰ ਚੋਲਣਾ ਗਦਹਾ ਨਾਚੈ, ਤੇ ਚੌਥਾ ਸਾਡੇ ਮਨ ਦਾ ਸੁਭਾਅ ਆ ਗਧੇ ਵਰਗਾ। ਸਤਿਗੁਰ ਕਹਿੰਦੇ ਆ ਜਿਹੜਾ ਗਧੇ ਵਰਗਾ ਮਨ ਹੈ ਨਾ ਸਾਡਾ, ਭਾਵ ਕਿ ਸਾਰੀ ਜ਼ਿੰਦਗੀ ਮਨੁੱਖ ਨੂੰ ਸਲਾਹਾਂ ਹੀ ਦਿੰਦਾ ਰਹਿੰਦਾ, ਆਹ ਵੀ ਲੈ ਕੇ ਆ ਜਾਈਏ, ਆਹ ਵੀ ਲੈ ਕੇ ਆ ਜਾਈਏ, ਸਾਰੀ ਜ਼ਿੰਦਗੀ ਲੰਘ ਜਾਂਦੀ ਘਰ ਦਾ ਭਾਰ ਢੋਂਦਿਆਂ, ਪਰ ਕਦੇ ਰੱਬ ਦੀ ਬੰਦਗੀ ਨਹੀਂ ਕਰਦਾ। ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਪਰਮਾਤਮਾ ਦੀ ਮਿਹਰਾਮਤ ਹੁੰਦੀ ਹੈ, ਤਾਂ ਗਧੇ ਵਰਗਾ ਸਾਡਾ ਮਨ ਵੀ ਜਿਹੜਾ ਹੈ ਨਾ ਉਹ ਰੱਬ ਦੀ ਬੰਦਗੀ ਦਾ ਚੋਲਾ ਪਾ ਲੈਂਦਾ, ਭਾਵ ਕਿ ਉਹ ਰੱਬ ਦੀ ਬੰਦਗੀ ਵਾਲੇ ਪਾਸੇ ਜੁੜ ਜਾਂਦਾ। ਭੈਂਸਾ ਭਗਤ ਕਰਾਵੈ, ਤੇ ਪੰਜਵਾਂ ਸਾਡੇ ਮਨ ਦਾ ਸੁਭਾਅ ਹੈ ਭੈਂਸੇ ਵਰਗਾ। ਤੇ ਸਤਿਗੁਰੂ ਕਹਿੰਦੇ ਵੇਖੋ ਇਹ ਭੈਂਸੇ ਵਰਗਾ ਮਨ ਵੀ ਜਿਹੜਾ ਹੈ ਨਾ ਅਮੋੜ ਕਿਹਾ ਜਾਂਦਾ ਭੈਂਸੇ ਨੂੰ। ਜੇ ਕਿਤੇ ਰਸਤੇ ਵਿੱਚ ਚੱਲਦੀ ਹੋਈਏ ਨਾ, ਜੇ ਕਿਤੇ ਭੈਂਸਾ ਝੋਟਾ ਚੱਲਦਾ ਹੋਵੇ ਨਾ, ਤੇ ਸਾਨੂੰ ਗੱਡੀ ਇੱਧਰ ਉੱਧਰ ਕਰਨੀ ਪੈ ਜਾਏਗੀ, ਵੀ ਉਹ ਆਪਣਾ ਪਾਸਾ ਨਹੀਂ ਮੁੜੇਗਾ, ਉਹ ਸਿੱਧਾ ਹੀ ਚੱਲਦਾ ਰਹੇਗਾ। ਇਸੇ ਤਰ੍ਹਾਂ ਸਾਡੇ ਮਨ ਦਾ ਵੀ ਇੱਕ ਸੁਭਾਅ ਹੈ, ਜਿਹੜੇ ਪਾਸੇ ਚੱਲਦਾ ਉਸ ਪਾਸੇ ਚੱਲਿਆ ਹੀ ਰਹਿੰਦਾ। ਜੇ ਸ਼ਰਾਬ ਪੀਣ ਵਾਲੇ ਪਾਸੇ ਚੱਲ ਗਿਆ ਤੇ ਭਾਵੇਂ ਸਾਰੀ ਜ਼ਿੰਦਗੀ ਸ਼ਰਾਬ ਪੀਂਦਿਆਂ ਹੀ ਕੱਢ ਦੇ। ਜੇ ਸਤ ਸੰਗਤ ਵਾਲੇ ਪਾਸੇ ਚੱਲ ਪਿਆ, ਇਹ ਹੋ ਸਕਦਾ ਇਹ ਗੁਰੂ ਕੀ ਸੰਗਤ ਵਿੱਚ ਆਉਂਦੇ ਹੀ ਆਪਣਾ ਜੀਵਨ ਗੁਜ਼ਾਰਦਾ। ਹੁਣ ਇਸੇ ਤਰ੍ਹਾਂ ਸਾਡੇ ਮਨ ਦਾ ਸੁਭਾਅ ਜਿਹੜਾ ਨਾ ਇੱਕ ਭੈਂਸੇ ਵਰਗਾ ਅਮੋੜ ਵੀ ਹੈ, ਜਿਹੜਾ ਥੋੜੀ ਕੀਤਿਆਂ ਮੁੜਦਾ ਨਹੀਂ, ਪਰ ਹਾਂ ਜੇ ਗੁਰੂ ਦੀ ਕਿਰਪਾ ਹੋ ਜਾਵੇ ਨਾ ਤੇ ਇਹ ਮਨ ਦਾ ਸੁਭਾਅ ਵੀ ਬਦਲ ਸਕਦਾ ਹੈ। ਇਹ ਆਪਣੀਆਂ ਅੜੀਆਂ ਛੱਡ ਕੇ, ਹੰਕਾਰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਵੀ ਜੁੜ ਸਕਦਾ ਹੈ। ਇਹ ਤੇ ਸਤਸੰਗਤ ਸ਼ਬਦ ਦੇ ਅੰਤਰੀਵ ਭਾਵ ਦੇ ਅਰਥ ਨੇ। ਔਰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨੁੱਖ ਦੇ ਮਨ ਦੇ ਇਹ ਤੇ ਪੰਜ ਸੁਭਾਅ ਨੇ। ਹੁਣ ਇਸੇ ਤਰ੍ਹਾਂ ਇਹ ਪਾਵਨ ਪਵਿੱਤਰ ਸ਼ਬਦ ਜਿਹੜਾ ਹੈ ਉਹ ਸੰਗਤ ਦੀ ਵਿਆਖਿਆ ਕਰਦਾ। ਬੰਦਾ ਕਹਿੰਦਾ ਇੱਥੇ ਤੇ ਸਤਿਗੁਰੂ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ, ਕਿ ਜਿਹੜਾ ਸੰਗਤ ਵਿੱਚ ਆਉਂਦਾ ਹੈ ਉਹ ਭਾਵੇਂ ਪਿੰਗਲਾ ਵੀ ਹੋਵੇ ਤੇ ਪਹਾੜ ਤੇ ਚੜ੍ਹ ਜਾਂਦਾ। ਬੰਦਾ ਕਹਿੰਦਾ ਕਦੇ ਵੇਖਿਆ ਤੇ ਹੈ ਨਹੀਂ ਵੀ ਜਿਹਦੇ ਬੰਦੇ ਦੇ ਹੱਥ ਪੈਰ ਨਾ ਹੋਣ ਉਹ ਕਦੇ ਪਹਾੜ ਦੀ ਚੋਟੀ ਤੇ ਚੜ੍ਹ ਸਕਦਾ ਹੋਵੇ। ਪਰ ਇਹਦੇ ਅੰਤਰੀਵ ਭਾਵ ਦਾ ਅਰਥ ਇਹ ਹੈ ਕਿ ਜਿਹੜਾ ਬੰਦਾ ਜਿਹਨੂੰ ਦੁਨੀਆਂ ਦੇ ਉੱਤੇ ਚੱਲਣ ਫਿਰਨ ਦੀ ਜਾਚ ਨਹੀਂ, ਦੁਨੀਆਂ ਤੇ ਵਿਚਰਨ ਦੀ ਜਾਚ ਨਹੀਂ, ਪਰ ਜਦੋਂ ਉਹ ਵੀ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ ਹੈ ਨਾ, ਉਹ ਵੀ ਪਹਾੜ ਭਾਵ ਕੇ ਉੱਚੇ ਉੱਚੇ ਮਰਤਬਿਆਂ ਨੂੰ ਪ੍ਰਾਪਤ ਕਰ ਲੈਂਦਾ। ਇਹ ਗੁਰੂ ਦੀ ਪ੍ਰਸਾਦ ਸੰਗਤ, ਇਹ ਗੁਰੂ ਦੀ ਬਖਸ਼ਿਸ਼ ਦੀ ਜਿਹੜੀ ਹੈ ਉਹ ਇੱਕ ਸਤ ਸੰਗਤ ਦੀ ਵਡਿਆਈ ਹੈ ਕਿ ਬੰਦਾ ਗੁਰੂ ਕੀ ਸੰਗਤ ਵਿੱਚ ਆ ਕੇ ਸਤ ਸੰਗਤ ਦੀ ਵਡਿਆਈ ਸੁਣ ਕੇ ਬੜੇ ਬੜੇ ਉੱਚੇ ਮਰਤਬਿਆਂ ਨੂੰ ਪ੍ਰਾਪਤ ਕਰ ਲੈਂਦਾ। ਖਲ ਚਤੁਰ ਬਕੀਤਾ, ਤੇ ਦੂਸਰਾ ਪਾਤਸ਼ਾਹ ਕਹਿੰਦੇ ਆ ਗੁਰੂ ਕੇ ਸਿੱਖਾ ਤੈਨੂੰ ਮੈਂ ਦੱਸਾਂ ਇੱਥੇ ਆ ਕੇ ਬੜੇ ਬੜੇ ਖਲ, ਖਲ ਕਹਿੰਦੇ ਨੇ ਵੱਡੇ ਮੂਰਖ ਨੂੰ, ਚਤਰ ਭਾਵ ਕੇ ਬੜੇ ਬੜੇ ਮੂਰਖ ਵੀ ਚਤਰ ਤੇ ਚਲਾਕ ਬਣ ਜਾਂਦੇ, ਇੰਨੇ ਕੁ ਚਲਾਕ ਬਣ ਜਾਂਦੇ ਨੇ ਜਿਹਨਾਂ ਨੂੰ ਆਪਣੇ ਜੀਵਨ ਬਾਰੇ ਗਿਆਨ ਨਹੀਂ ਹੁੰਦਾ ਉਹ ਦੂਸਰਿਆਂ ਨੂੰ ਗਿਆਨ ਦੇਣ ਵਾਲੇ ਬਣ ਜਾਂਦੇ ਨੇ। ਇਹ ਸੰਗਤ ਦੀ ਵਡਿਆਈ ਹੈ ਸਤ ਸੰਗਤ। ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ ਹੈ ਨਾ ਤੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਸਤਿਗੁਰੂ ਉਹਦਾ ਜ਼ਿਕਰ ਕਰਦੇ। ਕਹਿੰਦੇ ਪਹਿਲੀ ਬਖਸ਼ਿਸ਼ ਇਹ ਮਿਲਦੀ ਹੈ ਬੰਦਾ ਪਿੰਗਲਾ ਵੀ ਹੋਵੇ ਤੇ ਪਹਾੜ ਤੇ ਚੜ੍ਹ ਜਾਂਦਾ ਹੈ, ਜਿਹਨੂੰ ਦੁਨੀਆਂ ਤੇ ਤੁਰਨ ਫਿਰਨ ਦੀ ਜਾਚ ਨਹੀਂ ਉਹ ਬੜੇ ਬੜੇ ਉੱਚੇ ਮਰਤਬਿਆਂ ਨੂੰ ਪ੍ਰਾਪਤ ਕਰ ਲੈਂਦਾ ਹੈ। ਖਲ ਹੋਵੇ, ਮੂਰਖ ਹੋਵੇ ਤੇ ਸਿਆਣਾ ਬਣ ਜਾਂਦਾ, ਚਤੁਰ ਬਣ ਜਾਂਦਾ, ਵਕਤਾ ਬਣ ਜਾਂਦਾ। ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ। ਤੇ ਤੀਸਰੀ ਗੱਲ ਸਤਿਗੁਰੂ ਕਹਿੰਦੇ ਨੇ ਜਿਹੜਾ ਬਿਲਕੁਲ ਅੰਨਾ ਹੁੰਦਾ ਹੈ ਨਾ, ਵੈਸੇ ਗੁਰਬਾਣੀ ਦੇ ਅਨੁਸਾਰ ਅੰਨਾ ਮਨੁੱਖ ਕਿਸ ਨੂੰ ਕਿਹਾ ਜਾਂਦਾ? ਸਤਿਗੁਰ ਕਹਿੰਦੇ ਆ ਜਿਹੜਾ ਅਸੀਂ ਦੁਨੀਆਂ ਦੇ ਉੱਤੇ ਜਿਸ ਬੰਦੇ ਨੂੰ ਰੱਬ ਨੇ ਬਾਹਰੀ ਅੱਖਾਂ ਨੜਾ ਦਿੱਤੀਆਂ ਹੋਣ ਅਸੀਂ ਕਹਿੰਦੇ ਹਾਂ ਲੈ ਅੰਨਾ ਤੁਰਿਆ ਫਿਰਦਾ ਜੀ, ਪਰ ਗੁਰਮਤ ਦੇ ਅਨੁਸਾਰ, ਗੁਰਬਾਣੀ ਦੀ ਵਿਚਾਰਧਾਰਾ ਦੇ ਅਨੁਸਾਰ, ਜਿਹਨੂੰ ਆਪਾਂ ਕਈ ਵਾਰੀ ਸੂਰਮਾ ਸਿੰਘ ਵੀ ਕਹਿ ਦਿੰਦੇ ਹਾਂ, ਐਸੇ ਮਨੁੱਖ ਨੂੰ ਅੰਧਾ ਨਹੀਂ ਕਿਹਾ ਗਿਆ ਜਿਸ ਨੂੰ ਰੱਬ ਨੇ ਬਾਹਰੀ ਤੌਰ ਦੇ ਉੱਤੇ ਅੱਖਾਂ ਨਹੀਂ ਦਿੱਤੀਆਂ। ਗੁਰਮਤਿ ਦੇ ਅਨੁਸਾਰ ਸਤਿਗੁਰ ਕਹਿੰਦੇ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੀ। ਲੋਇਣ ਕਹਿੰਦੇ ਨੇ ਅੱਖਾਂ ਨੂੰ। ਪਾਤਸ਼ਾਹ ਕਹਿੰਦੇ ਆਪਾਂ ਉਸ ਮਨੁੱਖ ਨੂੰ ਕਦੇ ਵੀ ਅੰਧਾ ਨਹੀਂ ਕਹਿ ਸਕਦੇ ਜਿਸ ਨੂੰ ਰੱਬ ਨੇ ਬਾਹਰੀ ਤੌਰ ਦੇ ਉੱਤੇ ਅੱਖਾਂ ਨਹੀਂ ਦਿੱਤੀਆਂ। ਫਿਰ ਪੁੱਛਿਆ ਸਤਿਗੁਰੂ ਅੰਨਾ ਕੌਣ ਹੈ? ਨਾਲ ਗੁਰੂ ਸਾਹਿਬ ਜੀ ਨੇ ਵਿਆਖਿਆ ਕਰਕੇ ਵੀ ਦੱਸੀ। ਸਤਿਗੁਰੂ ਕਹਿੰਦੇ ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਹੇ। ਅਸਲ ਵਿੱਚ ਦੁਨੀਆਂ ਦੇ ਉੱਤੇ ਉਹ ਮਨੁੱਖ ਅੰਨੇ ਨੇ ਜਿਹਨਾਂ ਨੂੰ ਰੱਬ ਨੇ ਬਾਹਰੀ ਤੌਰ ਦੇ ਉੱਤੇ ਤੇ ਅੱਖਾਂ ਦਿੱਤੀਆਂ ਨੇ, ਪਰ ਸੰਸਾਰ ਦੇ ਉੱਤੇ ਅਸਲੀ ਰੱਬ ਦਾ ਘਰ ਨਜ਼ਰ ਨਹੀਂ ਆਉਂਦਾ। ਉਹ ਫਿਰ ਵੀ ਨਕਲੀ ਦਰ ਦਰ ਦੇ ਉੱਤੇ ਜਾ ਕੇ ਠੇਕ ਠੋਕਰਾ ਖਾਂਦੇ ਨੇ, ਥਰ ਦਰ ਦੇ ਉੱਤੇ ਜਾ ਕੇ ਭਟਕਦੇ ਫਿਰਦੇ ਨੇ। ਅਸਲੀ ਅੰਨੇ ਤੇ ਉਹ ਮਨੁੱਖ ਨੇ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਅੰਧਲੇ ਤਿਰਭਵਨ ਸੂਝਿਆ। ਜਿਹੜਾ ਅੰਨਾ ਮਨੁੱਖ ਹੁੰਦਾ ਹੈ ਨਾ, ਜਦੋਂ ਉਹ ਵੀ ਜਿਹਨੂੰ ਗਿਆਨ ਦੀ ਸੋਝੀ ਨਹੀਂ, ਗਿਆਨ ਦੀ ਅਕਲ ਨਹੀਂ, ਜਦੋਂ ਉਹ ਵੀ ਗੁਰੂ ਦੇ ਦਰ ਤੇ ਚੱਲ ਕੇ ਆਉਂਦਾ, ਉਹਨੂੰ ਵੀ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਵੈਸੇ ਤਿੰਨ ਭਵਨ ਕਿਹੜੇ? ਤਿੰਨ ਭਵਨ, ਇੱਕ ਤੇ ਅਸੀਂ ਧਰਤ ਪਤਾਲ ਤੇ ਆਕਾਸ਼ ਦਾ ਜ਼ਿਕਰ ਕਰਦੇ, ਪਰ ਇੱਕ ਤਿੰਨ ਭਵਨ ਹੋਰ ਵੀ ਨੇ ਸਾਧ ਸੰਗਤ। ਸਾਡਾ ਪਹਿਲਾ ਜੀਵਨ ਕੈਸਾ ਸੀ? ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਆਉਣਾ ਸ਼ੁਰੂ ਕੀਤਾ ਫਿਰ ਸਾਡਾ ਜੀਵਨ ਕੈਸਾ ਹੋ ਗਿਆ? ਤੇ ਤੀਸਰਾ ਭਵਨ ਮਤਲਬ ਵੀ ਜੇ ਅਸੀਂ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੇ ਤੇ ਸਾਡਾ ਆਉਣ ਵਾਲਾ ਜੀਵਨ ਕੈਸਾ ਹੋਵੇਗਾ। ਇਹ ਸਾਡੇ ਜੀਵਨ ਦੇ ਤਿੰਨ ਭਵਨ ਵੀ ਜੇ ਆਪਾਂ ਵਿਚਾਰ ਕਰਕੇ ਵੇਖੀਏ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ ਨਾ, ਫਿਰ ਇਹਨਾਂ ਗੱਲਾਂ ਦੀ ਸੋਝੀ ਹੁੰਦੀ ਹੈ ਕਿ ਮਨਾ ਮੈਂ ਕਿੱਥੇ ਖੜਾ ਤੇ ਦੁਨੀਆ ਕਿੱਥੇ ਖੜੀ। ਅਕਲ ਤੇ ਤਾਂ ਹੀ ਆਉਂਦੀ ਹੈ ਨਾ। ਅੰਤਲੇ ਤਿਰਭਵਨ ਸੂਝਿਆ, ਫਿਰ ਸਤਿਗੁਰ ਕਹਿੰਦੇ ਕਿਵੇਂ ਸੂਝਿਆ? ਕਹਿੰਦੇ ਗੁਰ ਭੇਟ ਪੁਨੀਤਾ, ਜਦੋਂ ਗੁਰੂ ਦੀ ਸੰਗਤ ਦਾ ਸੰਗ ਕੀਤਾ। ਕਹਿੰਦੇ ਇਸ ਕਰਕੇ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਆ ਮੇਰੇ ਮਿੱਤਰ ਮੈਂ ਤੈਨੂੰ ਦੱਸਾਂ ਸਤ ਸੰਗਤ ਵਿੱਚ ਆਉਣ ਦੇ ਨਾਲ ਕਿੰਨੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ। ਮੈਲ ਖੋਈ, ਹਿਰਦੇ ਰੂਪੀ ਘਰ ਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ, ਕਿਉਂਕਿ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਔਰ ਦੂਸਰੇ ਨੰਬਰ ਤੇ ਸਤਿਗੁਰੂ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ। ਭਾਵ ਕਿ ਜਿਸ ਮਨ ਦੇ ਉੱਤੇ ਜਨਮਾਂ ਜਨਮਾਂਤਰਾਂ ਤੋਂ ਮੈਲ ਚੜੀ, ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ, ਇਹਦੇ ਮਨ ਦੇ ਉੱਤੋਂ ਮੈਲ ਉਤਰ ਜਾਂਦੀ, ਮਨ ਪਵਿੱਤਰ ਹੋ ਜਾਂਦਾ, ਮੈਲ ਖੋਈ। ਫਿਰ ਅਗਲੀ ਗੱਲ ਬੜੀ ਕਮਾਲ ਦੀ ਕਰਦੇ ਨੇ ਪਾਤਸ਼ਾਹ, ਕਹਿੰਦੇ ਕੋਟ ਅੱਗ ਹਰੇ। ਕੋਟ ਤੋਂ ਪਾਪ ਹੁੰਦਾ ਕਰੋੜਾਂ, ਅੱਗ ਤੋਂ ਪਾਪ ਹੁੰਦਾ ਪਾਪ, ਹਰੇ ਤੋਂ ਭਾਵ ਕੇ ਵਿਨਾਸ਼ ਹੋ ਜਾਂਦੀ। ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਆਉਂਦਾ, ਉਸ ਮਨੁੱਖ ਦੇ ਕਰੋੜਾਂ ਪਾਪ ਨਾਸ਼ ਹੋ ਜਾਂਦੇ ਨੇ। ਨਿਰਮਲੰਗ ਸੰਤ ਸੰਗੇਨ, ਪਾਤਸ਼ਾਹ ਇਸੇ ਕਰਕੇ ਅੱਜ ਦੇ ਮੁਬਾਰਕ ਬਚਨ ਵਿੱਚ ਕਹਿ ਰਹੇ, ਕਹਿੰਦੇ ਬੰਦਾ ਇੰਨਾ ਕੁ ਨਿਰਮਲ ਹੋ ਜਾਂਦਾ ਕਿਉਂਕਿ ਕਰੋੜਾਂ ਪਾਪ ਵਿਨਾਸ਼ ਹੋ ਜਾਂਦੇ ਨੇ। ਔਰ ਇਸੇ ਤਰ੍ਹਾਂ, ਔਰ ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ, ਮੈਲ ਖੋਈ ਕੋਟ ਅੱਗ ਹਰੇ, ਨਿਰਮਲ ਭਏ ਚੀਤਾ, ਤੇ ਚਿੱਤ ਜਿਹੜਾ ਨਾ ਉਹ ਬਿਲਕੁਲ ਨਿਰਮਲ ਹੋ ਜਾਂਦਾ। ਮਨ ਦਾ ਨਿਰਮਲ ਹੋਣ ਦਾ ਮਤਲਬ ਪਤਾ ਕੀ ਹੈ? ਮਨ ਦੇ ਤੋਂ ਮੈਲ ਲੱਥਣ ਦਾ ਭਾਵ ਅਰਥ ਪਤਾ ਕੀ ਹੈ? ਕਿ ਬੰਦਾ ਸੰਸਾਰ ਦੇ ਉੱਤੇ ਜਿਹੋ ਜਿਹਾ ਅੰਦਰੋਂ ਹੁੰਦਾ, ਉਹੋ ਜਿਹਾ ਬਾਹਰੋਂ ਹੁੰਦਾ। ਜਿਹੜੀ ਗੱਲ ਉਹਦੇ ਬਾਹਰ ਦੇ ਵਚਨਾਂ ਵਿੱਚ ਹੋਵੇਗੀ, ਉਹੀ ਵਿਚਾਰਧਾਰਾ ਉਹਦੇ ਅੰਦਰ ਵੀ ਚੱਲਦੀ ਹੋਵੇਗੀ। ਇਹਨੂੰ ਕਿਹਾ ਜਾਂਦਾ ਮਨ ਦਾ ਪਵਿੱਤਰ ਹੋ ਜਾਣਾ, ਜੀਓ ਮੈਲੇ ਬਾਹਰੋਂ ਨਿਰਮਲ। ਫਿਰ ਸਤਿਗੁਰੂ ਕਹਿੰਦੇ ਨੇ ਫਿਰ ਕਈ ਬੰਦੇ ਐਸੇ ਵੀ ਹੁੰਦੇ ਨੇ ਜਿਹੜੇ ਅੰਦਰੋਂ ਤਾਂ ਮੈਲੇ ਹੁੰਦੇ ਨੇ ਪਰ ਬਾਹਰੋਂ ਬੜੇ ਪਵਿੱਤਰ ਹੁੰਦੇ ਨੇ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਅਦਬ ਤੇ ਸਤਿਕਾਰ ਸਹਿਤ ਸਾਨੂੰ ਸੰਸਾਰਿਕ ਜੀਵਾਂ ਨੂੰ ਇਹ ਅੱਜ ਦੇ ਮੁਬਾਰਕ ਬਚਨ ਵਿੱਚ ਬਖਸ਼ਿਸ਼ ਕੀਤੀ ਹੈ। ਜਿਹੜਾ ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ, ਪਹਿਲੀ ਗੱਲ ਨਿਰਮਲੰ ਸੰਤ ਸੰਗੇਨ, ਓਟ ਨਾਨਕ ਪਰਮੇਸ਼ਰ ਹੈ। ਜਦੋਂ ਉਹ ਪਰਮਾਤਮਾ ਦੀ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਤੱਕਣਾ ਸ਼ੁਰੂ ਕਰ ਦਿੰਦਾ ਤੇ ਸਤ ਸੰਗਤ ਵਿੱਚ ਆਉਣ ਦੇ ਨਾਲ ਉਹਦਾ ਹਿਰਦਾ ਰੂਪੀ ਘਰ ਜਿਹੜਾ ਉਹ ਬਿਲਕੁਲ ਨਿਰਮਲ ਤੇ ਪਵਿੱਤਰ ਹੋ ਜਾਂਦਾ ਹੈ।
1: ਚੰਦਨ ਚਾਂਦਨ ਸਰਦ ਰੁੱਤ ਮੂਲ ਨ ਮਿਟਈ ਕਾਮ।
0: ਸਤਿਗੁਰੂ ਪਾਤਸ਼ਾਹ ਅਗਲੇ ਬਚਨ ਵਿੱਚ ਬੜਾ ਪਿਆਰਾ ਸੰਦੇਸ਼ ਬਖਸ਼ਿਸ਼ ਕਰਦੇ ਹਨ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਘਾਮ। ਪਾਤਸ਼ਾਹ ਕਹਿੰਦੇ ਆਹ ਜਿਹੜਾ ਚੰਦਨ ਹੁੰਦਾ ਨਾ, ਇਹ ਠੰਡਾ ਹੁੰਦਾ। ਚੰਦਨ ਦਾ ਰੁੱਖ ਠੰਡਾ ਹੋਣ ਕਰਕੇ ਜਿਹੜੇ ਸੱਪ ਨੇ ਨਾ, ਉਹ ਗਰਮੀਆਂ ਦੇ ਵਿੱਚ ਜਦੋਂ ਠੰਡ ਲੱਭਦੇ ਨੇ ਨਾ, ਤੇ ਚੰਦਨ ਦੇ ਰੁੱਖ ਦੁਆਲੇ ਆ ਕੇ ਲਿਪਟ ਜਾਂਦੇ ਨੇ। ਭਾਵ ਕਿ ਉਹਨਾਂ ਨੂੰ ਬਾਹਰ ਦੀ ਜਦੋਂ ਗਰਮੀ ਸਤਾਉਂਦੀ ਹੈ ਤੇ ਚੰਦਨ ਦਾ ਰੁੱਖ ਠੰਡਾ ਹੁੰਦਾ ਤੇ ਉਹਦੇ ਦੁਆਲੇ ਆ ਕੇ ਲਿਪਟ ਜਾਂਦੇ। ਜ਼ਿਆਦਾਤਰ ਯੋਗੀ ਲੋਕ, ਸਾਧੂ ਲੋਕ ਜਿਹੜੇ ਹੁੰਦੇ ਨੇ, ਉਹ ਆਪਣੇ ਪਿੰਡੇ ਦੇ ਉੱਤੇ ਕਈ ਵਾਰੀ ਚੰਦਨ ਦਾ ਲੇਪ ਕਰਦੇ। ਕਈ ਵਾਰੀ ਜੇ ਚੰਦਨ ਦਾ ਲੇਪ ਨਾ ਕਰਨ ਤੇ ਆਪਣੇ ਮੱਥੇ ਦੇ ਉੱਤੇ ਚੰਦਨ ਦਾ ਟਿੱਕਾ ਲਾ ਦਿੰਦੇ ਨੇ। ਕਾਹਦੇ ਵਾਸਤੇ? ਕਿ ਚੰਦਨ ਦੀ ਸਵਾਹ ਜਿਹੜੀ ਹੈ ਉਹ ਮਨੁੱਖ ਨੂੰ ਠੰਡਾ ਕਰ ਦਿੰਦੀ। ਭਾਵ ਕਿ ਚੰਦਨ ਦੇ ਰੁੱਖ ਦੀ ਜਿਹੜੀ ਸ਼ੀਤਲਤਾ ਹੈ, ਜਿਵੇਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ, ਇਹ ਤਿੰਨ ਚੀਜ਼ਾਂ ਠੰਡੀਆਂ ਮੰਨੀਆਂ ਜਾਂਦੀਆਂ। ਇੱਕ ਚੰਦਨ ਦੇ ਰੁੱਖ ਦੀ ਸਵਾਹ, ਇਹ ਵੀ ਠੰਡੀ ਹੈ, ਚੰਦਨ ਦਾ ਰੁੱਖ ਵੀ ਠੰਡਾ। ਅਤੇ ਦੂਸਰਾ ਆਪਾਂ ਚੰਦਰਮੇ ਨੂੰ ਕਹਿ ਦਿੰਦੇ ਹਾਂ ਵੀ ਇਹ ਵੀ ਬੜਾ ਠੰਡਾ, ਇਹ ਸੂਰਜ ਵਾਂਗ ਤਪਦਾ ਨਹੀਂ। ਅਤੇ ਤੀਸਰਾ ਆਪਾਂ ਕਹਿੰਦੇ ਹਾਂ ਸਰਦੀ, ਇਹ ਵੀ ਬੜੀ ਠੰਡੀ ਹੈ। ਸਰਦੀ ਦੇ ਦਿਨਾਂ ਵਿੱਚ ਮਨੁੱਖ ਦੇ ਹਿਰਦੇ ਨੂੰ ਠੰਡ ਪੈ ਜਾਂਦੀ, ਪਰ ਗੁਰਮਤਿ ਇਸ ਤੋਂ ਉਲਟ ਇਹਦੀ ਵਿਆਖਿਆ ਕਰਦੀ। ਗੁਰਮਤਿ ਇਸ ਤੋਂ ਉਲਟ ਇਸ ਗੱਲ ਦੀ ਵਿਆਖਿਆ ਕਰਦੀ ਹੈ। ਪਾਤਸ਼ਾਹ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਚੀਜ਼ਾਂ ਵੀ ਬੰਦੇ ਦੇ ਹਿਰਦੇ ਨੂੰ ਠੰਡਾ ਨਹੀਂ ਕਰ ਸਕਦੀ। ਠੀਕ ਹੈ, ਦੁਨੀਆ ਮੰਨਦੀ ਹੋਵੇਗੀ ਕਿ ਚੰਦਨ ਦੀ ਸਵਾਹ ਪਿੰਡੇ ਦੇ ਉੱਤੇ ਮਲ ਨਾਲ ਜਾਂ ਮੱਥੇ ਦੇ ਉੱਤੇ ਟਿੱਕਾ ਲਾਉਣ ਨਾਲ ਮਨੁੱਖ ਦਾ ਹਿਰਦਾ ਰੂਪੀ ਘਰ ਠੰਡਾ ਹੋ ਜਾਂਦਾ ਹੈ, ਪਰ ਗੁਰਮਤਿ ਕਹਿੰਦੀ ਹੈ ਨਹੀਂ, ਇਹਦੇ ਨਾਲ ਮਨੁੱਖ ਦਾ ਹਿਰਦਾ ਠੰਡਾ ਨਹੀਂ ਹੋ ਸਕਦਾ। ਜਾਂ ਇੰਝ ਕਹਿ ਦਈਏ ਵੀ ਚੰਦਰਮੇ ਦੀ ਰੋਸ਼ਨੀ ਦੇ ਹੇਠਾਂ ਆਪਾਂ ਕਹਿ ਦਈਏ ਕਿ ਬੜੀ ਠੰਡ ਲੱਗਦੀ ਹੈ, ਬੜਾ ਠੰਡਾ ਮੌਸਮ ਹੁੰਦਾ, ਨਹੀਂ। ਪਾਤਸ਼ਾਹ ਕਹਿੰਦੇ ਮਨੁੱਖ ਦੇ ਹਿਰਦੇ 'ਚ ਠੰਡ ਪਤਾ ਕਦੋਂ ਪੈਂਦੀ? ਔਰ ਸਾਧ ਸੰਗਤ, ਕਈ ਵਾਰੀ ਤਾਂ ਚੰਦਰਮਾ ਚੜ੍ਹਿਆ ਹੁੰਦਾ ਅਤੇ ਮਨੁੱਖ ਅੱਤ ਦਾ ਤਪਿਆ ਹੁੰਦਾ, ਚੰਦਰਮਾ ਚੜ੍ਹਿਆ ਹੁੰਦਾ, ਮਨੁੱਖ ਅੱਤ ਦਾ ਤਪਿਆ ਹੁੰਦਾ, ਬੰਦਾ ਕਹਿੰਦਾ ਹੈ ਅਤੇ ਠੰਡਾ ਮੌਸਮ ਸੀ। ਸਿਆਲ ਦੀ ਰੁੱਤ ਹੁੰਦੀ ਹੈ ਅਤੇ ਬੰਦੇ ਦਾ ਹਿਰਦਾ ਰੂਪੀ ਘਰ ਜਿਹੜਾ ਨਾ, ਉਹ ਅੱਗ ਵਾਂਗ ਉਬਾਲੇ ਖਾ ਰਿਹਾ ਹੁੰਦਾ। ਗੁਰੂ ਸਾਹਿਬ ਜੀ ਨੇ ਇਸੇ ਕਰਕੇ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਕਿ ਚੰਦਨ ਦਾ ਰੁੱਖ ਵੀ ਜਿਹੜਾ ਨਾ, ਇਹ ਮਨੁੱਖ ਦੇ ਹਿਰਦੇ ਨੂੰ ਠੰਡਾ ਨਹੀਂ ਕਰ ਸਕਦਾ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੀ ਘਾਮ। ਭਾਵ ਕਿ ਇਹ ਮੂਲ ਤੋਂ ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਨਹੀਂ ਵਰਤਾ ਸਕਦੇ। ਠੰਡ ਵਰਤੇਗੀ ਕਿਵੇਂ? ਠੰਡ ਪ੍ਰਾਪਤ ਕਿਵੇਂ ਹੋ ਸਕਦੀ ਹੈ? ਜੇ ਇਹ ਚੀਜ਼ਾਂ ਵੀ ਬੰਦੇ ਨੂੰ ਠੰਡਾ ਨਹੀਂ ਕਰ ਸਕਦੀਆਂ ਤੇ ਫਿਰ ਠੰਡਾ ਕੌਣ ਕਰਦਾ ਹੈ? ਠੰਡ ਹਿਰਦੇ 'ਚ ਵਰਤ ਕਿਵੇਂ ਸਕਦੀ ਹੈ? ਸਤਿਗੁਰੂ ਪਾਤਸ਼ਾਹ ਉਹਦਾ ਉੱਤਰ ਅਗਲੇ ਬਚਨ ਵਿੱਚ ਦੇ ਰਹੇ ਹਨ।
1: ਸੀਤਲ ਥੀਵ ਨਾਨਕਾ ਜਪੰਦੜੋ ਹਰ ਨਾਮ।
0: ਪਾਤਸ਼ਾਹ ਕਹਿੰਦੇ ਅਸਲੀ ਠੰਡ ਤੇ ਪਰਮਾਤਮਾ ਦੇ ਨਾਮ ਦੇ ਨਾਲ ਵਰਤਦੀ। ਜੇ ਪਰਮਾਤਮਾ ਦਾ ਨਾਮ ਪੱਲੇ ਹੋਵੇ ਨਾ, ਤੇ ਮਨੁੱਖ ਦੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਵਰਤ ਜਾਂਦੀ ਹੈ। ਭਾਵ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਦੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਨਹੀਂ ਵਰਤ ਸਕਦੀ। ਜਦੋਂ ਅਸਾੜ ਦਾ ਮਹੀਨਾ ਚੜ੍ਹਦਾ ਹੈ ਨਾ, ਆਪਾਂ ਕਹਿੰਦੇ ਹਾਂ ਅਸਾੜ ਤਪੰਦਾ ਤਿਸ ਲੱਗੈ ਹਰ ਨਾਹੋਂ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਇਹ ਅਸਾੜ ਦਾ ਮਹੀਨਾ ਤੇ ਉਹਨਾਂ ਨੂੰ ਸੰਸਾਰ ਦੇ ਉੱਤੇ ਤਪਾਉਂਦਾ ਜਿਹਨਾਂ ਦੇ ਪੱਲੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਨਹੀਂ। ਜਿਹਨਾਂ ਦੇ ਪੱਲੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹੈ, ਉਹਨਾਂ ਦੇ ਹਿਰਦਿਆਂ ਨੂੰ ਦੁਨੀਆਂ ਦੀ ਕੋਈ ਪਦਾਰਥ ਜਿਹੜਾ ਉਹ ਤਪਾ ਨਹੀਂ ਸਕਦਾ। ਜਿਵੇਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਤੀ ਤਵੀ 'ਤੇ ਬੈਠੇ ਨੇ, ਚੰਦੂ ਦੀਵਾਨ ਵੀ ਤੱਤਾ ਸੀ, ਸੂਰਜ ਦੀ ਗਰਮੀ ਵੀ ਅੱਤ ਦੀ ਤਪਸ਼ ਦੇ ਰਹੀ ਸੀ, ਇੱਥੋਂ ਤੱਕ ਰੇਤ ਵੀ ਗਰਮ ਸੀ, ਤਵੀ ਵੀ ਗਰਮ ਸੀ, ਪਰ ਜਿਸ ਸਤਿਗੁਰੂ ਪਾਤਸ਼ਾਹ ਜੀ ਨੂੰ ਤਪਾਉਣ ਦੇ ਯਤਨ ਕੀਤੇ ਜਾ ਰਹੇ ਸਨ, ਉਹ ਤਾਂ ਤੱਤੀ ਤਵੀ ਉੱਤੇ ਬੈਠੇ ਵੀ ਕਹਿ ਰਹੇ ਸਨ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਐਸੇ ਦੀਨ ਦਿਆਲ ਪਾਤਸ਼ਾਹ ਦੀ ਤੱਤੀ ਤਵੀ 'ਤੇ ਬੈਠੇ ਵੀ ਠੰਡੇ, ਜਿਹਨਾਂ ਨੂੰ ਤਪਾਉਣ ਦੇ ਯਤਨ ਕੀਤੇ ਜਾ ਰਹੇ ਸਨ, ਔਰ ਦੁਨੀਆਂ ਦੀ ਕੋਈ ਵੀ ਪਦਾਰਥ ਐਸੇ ਸਤਿਗੁਰਾਂ ਨੂੰ ਜਿਹੜਾ ਸੀ ਏਡੇ ਵੱਡੇ ਤਸੀਹੇ ਵੀ ਤਪਾ ਨਹੀਂ ਸਕੇ, ਕਿਉਂਕਿ ਅੰਮ੍ਰਿਤ ਰੂਪੀ ਨਾਮ ਹਿਰਦੇ ਰੂਪੀ ਘਰ ਨੂੰ ਠੰਡ ਵਰਤਾ ਰਿਹਾ ਸੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਾਂਗੇ ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਵਰਤ ਜਾਂਦੀ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਨਹੀਂ ਵਰਤ ਸਕਦੀ।
1: ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ।
0: ਸਤਿਗੁਰੂ ਪਾਤਸ਼ਾਹ ਪੌੜੀ ਦੇ ਅੰਦਰ ਬਚਨ ਬਖਸ਼ਿਸ਼ ਕਰ ਰਹੇ ਹਨ ਕਿ ਚਰਨ ਕਮਲ ਕੀ ਓਟ ਉਦਰੇ ਸਗਲ ਜਨ। ਗੁਰੂ ਦੇ ਚਰਨਾਂ ਕਮਲਾਂ ਦੀ ਓਟ ਆਸਰਾ ਤੱਕ ਕੇ ਸਾਰੀ ਸੰਸਾਰ ਦੇ ਜਨ ਜਿਹੜੇ ਨੇ, ਭਾਵ ਕਿ ਜਿੰਨੇ ਵੀ ਜੀਵਾਂ ਦਾ ਉਧਾਰ ਹੁੰਦਾ ਨਾ, ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹੀ ਹੁੰਦਾ ਹੈ। ਗੁਰੂ ਚਰਨਾਂ ਵਿੱਚ ਜੁੜਿਆ ਤੋਂ ਬਿਨਾਂ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਮਨੁੱਖ ਦਾ ਸੰਸਾਰ ਤੇ ਪਾਰ ਉਤਾਰਾ ਨਹੀਂ ਹੋ ਸਕਦਾ। ਇਸੇ ਕਰਕੇ ਚਰਨ ਕਮਲ ਕੀ ਓਟ ਉਧਰੇ ਸਗਲ ਜਨ, ਪਰਮਾਤਮਾ ਦੇ ਚਰਨ ਕਮਲਾਂ ਦੀ ਓਟ ਆਸਰਾ ਲੈ ਕੇ ਹੀ ਸਾਰੇ ਸੰਸਾਰ ਦੇ ਜੀਵਾਂ

0: ਜਿਵੇਂ ਜਿਵੇਂ ਆਪਾਂ ਸੰਸਾਰ ਤੇ ਵੇਖਦੇ ਆ ਕਿ ਪਰਮਾਤਮਾ ਦੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ, ਜਿਵੇਂ ਜਿਵੇਂ ਹੀ ਦੁਨੀਆਂ ਦੇ ਲੋਕ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਓਟ ਆਸਰਾ ਲੈ ਕੇ ਸੰਸਾਰ ਰੂਪੀ ਭਵਜਲ ਤੋਂ ਪਾਰ ਜਿਹੜੇ ਉਪਾਰ ਉਤਾਰਾ ਕਰਦੇ ਨੇ, ਜਦੋਂ ਅਸੀਂ ਉਹਨਾਂ ਦੇ ਜੀਵਨ ਬਾਰੇ ਪੜ੍ਹਦੇ, ਜਦੋਂ ਉਹਨਾਂ ਦੇ ਜੀਵਨ ਬਾਰੇ ਸੁਣਦੇ ਹਾਂ, ਤੇ ਫਿਰ ਸਾਧ ਸੰਗਤ ਸੁਣ ਪ੍ਰਤਾਪ ਗੋਬਿੰਦ, ਜਿਵੇਂ ਜਿਵੇਂ ਆਪਾਂ ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਦੀ ਤਾਕਤ, ਪਰਮਾਤਮਾ ਦੀ ਸਮਰੱਥਾ ਬਾਰੇ ਜਾਣਦੇ ਹਾਂ, ਤੇ ਫਿਰ ਸਾਡੇ ਮਨ ਵਿੱਚ ਵੀ ਇੱਕ ਨਿਰਭਉ ਵਿਚਾਰ ਆਉਂਦਾ, ਭਾਵ ਕਿ ਬੰਦੇ ਦੇ ਅੰਦਰੋਂ ਡਰ ਖਤਮ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਸ। ਜਿਵੇਂ ਜਿਵੇਂ ਆਪਾਂ ਫਿਰ ਨਿਰਭਉ ਨੂੰ ਜਪਾਂਗੇ, ਨਿਰਭਉ ਪਰਮਾਤਮਾ ਦੀ ਤਾਕਤ ਬਾਰੇ ਸਾਨੂੰ ਪਤਾ ਲੱਗੇਗਾ, ਤਿਵੇਂ ਤਿਵੇਂ ਸਾਧ ਸੰਗਤ ਸਾਡੇ ਮਨ ਵਿੱਚੋਂ ਡਰ ਖਤਮ ਹੋਵੇਗਾ, ਤੇ ਸਾਡਾ ਪਰਮਾਤਮਾ ਦੇ ਚਰਨਾਂ ਨਾਲ ਹੋਰ ਪਿਆਰ ਬਣਦਾ ਜਾਵੇਗਾ। ਇਸ ਕਰਕੇ ਨਿਰਭਉ ਸੁਣ ਪ੍ਰਤਾਪ ਗੋਬਿੰਦ, ਜਿਵੇਂ ਜਿਵੇਂ ਬੰਦਾ ਪਰਮਾਤਮਾ ਦੇ ਪ੍ਰਤਾਪ ਬਾਰੇ ਸੁਣਦਾ, ਜਿਵੇਂ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਵਕਤ ਗੱਲ ਚੱਲਦੀ ਆ ਰਹੀ ਸੀ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਪਾਇਆ, ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਦੁਨੀਆਂ ਦੇ ਲੋਕਾਂ ਦੇ ਮਨ ਦਾ ਭਰਮ ਦੂਰ ਕਰਨ ਵਾਸਤੇ, ਭੁਲੇਖਾ ਦੂਰ ਕਰਨ ਵਾਸਤੇ ਇੱਕ ਅੰਮ੍ਰਿਤਮਈ ਸ਼ਬਦ ਉਚਾਰਨ ਕੀਤਾ ਭਗਤ ਧੰਨਾ ਜੀ ਦੇ ਪ੍ਰਥਾਏ, ਕਿ ਉਹਨਾਂ ਨੇ ਪੱਥਰ ਵਿੱਚੋਂ ਰੱਬ ਨਹੀਂ ਪਾਇਆ, ਉਹਨਾਂ ਨੇ ਕਿਹੜਾ ਕਿਹੜਾ ਭਗਤਾਂ ਦੇ ਜੀਵਨ ਦਾ ਪ੍ਰਤਾਪ ਵੇਖਿਆ। ਪ੍ਰਤਾਪ ਦਾ ਮਤਲਬ ਉਹਨਾਂ ਦੇ ਜੀਵਨ ਦੇ ਗੁਣ ਵੇਖੇ, ਕਿ ਭਗਤ ਸੈਣ ਜੀ ਨੇ ਰੱਬ ਦੀ ਕਿਵੇਂ ਪ੍ਰਾਪਤੀ ਕੀਤੀ, ਭਗਤ ਨਾਮਦੇਵ ਜੀ ਨੇ ਪਰਮਾਤਮਾ ਦੀ ਕਿਵੇਂ ਪ੍ਰਾਪਤੀ ਕੀਤੀ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ਿਪਰੋ ਹੋਇਓ ਲਾਖੀਣਾ। ਭਗਤ ਧੰਨਾ ਜੀ ਨੇ ਵੇਖਿਆ, ਭਗਤ ਨਾਮਦੇਵ ਜੀ ਜਿਹੜੇ ਕੌਡੀ ਕੌਡੀ ਦੀ ਮਿਹਨਤ ਕਰਦੇ ਸਨ, ਉੱਤੇ ਲੱਖਾਂ ਦੇ ਮਾਲਕ ਬਣ ਕੇ ਪ੍ਰਤਾਪ ਸੁਣਿਆ ਨਾ ਭਗਤਾਂ ਦਾ, ਕਿ ਏਡਾ ਪ੍ਰਤਾਪ ਰੱਬ ਦੀ ਬੰਦਗੀ ਵਿੱਚ, ਏਡਾ ਪ੍ਰਤਾਪ ਪਰਮਾਤਮਾ ਦੇ ਨਾਮ ਦੇ ਵਿੱਚ, ਇੰਨਾ ਪ੍ਰਤਾਪ ਪਰਮਾਤਮਾ ਦੀ ਸ਼ਕਤੀ ਦੇ ਅੰਦਰ, ਕਿ ਇੱਕ ਕੌਡੀ ਕੌਡੀ ਦੀ ਮਿਹਨਤ ਕਰਨ ਵਾਲੇ ਭਗਤ ਨਾਮਦੇਵ ਜੀ ਵਰਗੇ ਅੱਜ ਲੱਖਾਂ ਤੇ ਮਾਲਕ ਬਣ ਗਏ। ਇਹ ਪ੍ਰਤਾਪ ਸੀ ਇਹਦਾ। ਜਦੋਂ ਬੰਦਾ ਰੱਬ ਪਰਮਾਤਮਾ ਦੇ ਭਗਤਾਂ ਦੇ ਜੀਵਨ ਦਾ ਪ੍ਰਤਾਪ ਵੇਖਦਾ ਹੈ ਨਾ, ਕਿ ਫਲਾਣੇ ਦੇ ਉੱਤੇ ਰੱਬ ਦੀ ਆਹ ਕਿਰਪਾ ਹੋਈ, ਫਲਾਣੇ ਦੇ ਉੱਤੇ ਰੱਬ ਦੀ ਆਹ ਕਿਰਪਾ ਹੋਈ, ਪਰਮਾਤਮਾ ਦੇ ਇੰਨੀ ਰਹਿਮਤ ਫਲਾਣੇ ਦੇ ਉੱਤੇ ਕੀਤੀ, ਤੇ ਫਿਰ ਬੰਦੇ ਦੇ ਮਨ ਦੇ ਅੰਦਰ ਨਿਰਭਉ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ, ਮੈਨੂੰ ਵੀ ਹੁਣ ਦੁਨੀਆਂ ਦੀ ਕੋਈ ਤਾਕਤ ਡਰਾ ਨਹੀਂ ਸਕਦੀ, ਕਿਉਂਕਿ ਮੈਂ ਵੀ ਐਸੇ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਿਆ ਹੋਇਆ। ਮੈਂ ਹੈਰਾਨ ਹੋ ਗਿਆ, ਇੱਕ ਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੇਰੀ ਕਿਸੇ ਅਸਥਾਨ ਦੇ ਉੱਤੇ ਧਾਰਮਿਕ ਪੜਤਾਲ ਕਰਨ ਵਾਸਤੇ ਡਿਊਟੀ ਲੱਗੀ, ਅਤੇ ਉਹ ਜਿਹੜਾ ਦੰਬੀ ਅਤੇ ਪਖੰਡੀ ਸੀ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਤੇ ਬੈਠ ਕੇ ਅੱਤ ਦਾ ਪਖੰਡ ਕਰਦਾ ਸੀ। ਵੇਖੋ, ਨਿਰਭਉ ਜਪੈ ਸਗਲ ਭਉ ਮਿਟੈ, ਜਦੋਂ ਜਾਂਚ ਪੜਤਾਲ ਕਰਨ ਵਾਸਤੇ ਗਏ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਤੇ ਬੈਠ ਕੇ ਅੱਤ ਦਾ ਦੰਬ ਅਤੇ ਪਖੰਡ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਬਲਹਾਰ ਜਾਈਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ, ਅਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹਨੇ ਐਸਾ ਪ੍ਰਤਾਪੀ ਇੱਕ ਤਖ਼ਤ ਰਚਿਆ, ਜਿਸ ਸਤਿਗੁਰੂ ਦੇ ਇਹ ਪ੍ਰਤਾਪੀ ਤਖ਼ਤ ਦੇ ਕਾਰਨ ਅੱਜ ਗੁਰੂ ਦੀ ਮੱਤ ਦਾ ਸਮੁੱਚੇ ਭਾਰਤ ਵਰਸ਼ ਦੇ ਅੰਦਰ ਗੁਰਮਰਜ਼ਾਦਾ ਅਨੁਸਾਰ ਪ੍ਰਚਾਰ ਹੁੰਦਾ। ਸਤ ਸੰਗਤ ਜਦੋਂ ਉਸ ਅਸਥਾਨ 'ਤੇ ਗਏ, ਉਹ ਕਰਦਾ ਕੀ ਸੀ, ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਇੱਧਰ ਪਰਤਾ ਦੇਣੇ ਅਤੇ ਕਦੇ ਇੱਧਰ ਪਰਤਾ ਦੇਣੇ, ਔਰ ਕਈ ਵਾਰੀ ਪੰਨੇ ਪਰਤ ਕੇ ਅਤੇ ਕਿਸੇ ਨੇ ਕਹਿਣਾ ਜੀ ਮੈਨੂੰ ਨੌਕਰੀ ਨਹੀਂ ਮਿਲਦੀ, ਅਤੇ ਬਾਬਾ ਜੀ ਉਹਨਾਂ ਨੇ ਕਹਿਣਾ ਹੁਣੇ ਨੌਕਰੀ ਮਿਲ ਜਾਵੇਗੀ। ਪੁੱਛਿਆ ਕਿਵੇਂ, ਕਹਿੰਦਾ ਮੈਂ ਤੁਹਾਨੂੰ ਸ਼ਬਦ ਦਿਆਂਗਾ, ਤੂੰ ਉਹ ਸ਼ਬਦ ਦਾ ਜਾਪ ਕਰਿਓ ਅਤੇ ਤੁਹਾਨੂੰ ਨੌਕਰੀ ਪ੍ਰਾਪਤ ਹੋ ਜਾਵੇਗੀ। ਮੈਂ ਇਹ ਬੇਨਤੀ ਤਾਂ ਕਰ ਰਿਹਾ, ਜਦੋਂ ਅਸੀਂ ਐਸੇ ਦੰਬ ਅਤੇ ਪਖੰਡ ਤੋਂ ਉਹਨੂੰ ਰੋਕਿਆ, ਅਤੇ ਉਹ ਦੰਬੀ ਅਤੇ ਪਖੰਡੇ ਪਤਾ ਕੀ ਕਹਿਣ ਲੱਗਾ, ਮੈਂ ਵੀ ਉਸੇ ਕਤਾਰ ਦੇ ਵਿੱਚ ਖੜਾ ਸੀ, ਕਿਉਂਕਿ ਇੱਕ ਬੱਚੇ ਨੂੰ ਕਿਹਾ ਤੈਨੂੰ ਨੌਕਰੀ ਮਿਲ ਜਾਵੇਗੀ, ਕਹਿੰਦਾ ਕਿਹੜੇ ਮਹਿਕਮੇ 'ਚ, ਕਹਿੰਦਾ ਮੈਨੂੰ ਸ਼ਬਦ ਕੱਢ ਕੇ ਵੇਖ ਲੈਂਦੇ ਕਿਹੜੇ ਮਹਿਕਮੇ 'ਚ ਮਿਲ ਸਕਦੀ। ਵੈਸੇ ਤਾਂ ਸਾਧ ਸੰਗਤ ਬਾਣੀ ਬਣੀ ਸੀ ਭਰਮ ਮਿਟਾਉਣ ਵਾਸਤੇ, साध कहंदे साडे है गाउण वास्ते लोकी समझदे रसमां निभाउण वास्ते बाबे वरतदे पैसा कमाउण वास्ते ਉਹ ਤਾਂ ਵਿਰਲੇ ਹੁੰਦੇ ਨੇ ਜਿਹੜੇ ਬਾਣੀ ਪੜ੍ਹਦੇ ਨੇ ਰੱਬ ਨੂੰ ਧਿਆਉਣ ਵਾਸਤੇ ਉਹ ਤਾਂ ਬਹੁਤ ਭਾਗਾਂ ਵਾਲੇ ਹੁੰਦੇ ਮੈਂ ਹੈਰਾਨ ਹੋ ਗਿਆ ਜਦੋਂ ਸ਼ਬਦ ਪੜ੍ਹ ਕੇ ਉਹ ਕਹਿ ਰਿਹਾ ਸੀ ਕਿ ਆਹ ਸ਼ਬਦ ਪੜ੍ਹੋ ਪੁਲਿਸ ਮਹਿਕਮੇ 'ਚ ਨੌਕਰੀ ਮਿਲ ਜਾਵੇਗੀ ਇੱਕ ਬੀਬੀ ਜੀ ਨੇ ਬੇਨਤੀ ਕੀਤੀ ਮੇਰੇ ਵਾਸਤੇ ਮੇਰੇ ਘਰ ਬੱਚੀ ਬੱਚਾ ਨਹੀਂ ਅਤੇ ਸਾਧ ਸੰਗਤ ਤੋਂ ਪਤਾ ਕੀ ਕਹਿਣ ਲੱਗਾ ਕਹਿਣ ਲੱਗਾ ਆਹ ਸ਼ਬਦ ਪੜ੍ਹੋ ਤੁਹਾਡੇ ਘਰ ਬੱਚੀ ਹੋਵੇਗੀ ਜਾਂ ਬੱਚਾ ਹੋਵੇਗਾ ਪਰ ਆਪਣਾ ਹੈ ਕੋਈ ਔਰ ਤੀਸਰੇ ਪਾਸੇ ਮੈਂ ਖੜਾ ਸੀ ਮੈਂ ਕਿਹਾ ਬਾਬਾ ਜੀ ਮੈਨੂੰ ਵੀ ਦੱਸ ਦੇ ਕਿਉਂਕਿ ਮੈਂ ਜਾਂਚ ਪੜਤਾਲ ਕਰਨ ਗਿਆ ਸੀ ਮੈਂ ਜਾਣ ਬੁੱਝ ਕੇ ਸੇਵਕ ਬਣ ਕੇ ਵਿੱਚ ਬੈਠਾ ਸੀ ਮੈਂ ਕਿਹਾ ਬਾਬਾ ਜੀ ਮੇਰੇ ਬਾਰੇ ਕੀ ਖਿਆਲ ਨੇ ਕਹਿੰਦਾ ਦੱਸੋ ਕੀ ਕਹਿਣਾ ਹੈ ਮੈਂ ਕਿਹਾ ਜੀ ਮੇਰਾ ਤਾਂ ਵਿਆਹ ਨਹੀਂ ਹੁੰਦਾ ਤੁਸੀਂ ਬਾਣੀ 'ਚੋਂ ਸ਼ਬਦ ਪੜ੍ਹ ਕੇ ਦੱਸ ਦਿਓ ਕਹਿੰਦਾ ਹੋ ਜਾਵੇਗਾ ਮੈਂ ਕਿਹਾ ਕਿੰਨੇ ਦਿਨਾਂ 'ਚ ਕਹਿੰਦਾ 40 ਦਿਨਾਂ ਦੇ ਵਿੱਚ ਵਿੱਚ ਅਤੇ ਮੈਂ ਸੰਗਤ ਵਿੱਚ ਕਿਹਾ ਖੜਾ ਹੋ ਕੇ ਕਿਹਾ ਸਾਧ ਸੰਗਤ 300-400 ਬੰਦਾ ਬੈਠਾ ਸੀ ਬੜੇ ਬੜੇ ਪੜ੍ਹੇ ਲਿਖੇ ਲੋਕ ਬੈਠੇ ਸਨ ਮੈਂ ਕਿਹਾ ਬਾਬਾ ਜੀ ਤੁਸੀਂ ਕਹਿੰਦੇ ਹੋ ਤੁਹਾਡਾ 40 ਦਿਨਾਂ 'ਚ ਵਿਆਹ ਹੋ ਜਾਵੇਗਾ ਕਹਿੰਦਾ ਹਾਂ ਮੈਨੂੰ ਸੋਝੀ ਹੈ ਅਤੇ ਮੈਂ ਦੱਸ ਰਿਹਾ ਮੈਂ ਕਿਹਾ ਬਾਬਾ ਜੀ ਮੇਰੇ 2 ਬੱਚੇ ਨੇ ਇਸ ਵਕਤ 10-12 ਸਾਲ ਅਤੇ ਤੁਸੀਂ ਕਹਿ ਰਹੇ ਹੋ ਤੁਹਾਡਾ ਵਿਆਹ ਹੋ ਜਾਵੇਗਾ ਔਰ ਮੈਂ ਬੇਨਤੀ ਕਰ ਰਿਹਾ ਜਿਹੜੀ ਮੈਂ ਬੇਨਤੀ ਕਹਿਣੀ ਚਾਹੁੰਦਾ ਸਾਧ ਸੰਗਤ ਇੱਕ ਗੱਲ ਭਰੋਸੇ ਦੀ ਉਹਨੇ ਆਪਣੀ ਗੱਲ ਨੂੰ ਥੱਲੇ ਨਹੀਂ ਪੈਣ ਦਿੱਤਾ ਉਹ ਕਹਿਣ ਲੱਗਾ ਨਹੀਂ ਮੈਂ ਝੂਠਾ ਨਹੀਂ ਅਸਲ ਵਿੱਚ ਤੁਹਾਡੀ ਪਹਿਲੇ ਘਰ ਵਾਲੀ ਮਰ ਜਾਣੀ ਹੈ ਅਤੇ ਤੁਹਾਡਾ ਫਿਰ ਵਿਆਹ ਹੋਣਾ ਉਹ ਕਹਿਣ ਲੱਗਾ ਮੈਂ ਝੂਠਾ ਨਹੀਂ ਝੂਠਾ ਤੇ ਤੂੰ ਹੈ ਤੂੰ ਮੇਰੇ ਕੋਲ ਸੰਗਤ ਵਿੱਚ ਆ ਕੇ ਝੂਠ ਬੁਲਵਾਇਆ ਹੈ ਮੈਂ ਕਿਹਾ ਨਹੀਂ ਮੈਂ ਬੁਲਵਾਇਆ ਨਹੀਂ ਤੁਸੀਂ ਬੋਲਿਆ ਹੈ ਕਹਿਣ ਲੱਗਾ ਜੇ ਤੁਹਾਡੇ ਪਹਿਲੇ ਘਰ ਵਾਲੀ ਮਰ ਜਾਣੀ ਅਤੇ ਤੁਹਾਡਾ ਫਿਰ ਵਿਆਹ ਹੋਵੇਗਾ ਅਤੇ ਮੈਂ ਬੜੀ ਦ੍ਰਿੜਤਾ ਦੇ ਨਾਲ ਗੁਰੂ 'ਤੇ ਭਰੋਸਾ ਕਰਕੇ ਬਚਨ ਕਿਹਾ ਕਿ ਸਾਧ ਸੰਗਤ ਜੇ ਇਹੋ ਜਿਹੇ ਪਖੰਡੀ ਅਤੇ ਦੰਬੀਆਂ ਦੇ ਕਹਿਣ ਦੇ ਉੱਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਮੇਰੇ ਘਰ ਵਾਲੀ ਮਰ ਸਕਦੀ ਹੈ ਨਾ ਅਤੇ ਜਿਹੜੇ ਸਤਿਗੁਰੂ ਦਾ ਮੈਂ ਅਦਬ ਅਤੇ ਸਤਿਕਾਰ ਕਰ ਰਿਹਾ ਉਹ ਸਤਿਗੁਰੂ ਮੇਰੇ ਵਾਸਤੇ ਕੁਝ ਨਹੀਂ ਕਰਨਗੇ ਜਿਹੜੇ ਸਤਿਗੁਰਾਂ ਦੇ ਜੇ ਪਖੰਡ ਕਰਨ ਵਾਲਿਆਂ ਦੇ ਕਹਿਣ ਦੇ ਉੱਤੇ ਰੱਬ ਕਿਸੇ ਦਾ ਕੋਈ ਨੁਕਸਾਨ ਕਰ ਸਕਦਾ ਅਤੇ ਕੀ ਰੱਬ ਦੇ ਘਰ ਦਾ ਸਤਿਕਾਰ ਕਰਨ ਵਾਲਿਆਂ ਵਾਸਤੇ ਰੱਬ ਕੁਝ ਨਹੀਂ ਕਰੇਗਾ ਸੱਚ ਜਾਣਿਓ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ ਨਾ ਫਿਰ ਜਦੋਂ ਰੱਬ ਦਾ ਨਾਮ ਜਪਦੇ ਨੇ ਸੁਣ ਪ੍ਰਤਾਪ ਗੋਬਿੰਦ ਜਦੋਂ ਆਪਾਂ ਗੁਰੂ ਦੀ ਬਾਣੀ ਦੇ ਪ੍ਰਤਾਪ ਦੀਆਂ ਗੱਲਾਂ ਸੁਣਦੇ ਹਾਂ ਅਤੇ ਫਿਰ ਨਿਰਭਉ ਭਏ ਮਨ ਸਾਡਾ ਮਨ ਨਿਰਭਉ ਬਣ ਜਾਂਦਾ ਹੈ ਕਿਉਂਕਿ ਬਾਣੀ ਸਾਨੂੰ ਨਿਰਭਉ ਬਣਾਉਂਦੀ ਹੈ ਬਾਣੀ ਸਾਨੂੰ ਨਿਰਭਉ ਬਣਾਉਂਦੀ ਹੈ ਦੁਨੀਆਂ ਦੇ ਲੋਕ ਬਾਣੀ ਪੜ੍ਹਨ ਵਾਲਿਆਂ ਨੂੰ ਵੀ ਡਰਾਉਣ ਦੇ ਯਤਨ ਕਰਦੇ ਔਰ ਇਹ ਹੈ ਸੱਚੀ ਸ਼ਰਧਾ ਜੇ ਸੱਚ ਤੌਰ 'ਤੇ ਗੁਰੂ ਚਰਨਾਂ ਨਾਲ ਜੁੜੇ ਹੋਵਾਂਗੇ ਅਤੇ ਕੁਦਰਤੀ ਤੌਰ 'ਤੇ ਸਤਿਗੁਰੂ ਕਹਿੰਦੇ ਨੇ ਜਦੋਂ ਆਪਾਂ ਬਾਣੀ ਦੇ ਪ੍ਰਤਾਪ ਦੀਆਂ ਗੱਲਾਂ ਸੁਣਾਂਗੇ ਨਾ ਅਤੇ ਫਿਰ ਸਾਡੇ ਮਨ ਵਿੱਚੋਂ ਸਾਰੇ ਡਰ ਖਤਮ ਹੋ ਜਾਣਗੇ
1: ਟੋਟ ਨਾ ਆਵੇ ਮੂਲ ਸੰਚਿਆ ਨਾਮ ਧਨ
0: ਪਾਤਸ਼ਾਹ ਕਹਿੰਦੇ ਦੂਸਰੀ ਗੱਲ ਇਹ ਹੈ ਟੋਟ ਨਾ ਆਵੇ ਮੂਲ ਭਾਵ ਕਿ ਮੁੱਢ ਤੋਂ ਲੈ ਕੇ ਅਖੀਰ ਤੱਕ ਕਦੇ ਟੋਟ ਨਹੀਂ ਆਵੇਗੀ ਕਿਹਨੂੰ ਜਿਹੜਾ ਪਰਮਾਤਮਾ ਦੇ ਨਾਮ ਰੂਪੀ ਸੱਚੇ ਧਨ ਨੂੰ ਸੰਚੇਗਾ ਇਕੱਤਰ ਕਰੇਗਾ ਵਣਜ ਕਰੋ ਵਣ ਜਾ ਰਿਓ ਵੱਖਰ ਲਿਹੋ ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ ਅਸੀਂ ਜਦੋਂ ਸੱਚੇ ਨਾਮ ਪਰਮਾਤਮਾ ਦੇ ਜਪਾਂਗੇ ਨਾ ਤਾਂ ਫਿਰ ਸਾਨੂੰ ਕਦੇ ਟੋਟ ਨਹੀਂ ਆਵੇਗੀ ਟੋਟ ਆਉਂਦੀ ਹੈ ਉਹਨਾਂ ਮਨੁੱਖਾਂ ਨੂੰ ਜਿਹੜੇ ਕਾਚਾ ਧਨ ਸੰਚੇ ਮੂਰਖ ਗਾਵਾਰ ਜਿਹੜੇ ਕੱਚੇ ਧਨ ਦੀ ਪ੍ਰਾਪਤੀ ਕਰਦੇ ਨੇ ਕੱਚਾ ਧਨ ਕਾਚਾ ਧਨ ਫੁੰਨ ਆਵੇ ਜਾਏ ਕਦੇ ਆ ਜਾਂਦਾ ਅਤੇ ਕਦੇ ਚਲਾ ਜਾਂਦਾ ਪਰ ਜਿਹੜਾ ਪਰਮਾਤਮਾ ਦਾ ਸੱਚਾ ਨਾਮ ਧਨ ਹੈ ਨਾ ਉਹ ਆ ਤਾਂ ਜਾਂਦਾ ਪਰ ਫਿਰ ਜਾਂਦਾ ਕੁਝ ਨਹੀਂ ਔਰ ਸੱਚ ਜਾਣਿਓ ਗੁਰੂ ਸਾਹਿਬ ਜੀ ਕਹਿੰਦੇ ਨੇ ਇਸੇ ਕਰਕੇ ਸੰਸਾਰ ਦੇ ਉੱਤੇ ਸਾਨੂੰ ਪਰਮਾਤਮਾ ਦੇ ਸੱਚੇ ਨਾਮ ਰੂਪੀ ਧਨ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ ਟੋਟ ਨਾ ਆਵੇ ਮੂਲ ਪਾਤਸ਼ਾਹ ਕਹਿੰਦੇ ਕਦੇ ਟੋਟ ਨਹੀਂ ਆਵੇਗੀ ਕਿੱਦਾਂ ਸੰਚਿਆ ਨਾਮ ਧਨ ਜਦੋਂ ਪਰਮਾਤਮਾ ਦੇ ਨਾਮ ਰੂਪੀ ਧਨ ਦੀ ਪ੍ਰਾਪਤੀ ਕਰਾਂਗੇ ਨਾ ਅਤੇ ਉਹ ਧਨ ਜਿਹੜਾ ਉਹ ਸਾਡੇ ਸੰਸਾਰਿਕ ਧਨ ਦੇ ਅੰਦਰ ਵੀ ਬਰਕਤਾਂ ਪਾ ਦਿੰਦਾ ਹੈ ਪਰਮਾਤਮਾ ਦੇ ਨਾਮ ਰੂਪੀ ਧਨ ਦਾ ਸਾਨੂੰ ਖਜ਼ਾਨਾ ਇਕੱਤਰ ਕਰਨਾ ਚਾਹੀਦਾ ਹੈ
1: ਸੰਤ ਜਣਾ ਸਿਉ ਸੰਗ ਪਾਈਐ ਵੱਡੇ ਪੁੰਨ।
0: ਔਰ ਇਸੇ ਤਰ੍ਹਾਂ ਸੰਤ ਜਨਾ ਸਿਉ ਸੰਗ, ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਸਤ ਸੰਗਤ ਦੀ ਪ੍ਰਾਪਤੀ ਕਰ ਲੈਣੀ, ਇਹ ਵੱਡਾ ਪੁੰਨ ਹੈ। ਔਰ ਸਤਸੰਗਤ ਇਹਨੂੰ ਵੱਡਾ ਪੁੰਨ ਨਹੀਂ, ਇਹ ਪੁੰਨ ਕੋਈ ਨਹੀਂ। ਗੁਰੂ ਸਾਹਿਬ ਜੀ ਗੁਰਬਾਣੀ 'ਚ ਜ਼ਿਕਰ ਕਰਕੇ ਕਹਿੰਦੇ ਨੇ ਸਭ ਤੋਂ ਵੱਡਾ ਪੁੰਨ ਕੀ ਹੈ? ਪੁੰਨ ਦਾਨ ਪੂਜਾ ਪਰਮੇਸ਼ਰ, ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਸਭ ਤੋਂ ਵੱਡਾ ਦਾਨ ਪਤਾ ਕੀ ਹੈ? ਪੁੰਨ ਦਾਨ ਪੂਜਾ ਪਰਮੇਸ਼ਰ। ਜਦੋਂ ਰੱਬ ਦੀ ਆਪਾਂ ਪੂਜਾ ਕਰਦੇ ਹਾਂ ਨਾ, ਹਰ ਕੀਰਤ ਤਤ ਵਿਚਾਰੇ, ਹਰੀ ਦੀ ਕੀਰਤ ਕਰਨੀ ਅਤੇ ਤਤ ਰੂਪੀ ਪਰਮਾਤਮਾ ਬਾਰੇ ਵਿਚਾਰ ਕਰਨ, ਤਤ ਰੂਪੀ ਪਰਮਾਤਮਾ ਨੂੰ ਖੋਜਣ ਦੇ ਯਤਨ ਕਰਨ, ਇਹ ਸਭ ਤੋਂ ਵੱਡਾ ਪੁੰਨ ਹੈ ਸਾਧ ਸੰਗਤ। ਸਭ ਤੋਂ ਅਸੀਂ ਕਹਿੰਦੇ ਹਾਂ ਅਸੀਂ ਫਲਾਣੇ ਦਾ ਪੁੰਨ ਕਰ ਦਿੱਤਾ, ਅਸੰਗਤ ਵਿੱਚ ਆਏ ਹਾਂ ਨਾ, ਇੱਥੇ ਵੀ ਇੱਕ ਵੱਡਾ ਪੁੰਨ ਕਰਮ ਕੀਤਾ ਹੈ ਸਾਧ ਸੰਗਤ। ਇੱਥੋਂ ਜੋ ਸੁਣ ਕੇ ਜਾਣਾ ਉਹ ਸੰਸਾਰ ਦੀ ਉੱਤੇ ਵੰਡਣ ਦੇ ਯਤਨ ਕਰਦੇ, ਇਹ ਵੀ ਇੱਕ ਵੱਡਾ ਪੁੰਨ ਹੀ ਹੈ ਨਾ। ਦਾਨਾ ਸਿਰ ਦਾਨ, ਨਾਮ ਦਾਨ ਆਪਾਂ ਕਹਿੰਦੇ ਹਾਂ, ਨੇਤਾ ਪ੍ਰਤੀ ਕਹਿੰਦੇ ਹਾਂ, ਦਾਨ ਤੇ ਬੜੇ ਬੜੇ ਨੇ ਦੁਨੀਆਂ ਦੇ ਉੱਤੇ, ਪਰ ਸਰਵੋਤਮ ਦਾਨ ਕੀ ਹੈ? ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਇਕੱਤਰ ਕਰਨਾ। ਅਤੇ ਹੁਣ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਇਕੱਤਰ ਕਰ ਲਿਆ ਅਤੇ ਆਪਾਂ ਇਹਨੂੰ ਵੰਡੀਏ ਨਾ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਤੇ ਫਿਰ ਜਿਵੇਂ ਜਿਵੇਂ ਵੰਡਾਂਗੇ ਨਾ ਟੋਟ ਨਾ ਆਵੇ, ਵੱਧ ਦੋ ਜਾਈ, ਇਹ ਫਿਰ ਜਿਵੇਂ ਜਿਵੇਂ ਆਪਾਂ ਵੰਡਾਂਗੇ ਟੋਟ ਨਹੀਂ ਆਵੇਗੀ, ਇਹ ਵੱਧਦਾ ਹੀ ਚਲਾ ਜਾਵੇਗਾ। ਇਹ ਬੜੀ ਗੁਰੂ ਦੀ ਕਿਰਪਾ ਹੈ, ਜਿਵੇਂ ਜਿਵੇਂ ਆਪਾਂ ਪਰਮਾਤਮਾ ਦੇ ਸੱਚੇ ਨਾਮ ਰੂਪੀ ਧਨ ਨੂੰ ਸੰਚਾਂਗੇ ਔਰ ਇਕੱਤਰ ਕਰਾਂਗੇ, ਸਤ ਸੰਗਤ ਕਰਾਂਗੇ, ਤੇ ਸਮਝ ਲੈਣਾ ਕਿ ਦੁਨੀਆਂ ਦੇ ਉੱਤੇ ਵੱਡਾ ਪੁੰਨ ਕਰਮ ਖੱਟ ਲਿਆ ਹੈ।
1: ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ।
0: ਔਰ ਇਸ ਤਰ੍ਹਾਂ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ, ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। ਜਦੋਂ ਅਸੀਂ ਅੰਮ੍ਰਿਤ ਰੂਪੀ ਨਾਮ ਅੱਠੇ ਪਹਿਰ ਜਪਾਂਗੇ ਨਾ, ਹਰ ਰੋਜ਼ ਪਰਮਾਤਮਾ ਦੀ ਬਾਣੀ ਬਾਰੇ ਵਿਚਾਰ ਕਰਾਂਗੇ ਔਰ ਉਸ ਵਿਚਾਰ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਧਾਰਨ ਕਰਨ ਦੇ ਯਤਨ ਕਰਾਂਗੇ, ਹਰੀ ਦਾ ਜਸ ਨਿਤ ਕਰਾਂਗੇ ਅਤੇ ਨਿਤ ਸੁਣਾਂਗੇ, ਔਰ ਉਹ ਰੱਬ ਦਾ ਅੰਮ੍ਰਿਤ ਰੂਪੀ ਜਸ ਨਿਤ ਕਰਨ ਅਤੇ ਸੁਣ ਦੇ ਨਾਲ ਸਾਡੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਹਾਜ਼ਰੀ ਲੱਗ ਜਾਂਦੀ ਹੈ। ਔਰ ਸਤਸੰਗਤ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ। ਆ ਗੁਰਮੁਖ ਰੂਪੀ ਸਰੋਵਰ ਜਿਹੜੇ ਵਿੱਚ, ਗੁਰੂ ਰੂਪੀ ਸਰੋਵਰ ਦੇ ਕੋਲ ਆਪਾਂ ਸਾਰੇ ਚੱਲ ਕੇ ਆਏ ਹਾਂ, ਇਹ ਧੁਰ ਦਰਗਾਹ ਤੋਂ ਪਰਮਾਤਮਾ ਨੇ ਸਾਡਾ ਮਿਲਾਪ ਲਿਖਿਆ ਹੋਇਆ। ਧੁਰ ਦਰਗਾਹ ਤੋਂ ਪਰਮਾਤਮਾ ਨੇ, ਧੁਰ ਦਰਗਾਹ ਤੋਂ ਸਾਡਾ ਗੁਰੂ ਰੂਪੀ ਸਰੋਵਰ ਦੇ ਕੋਲ ਆ ਕੇ ਇਹ ਮਿਲਾਪ ਲਿਖਿਆ ਹੋਇਆ ਹੈ, ਔਰ ਤਾਂ ਕਿ ਅਸੀਂ ਇੱਥੇ ਆ ਕੇ ਬੈਠ ਕੇ ਸਤ ਸੰਗਤ ਕਰ ਸਕੀਏ। ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ, ਇੱਥੇ ਆ ਕੇ ਜਿਹੜਾ ਮਿਲ ਜਾਂਦਾ ਹੈ ਉਹ ਤਰ ਜਾਂਦਾ ਹੈ। ਔਰ ਸਤਿਗੁਰੂ ਕਹਿੰਦੇ ਨੇ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਗੁਰਮੁਖ ਰੂਪੀ ਹੰਸ ਇੱਥੇ ਆ ਕੇ ਫਿਰ ਖਾਂਦੇ ਕੀ ਨੇ? ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਸਰਵਰ ਅੰਦਰ ਹੀਰਾ ਮੋਤੀ, ਆਹ ਜਿਹੜੇ ਗੁਰੂ ਦੇ ਸ਼ਬਦ ਦੇ ਮਾਣਕ ਮੋਤੀ ਬਿਖਰ ਰਹੇ ਨਾ ਵਿਚਾਰਧਾਰਾ ਦੇ, ਇਹ ਗੁਰਮੁਖ ਰੂਪੀ ਹੰਸ ਆ ਕੇ ਚੁਗਦੇ ਨੇ। ਤੇ ਗੁਰਮੁਖ ਰੂਪੀ ਹੰਸ ਕੌਣ ਨੇ? ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਬੈਠ ਜਾਂਦੇ ਨੇ। ਮਤ ਸੋਚਿਓ ਕਿ ਗੁਰੂ ਕੀ ਸੰਗਤ ਵਿੱਚ ਆ ਕੇ ਅਸੀਂ ਆਮ ਮਨੁੱਖ ਰਹਿ ਜਾਂਦੇ ਹਾਂ। ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਆ ਜਾਂਦੇ ਹਾਂ ਨਾ, ਤੇ ਗੁਰੂ ਦੀ ਨਜ਼ਰ ਵਿੱਚ ਆਪਾਂ ਗੁਰਮੁਖ ਰੂਪੀ ਹੰਸ ਬਣ ਕੇ ਆਉਂਦੇ ਹਾਂ, ਹੰਸ ਬਣ ਕੇ ਆਉਂਦੇ ਹਾਂ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਤੇ ਨਾਲ ਗੁਰੂ ਸਾਹਿਬ ਜੀ ਨੇ ਅਗਲੀ ਗੱਲ ਵੀ ਬੜੀ ਪਿਆਰੀ ਕਹੀ, ਕਹਿੰਦੇ ਬਗਲਾ ਕਾਗ ਨ ਰਹੀ ਉਠੈ ਜੇ ਹੋਵੈ ਅਤ ਸਿਆਣਾ, ਬਗਲਾ ਕਾਗ ਨ ਰਹੀ ਸਰਵਰ ਜੇ ਹੋਵੈ ਅਤ ਸਿਆਣਾ। ਨਾ ਤੇ ਇੱਥੇ ਬਗਲੇ ਵਰਗੀ ਬਿਰਤੀ ਵਾਲੇ ਲੋਕ ਟਿਕ ਸਕਦੇ ਨੇ ਤੇ ਨਾ ਕਾਂ ਵਰਗੀ ਬਿਰਤੀ ਵਾਲੇ ਲੋਕ ਇੱਥੇ ਆ ਕੇ ਟਿਕ ਸਕਦੇ। ਇੱਥੇ ਟਿਕਦਾ ਵੀ ਉਹੀ ਹੈ ਜਿਹਦੇ ਅੰਦਰ ਮਾਣਕ ਮੋਤੀਆਂ ਦੀ ਚੰਗੀ ਖੁਰਾਕ ਚੁਣਨ ਦਾ ਚਾਅ ਪੈਦਾ ਹੋ ਜਾਂਦਾ। ਮੈਂ ਬਹੁਤ ਵਾਰੀ ਬੇਨਤੀ ਕਰਦਾ ਹੁੰਦਾ, ਸੰਗਤ ਵਿੱਚ ਆ ਕੇ ਕਦੇ ਵੀ ਰੱਬ ਨੂੰ ਉਲਾਮਾ ਨਹੀਂ ਦੇਣਾ ਚਾਹੀਦਾ, ਰੱਬ ਜੀ ਤੁਸੀਂ ਸਾਡੇ 'ਤੇ ਕਿਰਪਾ ਨਹੀਂ ਕੀਤੀ। ਕਿਉਂ? ਰੱਬ ਨੇ ਕਿਰਪਾ ਕੀਤੀ, ਅਸੀਂ ਸੰਗਤ ਵਿੱਚ ਆਏ ਹੀ ਤਾਂ ਹਾਂ। ਫਿਰ ਸੰਗਤ ਵਿੱਚ ਆਉਂਦੇ ਹਾਂ, ਗੁਰੂ ਕਿਰਪਾ ਕਰਦਾ ਅਤੇ ਸਾਡਾ ਰੱਬ ਨਾਲ ਮਿਲਾਪ ਹੁੰਦਾ, ਇਸ ਕਰਕੇ ਰੱਬ ਦੀ ਕਿਰਪਾ ਤੋਂ ਬਿਨਾਂ ਤੇ ਅਸੀਂ ਗੁਰੂ ਕੀ ਸੰਗਤ ਵਿੱਚ ਚੱਲ ਕੇ ਵੀ ਨਹੀਂ ਆ ਸਕਦੇ। ਸਤਿਗੁਰੂ ਕਿਰਪਾ ਕਰਨ, ਆ ਜਿੰਨੇ ਵੀ ਗੁਰਮੁਖ ਰੂਪੀ ਹੰਸ ਚੱਲ ਕੇ ਆਏ ਨੇ ਨਾ, ਆ ਗੁਰੂ ਦੇ ਅੰਮ੍ਰਿਤਮਈ ਸ਼ਬਦਾਂ ਦੀ ਮਾਣਕ ਰੂਪੀ ਖੁਰਾਕ ਲੈ ਕੇ ਆਪਾਂ ਜਾ ਰਹੇ ਹਾਂ। ਇਸ ਖੁਰਾਕ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਉਣ ਦਾ ਵੀ ਯਤਨ ਕਰਨੇ ਕਿ ਸਤਿਗੁਰੂ ਕਿਰਪਾ ਕਰਨ, ਇਹ ਅੰਮ੍ਰਿਤਮਈ ਬਚਨ ਸਾਡੇ ਜੀਵਨ ਦਾ ਸ਼ਿੰਗਾਰ ਬਣ ਜਾਣ, ਤਾਂ ਕਿ ਸਾਡਾ ਸਾਰਿਆਂ ਦਾ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਹੋ ਸਕੇ। ਲੜੀਵਾਰ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੇ ਜੋ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ, ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
1: ਰਿੱਧ ਸਿੱਧ ਜਾ ਕੋ ਫੁਰੀ, ਤਬ ਕਾਹੂ ਸਿਓ ਕਿਆ ਕਾਜ।
0: ਪਾਤਸ਼ਾਹ ਕਹਿੰਦੇ ਨੇ ਰਿੱਧ ਸਿੱਧ ਜਾ ਕੋ ਫੁਰੀ, ਔਰ ਪਰਮਾਤਮਾ ਦੇ ਘਰ ਦੀਆਂ ਬਖਸ਼ਿਸ਼ਾਂ, ਰਿੱਧ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਓ ਕਿਆ ਕਾਜ। ਰਿੱਧੀਆਂ ਸਿੱਧੀਆਂ ਦਾ ਮਤਲਬ ਹੁੰਦਾ ਹੈ ਰੱਬ ਦੇ ਘਰ ਦੀਆਂ ਬਰਕਤਾਂ, ਰੱਬ ਦੇ ਘਰ ਦੀਆਂ ਸ਼ਕਤੀਆਂ, ਰੱਬ ਦੇ ਘਰ ਦੀਆਂ ਤਾਕਤਾਂ, ਔਰ ਅਗੰਮੀ ਬਾਤਾਂ ਜਿਹੜੀਆਂ ਨੇ ਉਹ ਰੱਬ ਦੇ ਘਰ ਦੀਆਂ ਸਮਝ ਆਉਣੀਆਂ ਸ਼ੁਰੂ ਹੋ ਜਾਣੀਆਂ, ਇਹਨਾਂ ਨੂੰ ਰਿੱਧੀਆਂ ਸਿੱਧੀਆਂ ਕਿਹਾ ਜਾਂਦਾ ਹੈ। ਵੈਸੇ ਗੁਰਮਤ ਵਿੱਚ ਰਿੱਧੀ ਸਿੱਧੀ ਦੀ ਕੋਈ ਮਹਾਨਤਾ ਨਹੀਂ। ਗੁਰੂ ਸਾਹਿਬ ਜੀ ਨੇ ਗੁਰਮਤ ਦੇ ਅੰਦਰ ਰਿੱਧੀ ਸਿੱਧੀ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਰਿੱਧ ਸਿੱਧ ਪਾਤਸ਼ਾਹ ਕਹਿੰਦੇ ਨੇ ਇਹ ਤੇ ਅਵਰ ਕਾਜ, ਭਾਵ ਕਿ ਇਹ ਸਾਡੇ ਕਿਸੇ ਕੰਮ ਦੀਆਂ ਨਹੀਂ। ਗੁਰਮਤ ਅਨੁਸਾਰ ਭਾਵੇਂ ਕਿ ਰਿੱਧੀਆਂ ਸਿੱਧੀਆਂ ਨੂੰ ਕੋਈ ਵੱਡੀ ਮਹਾਨਤਾ ਨਹੀਂ ਦਿੱਤੀ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਲੜੀਵਾਰ ਪਾਵਨ ਪਵਿੱਤਰ ਸ਼ਬਦ 1103 ਅੰਗ ਤੇ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜਿਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਬੜਾ ਪਿਆਰਾ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਰਿੱਧ ਸਿੱਧ ਜਾ ਕਹੋ ਫੁਰੀ ਤਬ ਕਾਹੂ ਸਿਉ ਕਿਆ ਕਾਜ। ਕਹਿੰਦੇ ਜਿਸ ਬੰਦੇ ਨੂੰ ਰਿੱਧੀਆਂ ਸਿੱਧੀਆਂ ਫੁਰਨੀਆਂ ਸ਼ੁਰੂ ਹੋ ਜਾਣ, ਉਹਦੇ ਨਾਲ ਸਮਝ ਲਓ ਕੋਈ ਵੱਡੀ ਗੱਲ ਨਹੀਂ। ਕਹਿੰਦੇ ਇਹ ਛੋਟੀ ਜਿਹੀ ਗੱਲ ਹੈ ਕਿ ਰਿੱਧੀਆਂ ਸਿੱਧੀਆਂ ਦਾ ਫੁਰ ਜਾਣਾ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ। ਔਰ ਗੁਰਮਤ ਕਹਿੰਦੇ ਰਿੱਧ ਸਿੱਧ ਅਵਰਾ ਕਾਜ, ਭਾਵ ਕਿ ਅਵਰ ਕਾਜ ਨੇ ਇਹ ਕਿਸੇ ਕੰਮ ਦੀਆਂ ਨਹੀਂ, ਰੱਬ ਦੇ ਘਰ ਦੀਆਂ ਤਾਕਤਾਂ ਪ੍ਰਾਪਤ ਕਰ ਲੈਣੀਆਂ, ਕੋਈ ਵੱਡੀ ਗੱਲ ਨਹੀਂ। ਜੇ ਬੰਦਾ ਇੱਥੇ ਰੁਕ ਜਾਵੇ ਨਾ ਕਿ ਮੇਰੇ ਬਚਨਾਂ ਦੇ ਵਿੱਚ ਤੇ ਤਾਕਤ ਆ ਗਈ, ਮੇਰੇ ਬਚਨਾਂ ਵਿੱਚ ਤੇ ਰਿੱਧੀ ਆ ਗਈ, ਸਿੱਧੀ ਆ ਗਈ, ਭਾਵ ਕਿ ਮੇਰੇ ਬਚਨਾਂ ਵਿੱਚ ਮੈਂ ਜੋ ਰੱਬ ਦੇ ਘਰ ਵਿੱਚ ਕਹਿੰਦਾ ਉਹ ਪ੍ਰਾਪਤ ਹੋ ਜਾਂਦਾ, ਮੇਰੇ ਬਚਨਾਂ ਵਿੱਚ ਸਤਿਆ ਆ ਗਈ, ਇਹ ਕੋਈ ਵੱਡੀ ਗੱਲ ਨਹੀਂ। ਸਤਿਆ ਆਉਣੀ ਰੱਬ ਦੇ ਘਰ ਦੀ, ਜਿਹੜਾ ਬੰਦਾ ਸੇਵਾ ਕਰਦਾ ਹੈ ਨਾ, ਉਹਦੇ ਬਚਨਾਂ ਵਿੱਚ ਵੱਡੀਆਂ ਵੱਡੀਆਂ ਤਾਕਤਾਂ ਆ ਜਾਂਦੀਆਂ। ਜਿਵੇਂ ਇਤਿਹਾਸ ਦੇ ਅੰਦਰ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਫਕੀਰ ਜੰਗਲ ਦੇ ਵਿੱਚ ਤਪ ਕਰ ਰਿਹਾ ਸੀ, 12 ਸਾਲ ਦੇ ਕਰੀਬ ਉਹਨੇ ਤਪ ਕੀਤਾ। ਵੈਸੇ ਕਈ ਵਾਰੀ ਕਈ ਐਸੀਆਂ ਇਤਿਹਾਸਕ ਘਟਨਾਵਾਂ ਵੀ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀਆਂ ਨੇ, ਬਹੁਤ ਵੱਡੀ ਸਿੱਖਿਆ ਦਿੰਦੀਆਂ ਨੇ। ਕਹਿੰਦੇ ਇੱਕ ਵਾਰੀ ਇੱਕ ਬੰਦਾ ਜੰਗਲ ਦੇ ਅੰਦਰ ਬੈਠ ਕਰਕੇ, ਇੱਕ ਫਕੀਰ ਰੱਬ ਦੇ ਘਰ ਦੀ ਤਪੱਸਿਆ ਕਰਦਾ, ਬੰਦਗੀ ਕਰਦਾ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ। ਹੁਣ ਯੋਗੀਆਂ ਦੇ ਕੋਲ, ਸਿੱਧਾਂ ਦੇ ਕੋਲ, ਪੀਰਾਂ ਦੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਸਨ। ਇਹਦਾ ਮਤਲਬ ਇਹ ਨਹੀਂ ਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਅਤੇ ਰਿੱਧੀਆਂ ਸਿੱਧੀਆਂ ਦੀ ਅਯੋਗ ਵਰਤੋਂ ਕਰਨੀ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਕਰਦੇ ਸਨ, ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ। ਮੰਜੇ 'ਤੇ ਕਿਸੇ ਨੂੰ ਬਿਠਾ ਦੇਣਾ, ਰਿੱਧੀਆਂ ਸਿੱਧੀਆਂ ਦੀ ਤਾਕਤ ਨਾਲ ਮੰਜਾ ਪਲਟਾ ਦੇਣਾ, ਬੰਦੇ ਨੂੰ ਹੇਠਾਂ ਸੁੱਟ ਦੇਣਾ ਅਤੇ ਫਿਰ ਤਾੜੀ ਮਾਰ ਮਾਰ ਕੇ ਹੱਸਣਾ, ਇਹ ਕੋਈ ਵੱਡੀ ਗੱਲ ਨਹੀਂ ਸੀ। ਗੁਰੂ ਕਲਗੀਧਰ ਪਿਤਾ ਨੇ ਕਿਹਾ ਇਹ ਕੋਈ ਵੱਡੀ ਗੱਲ ਥੋੜ੍ਹੀ ਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਕਿਸੇ ਬੰਦੇ ਨੂੰ ਮੰਜੇ 'ਤੇ ਬਿਠਾ ਦੇਣਾ, ਫਿਰ ਉਲਟਾ ਦੇਣਾ, ਫਿਰ ਆਪਣੀ ਤਾਕਤ ਦਾ ਇਜ਼ਹਾਰ ਕਰਕੇ ਦੱਸਣਾ ਕਿ ਮੇਰੇ ਵਿੱਚ ਬੜੀ ਵੱਡੀ ਤਾਕਤ ਹੈ, ਇਹ ਕੋਈ ਵੱਡੀ ਗੱਲ ਨਹੀਂ। ਹੁਣ ਇਸੇ ਤਰ੍ਹਾਂ ਉਹ ਫਕੀਰ ਬੰਦਗੀ ਕਰਦਾ, ਹੁਣ ਬੰਦਗੀ ਕਰਦਾ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, 12 ਸਾਲ ਤਪ ਕੀਤਾ। ਇੱਕ ਦਿਨ ਆਪਣੇ ਮਨ ਵਿੱਚ ਖਿਆਲ ਕਰਦਾ, ਕਹਿੰਦੇ ਨੇ ਜਦੋਂ ਬੰਦਾ ਬੰਦਗੀ ਕਰਦਾ ਤੇ ਉਹਦੇ ਬਚਨਾਂ ਵਿੱਚ ਸਤਿਆ ਆ ਜਾਂਦੀ ਹੈ, ਤਾਕਤ ਆ ਜਾਂਦੀ ਹੈ, ਮੈਂ ਵੇਖਾਂ ਤੇ ਸਹੀ ਮੇਰੇ ਬਚਨਾਂ ਵਿੱਚ ਤਾਕਤ ਆਈ ਜਾਂ ਨਹੀਂ। ਸਾਹਮਣੇ ਚਿੜੀਆਂ ਚੁਗ ਰਹੀਆਂ ਸੀ, ਕਹਿਣ ਲੱਗਾ ਚਿੜੀਓ ਮਰ ਜਾਵੋ, ਤੇ ਚਿੜੀਆਂ ਮਰ ਗਈਆਂ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਲੈ ਮੇਰਾ 12 ਸਾਲ ਦਾ ਕੀਤਾ ਹੋਇਆ ਤਪ ਸਫਲ ਹੋ ਗਿਆ, ਮੈਂ ਕਿਹਾ ਚਿੜੀਆਂ ਮਰ ਜਾਵੋ ਤੇ ਚਿੜੀਆਂ ਮਰ ਗਈਆਂ। ਤੇ ਫਿਰ ਕਹਿੰਦਾ ਹੁਣ ਤੇ ਮੈਂ ਜਾਂਦੇ ਆ ਸਾਰ ਪੈਂਦਿਆਂ ਸਾਰੀ ਵੱਡੀ ਗਲਤੀ ਕਰ ਬੈਠਾ ਕਿ ਜੇ ਬਚਨਾਂ ਵਿੱਚ ਸੱਤਿਆ ਆਈ ਤੇ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਵੱਡਾ ਪਾਪ ਕਰ ਦਿੱਤਾ ਵੀ ਚਿੜੀਆਂ ਮਾਰ ਦਿੱਤੀਆਂ। ਫਿਰ ਕਹਿਣ ਲੱਗਾ ਚਿੜੀਓ ਜੀ ਪਵੋ ਤੇ ਕਹਿੰਦੇ ਚਿੜੀਆਂ ਜਿਉਂਦੀਆਂ ਹੋ ਗਈਆਂ। ਹੁਣ ਉਹ ਮਨ ਵਿੱਚ ਸੋਚਦਾ ਕਿ ਮੈਨੂੰ ਰਿੱਧੀ ਸਿੱਧੀ ਪ੍ਰਾਪਤ ਹੋ ਗਈ, ਮੈਂ ਜਿਹੜੇ ਵਾਸਤੇ ਬੰਦਗੀ ਕਰ ਰਿਹਾ ਸਾਂ ਮੇਰਾ ਉਹ ਬੰਦਗੀ ਦਾ ਕਾਰਜ ਸਫਲ ਹੋ ਗਿਆ। ਉਹ ਵਾਪਸ ਪਰਤ ਰਿਹਾ ਸੀ, ਵਾਪਸ ਪਰਤ ਰਿਹਾ ਸੀ ਤੇ ਰਸਤੇ ਵਿੱਚ ਚੱਲਦੇ ਆਇਆ ਪਿਆਸ ਲੱਗੀ, ਇੱਕ ਖੂਹ ਦੇ ਉੱਤੇ ਪਾਣੀ ਪੀਣ ਵਾਸਤੇ ਗਿਆ। ਖੂਹ ਦੇ ਉੱਤੇ ਇੱਕ ਨੌਜਵਾਨ ਮੁਟਿਆਰ ਹੱਥ ਵਿੱਚ ਚੂੜਾ ਪਾਇਆ ਹੋਇਆ, ਉਮਰ ਕੇਵਲ ਬਾਲੜੀ ਹੈ। ਉਹ ਬੱਚੀ ਜਿਹੜੀ ਹੈ ਉਹ ਖੂਹ ਦੇ ਵਿੱਚੋਂ ਪਾਣੀ ਕੱਢ ਰਹੀ ਹੈ, ਬਾਲਟੀ ਕੱਢ ਰਹੀ ਹੈ ਤੇ ਸੁੱਟੀ ਜਾ ਰਹੀ ਹੈ, ਸੁੱਟੀ ਜਾ ਰਹੀ ਹੈ। ਇਹਨੇ ਕਿਹਾ ਬੱਚੀ ਇਹ ਪਾਣੀ ਪਿਲਾ ਦੇ। ਉਹਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ, ਦੋ ਤਿੰਨ ਵਾਰੀ ਉਹਨੇ ਪਾਣੀ ਕੱਢਿਆ ਸੁੱਟਿਆ, ਫਿਰ ਕੱਢਿਆ ਫਿਰ ਸੁੱਟਿਆ, ਇਹਦੇ ਵੱਲ ਧਿਆਨ ਨਹੀਂ ਦਿੱਤਾ। ਇਹ ਫਕੀਰ ਗੁੱਸੇ ਹੋ ਗਿਆ, ਕਹਿ ਲੱਗਿਆ ਮੈਂ ਤੈਨੂੰ ਗੁੱਸੇ ਵਿੱਚ ਕਹਿਣ ਲੱਗਾ ਕਿ ਪਾਣੀ ਪਿਆ ਦੇ, ਤੂੰ ਤੇ ਪੈਸੇ ਸੁੱਟੀ ਜਾ ਰਹੀ ਹੈ। ਤੂੰ ਕਹਿ ਰਹੀ ਹੈ, ਉਹ ਬੱਚੀ ਕਹਿਣ ਲੱਗੀ ਮੈਨੂੰ ਇੱਕ ਬੜਾ ਜ਼ਰੂਰੀ ਕੰਮ ਹੈ ਪਹਿਲਾਂ ਕਰ ਲੈਣ ਦੀ, ਮੈਂ ਕਿਸੇ ਦੇ ਘਰ ਦੀ ਅੱਗ ਬੁਝਾ ਰਹੀ ਹਾਂ, ਮੈਨੂੰ ਪਹਿਲੇ ਅੱਗ ਬੁਝਾ ਲੈਣ ਦੀ। ਹੁਣ ਫਕੀਰ ਹੋਰ ਸੋਚਾਂ ਵਿੱਚ ਪੈ ਗਿਆ, ਅੱਗ ਤੇ ਕਿਤੇ ਲੱਗੀ ਨਹੀਂ, ਇਹ ਪਾਣੀ ਤਾਂ ਇੱਥੇ ਸੁੱਟ ਰਹੀ ਹੈ, ਕਹਿ ਰਹੀ ਹੈ ਕਿ ਮੈਂ ਕਿਸੇ ਦੀ ਅੱਗ ਬੁਝਾ ਰਹੀ ਹਾਂ। ਹੋਰ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਬੱਚੀਏ ਅੱਗ ਤਾਂ ਕਿਤੇ ਲੱਗੀ ਨਹੀਂ, ਪਰ ਮਨ ਵਿੱਚ ਇੱਕ ਪਿਆਸ ਜਾਗ ਗਈ ਤੇ ਹੁਣ ਅਗਲੀ ਗੱਲ ਤੇ ਬਾਅਦ ਵਿੱਚ ਕਰਾਂਗਾ। ਜਦੋਂ ਬੱਚੀ ਨੇ ਕਹਿ ਦਿੱਤਾ ਨਾ ਕਿ ਮੈਂ ਕੋਈ ਚਿੜੀ ਨਹੀਂ ਜਿਹੜੀ ਤੇਰੇ ਕਹਿਣੇ ਤੇ ਮਰ ਜਾਵਾਂਗੀ ਤੇ ਤੇਰੇ ਕਹਿਣੇ ਤੇ ਜੀ ਪਵਾਂਗੀ, ਹੁਣ ਫਕੀਰ ਦੇ ਮਨ ਵਿੱਚ ਉਹ ਪਿਆਸ ਲੱਗ ਗਈ ਕਿ ਮੈਂ ਏਡੀ ਲੰਬੇਰੀ ਉਮਰ ਹੋਣ ਦੇ ਬਾਵਜੂਦ ਵੀ ਜੰਗਲ ਵਿੱਚ ਜਾ ਕੇ 12 ਸਾਲ ਤਪ ਕੀਤਾ ਤੇ ਤਾਂ ਮੈਨੂੰ ਰਿੱਧੀ ਸਿੱਧੀ ਜਿਹੜੀ ਹੈ ਉਹ ਪ੍ਰਾਪਤ ਹੋਈ, ਤੇ ਇਸ ਬੱਚੀ ਨੇ ਇੰਨੀ ਬਾਲੜੀ ਉਮਰ ਦੇ ਵਿੱਚ ਐਸਾ ਕਿਹੜਾ ਤਪ ਕੀਤਾ ਹੋਵੇਗਾ ਜਿਹੜੀ ਇਹਦੇ ਬਚਨਾਂ ਦੇ ਵਿੱਚ ਇਹ ਅੰਤਰਜਾਮਤਾ ਦੀ ਦਾਤ ਪ੍ਰਾਪਤ ਕਰ ਗਈ। ਇਹਨੂੰ ਇਸ ਗੱਲ ਦਾ ਵੀ ਫੁਰਨਾ ਪ੍ਰਾਪਤ ਹੋ ਗਿਆ ਕਿ ਮੈਂ ਕਿੱਥੇ ਜੰਗਲ ਵਿੱਚ ਕੀ ਕਰਕੇ ਆਇਆ, ਉੱਥੇ ਤਾਂ ਕੋਈ ਦੇਖ ਨਹੀਂ ਸੀ ਰਿਹਾ, ਪਰ ਇਸ ਬੱਚੀ ਨੂੰ ਕਿਵੇਂ ਪਤਾ ਲੱਗ ਗਿਆ। ਸਤ ਸੰਗਤ ਜੀ, ਜਦੋਂ ਬੱਚੀ ਪਾਣੀ ਕੱਢ ਕੇ ਸਮਾਪਤ ਕਰਕੇ ਹਟੀ ਨਾ, ਇਸ ਫਕੀਰ ਨੇ ਪਹਿਲਾ ਸਵਾਲ ਕੀਤਾ, ਬੱਚੀਏ ਮੈਨੂੰ ਪਹਿਲਾਂ ਇਹ ਦੱਸ ਕਿ ਤੈਨੂੰ ਐਸਾ ਕਿਹੜਾ ਤਪ ਕੀਤਾ, ਅਸੀਂ ਕਿਹੜੀ ਬੰਦਗੀ ਕੀਤੀ ਹੈ ਜਿਹਦੇ ਕਰਕੇ ਤੈਨੂੰ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਏਡਾ ਵੱਡਾ ਅੰਤਰਜਾਮਤਾ ਦਾ ਗਿਆਨ ਪ੍ਰਾਪਤ ਹੋ ਗਿਆ, ਤੂੰ ਕਿਸੇ ਦੇ ਅੰਦਰ ਦੇ ਫੁਰਨਿਆਂ ਨੂੰ ਜਾਣਨ ਲੱਗ ਪਈ, ਔਰ ਦੂਸਰੇ ਨੰਬਰ ਤੇ ਅੱਗ ਕਿੱਥੇ ਲੱਗੀ ਸੀ। ਉਸ ਬੱਚੀ ਨੇ ਕਿਹਾ ਇੱਥੋਂ ਇੰਨੀ ਦੂਰੀ ਦੇ ਉੱਤੇ ਮੇਰੀ ਭੈਣ ਦਾ ਘਰ ਹੈ, ਉਹਦੀ ਝੁੱਗੀ ਨੂੰ ਅੱਗ ਲੱਗ ਗਈ ਸੀ ਤੇ ਮੈਂ ਇੱਥੋਂ ਪਾਣੀ ਕੱਢ ਕੇ ਸੁੱਟ ਕੇ ਉਹਦੀ ਝੁੱਗੀ ਦੀ ਅੱਗ ਬੁਝਾਉਣ ਦੇ ਯਤਨ ਕਰ ਰਹੀ ਸੀ। ਫਕੀਰ ਸੁਣ ਕੇ ਹੋਰ ਹੈਰਾਨ ਹੋ ਗਿਆ, ਕਹਿਣ ਲੱਗਾ ਉਹ ਕਿਵੇਂ? ਕਹਿਣ ਲੱਗੀ ਵੇਖੋ ਮੈਂ ਕੋਈ ਵੱਖਰਾ ਤਪ ਨਹੀਂ ਕੀਤਾ, ਮੈਂ ਕੋਈ ਬੰਦਗੀ ਨਹੀਂ ਕੀਤੀ। ਕਹਿੰਦੇ ਫਿਰ ਤੈਨੂੰ ਇਹ ਗਿਆਨ ਇਹ ਦਾਤ ਕਿਵੇਂ ਪ੍ਰਾਪਤ ਹੋਈ? ਤੇ ਉਹਨੇ ਅੱਗੋਂ ਬੜੀ ਕਮਾਲ ਦੀ ਗੱਲ ਕਹੀ। ਉਹ ਬੱਚੇ ਕਹਿਣ ਲੱਗੇ ਭਲੇ ਪੁਰਸ਼ਾ, ਮੈਂ ਕੋਈ ਵੱਖਰਾ ਜੰਗਲ ਦੇ ਵਿੱਚ ਜਾ ਕੇ ਪੁੱਠਾ ਲੜ ਕੇ ਤਪ ਨਹੀਂ ਕੀਤਾ, ਕੋਈ ਵੱਖਰੀ ਬੰਦਗੀ ਨਹੀਂ ਕੀਤੀ। ਮੇਰੇ ਸਿਆਣੇ ਮਾਂ ਬਾਪ ਨੇ ਜਦੋਂ ਮੇਰਾ ਡੋਲਾ ਤੋਰਿਆ ਸੀ ਨਾ, ਤੇ ਉਸ ਵਕਤ ਮੈਨੂੰ ਇੱਕ ਗੱਲ ਕਹੀ ਸੀ। ਵੈਸੇ ਮਾਂ ਬਾਪ ਦੇ ਬਚਨਾਂ ਵਿੱਚ ਵੀ ਸੱਤਿਆ ਹੁੰਦੀ ਸੀ, ਜਿਹੜੇ ਬੱਚੇ ਨੂੰ ਪੈਦਾ ਕਰਦੇ ਹੈ ਨਾ ਉਹਨਾਂ ਦੇ ਬਚਨਾਂ ਵਿੱਚ ਵੀ ਸੱਤਿਆ ਹੁੰਦੀ ਹੈ, ਜਿਹੜੇ ਐਸੀ ਬਖਸ਼ਿਸ਼ ਦੇ ਪਾਤਰ ਹੁੰਦੇ। ਕਹਿਣ ਲੱਗੇ ਜਦੋਂ ਮੇਰੀ ਮਾਂ ਨੇ ਮੇਰਾ ਡੋਲਾ ਤੋਰਿਆ ਨਾ, ਤੇ ਮੇਰੇ ਮਾਂ ਬਾਪ ਨੇ ਇੱਕ ਗੱਲ ਕਹੀ ਸੀ, ਬੱਚੀਏ ਅੱਜ ਜਿਹੜੇ ਪਤੀ ਦੇ ਲੜ ਅੱਜ ਤੈਨੂੰ ਲਾਇਆ ਜਾ ਰਿਹਾ ਨਾ, ਇਹ ਤੇਰਾ ਪਤੀ ਹੀ ਪਰਮੇਸ਼ਰ ਹੈ। ਤੂੰ ਰੱਬ ਦੀ ਬੰਦਗੀ ਕਰਨ ਦੀ ਥਾਂ ਜੇ ਤੂੰ ਰੱਬ ਦੀ ਬੰਦਗੀ ਦੇ ਨਾਲ ਨਾਲ ਆਪਣੇ ਪਤੀ ਪਰਮੇਸ਼ਰ ਦੀ ਵੀ ਸੇਵਾ ਕਰ ਲਏਗੀ ਨਾ, ਤੇ ਤੇਰੀ ਘਰ ਬੈਠਿਆਂ ਬੰਦਗੀ ਪ੍ਰਵਾਨ ਹੋ ਜਾਣੀ। ਕਹਿਣ ਲੱਗੀ ਮੈਂ ਆਪਣੇ ਘਰ ਆਈ, ਇੱਕ ਦਿਨ ਮੇਰਾ ਪਤੀ ਥੱਕਿਆ ਟੁੱਟਿਆ ਬਾਜ਼ਾਰ ਦੇ ਵਿੱਚੋਂ ਕੰਮ ਕਾਜ ਕਰਕੇ ਘਰ ਪਰਤਿਆ, ਮੈਂ ਵੇਖਿਆ ਅੱਜ ਪਤੀ ਥੱਕਿਆ ਬਹੁਤ ਹੈ। ਕਹਿਣ ਲੱਗੀ ਜਿੱਥੋਂ ਮੈਨੂੰ ਰਿੱਧੀ ਸਿੱਧੀ ਦੀ ਦਾਤ ਪ੍ਰਾਪਤ ਹੋਈ। ਕਹਿਣ ਲੱਗੀ ਮੈਂ ਵੇਖਿਆ ਮੇਰਾ ਪਤੀ ਥੱਕਿਆ ਬਹੁਤ ਹੈ, ਔਰ ਥੱਕਿਆ ਟੁੱਟਿਆ ਆ ਕੇ ਜਦੋਂ ਸੌਂ ਗਿਆ, ਮੈਂ ਉਹਨੂੰ ਉਠਾਉਣ ਦੇ ਯਤਨ ਨਹੀਂ ਕੀਤੇ, ਪਰ ਸੌਂਦਿਆਂ ਸਾਰ ਉਸਨੇ ਥੋੜ੍ਹੀ ਦੇਰ ਬਾਅਦ ਮੇਰੇ ਤੋਂ ਪਾਣੀ ਮੰਗਿਆ। ਮੈਂ ਪਾਣੀ ਲੈ ਕੇ ਸਿਰਾਣੇ ਆਈ, ਜਦੋਂ ਪਾਣੀ ਪਿਲਾਉਣ ਲੱਗੀ ਤੇ ਉਹਦੀ ਫਿਰ ਅੱਕ ਲੱਗ ਗਈ। ਮੈਂ ਸਾਰੀ ਰਾਤ ਪਾਣੀ ਲੈ ਕੇ ਖੜੀ ਰਹੀ ਕਿ ਮੈਂ ਉਠਾਉਣਾ ਨਹੀਂ, ਇਹਦੀ ਨੀਂਦ ਖਰਾਬ ਨਹੀਂ ਕਰਨੀ, ਇਹ ਜਦੋਂ ਉੱਠੇਗਾ ਉਦੋਂ ਪਾਣੀ ਪਿਲਾ ਦੇਣਾ। ਤੇ ਕਹਿੰਦੀ ਸਵੇਰ ਸਵਾਰ ਦੇ ਨਾਲ ਮੇਰੇ ਪਤੀ ਦੀ ਅੱਖ ਖੁੱਲੀ, ਔਰ ਜਦੋਂ ਅੱਖ ਖੁੱਲੀ ਉਹਨੇ ਵੇਖਿਆ ਮੈਂ ਉਸੇ ਵਕਤ ਉਹਦੇ ਅੱਗੇ ਪਾਣੀ ਕਰ ਦਿੱਤਾ। ਤੇ ਕਹਿੰਦੇ ਉਹ ਜਦੋਂ ਅੱਗੇ ਪਤੀ ਦੇ ਪਾਣੀ ਕੀਤਾ ਨਾ, ਕਹਿੰਦੇ ਪਾਣੀ ਕਰਨ ਦੇ ਨਾਲ ਉਸ ਵਕਤ ਮੇਰੇ ਪਤੀ ਨੇ ਕਿਹਾ ਪਾਣੀ ਤੇ ਮੈਂ ਸ਼ਾਮ ਨੂੰ ਮੰਗਿਆ ਸੀ। ਔਰ ਪਤਨੀ ਕਹਿਣ ਲੱਗੀ ਮੈਂ ਤੇ ਰਾਤ ਦੀ ਪਤੀ ਦੇਵ ਤੁਹਾਡੇ ਸਿਰਾਣੇ ਤੇ ਪਾਣੀ ਲੈ ਕੇ ਖੜੀ। ਕਹਿਣ ਲੱਗੀ ਜਦੋਂ ਉਹਨੇ ਪਿਆਰ ਦੀ ਨਿਗਾਹ ਨਾਲ ਮੈਨੂੰ ਤੱਕਿਆ, ਔਰ ਜਦੋਂ ਪਿਆਰ ਨਾਲ ਨਿਗਾਹ ਨਾਲ ਤੱਕਿਆ, ਕਹਿੰਦੇ ਉਹਦੇ ਬਚਨਾਂ ਦੇ ਵਿੱਚੋਂ ਮੈਨੂੰ ਇਹ ਰਿੱਧੀ ਸਿੱਧੀ ਦੀ ਦਾਤ ਪ੍ਰਾਪਤ ਹੋ ਗਈ। ਕਹਿਣ ਲੱਗੀ ਮੈਂ ਪਤੀ ਨੂੰ ਕੇਵਲ ਕਹਿਣ ਮਾਤਰ ਪਰਮੇਸ਼ਰ ਨਹੀਂ ਮੰਨਿਆ, ਮੈਂ ਪਤੀ ਨੂੰ ਪਰਮੇਸ਼ਰ ਮੰਨ ਕੇ ਪੂਜਿਆ ਵੀ ਹੈ, ਸੇਵਾ ਵੀ ਕੀਤੀ ਹੈ। ਮੈਨੂੰ ਇੰਨਾ ਕੁ ਪਤਾ ਹੈ ਜੇ ਮੈਂ ਆਪਣੇ ਘਰ ਬੈਠੀ ਆਪਣੇ ਪਤੀ ਦੇ ਬਚਨਾਂ ਦੇ ਅਨੁਸਾਰ ਇਹਦੀ ਸੇਵਾ ਕਰ ਰਹੀ ਹਾਂ ਨਾ, ਤੇ ਇਹ ਸਾਰੀਆਂ ਦਾਕਤਾਂ, ਇਹ ਸਾਰੀਆਂ ਬਖਸ਼ਿਸ਼ਾਂ, ਮੈਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪਤੀ ਦੀ ਸੇਵਾ ਵਿੱਚੋਂ ਹੀ ਪ੍ਰਵਾਨ ਹੋ ਜਾਣੀਆਂ। ਅੱਜ ਦੇ ਸਮੇਂ ਦੇ ਹਾਲਾਤ ਵੇਖੀਏ, ਥੋੜ੍ਹਾ ਜਿਹਾ ਝਾਤੀ ਮਾਰ ਕੇ ਵੇਖੀਏ, ਬੱਚੀਆਂ ਨੂੰ ਅਸੀਂ ਦਹੇਜ ਤਾਂ ਬਹੁਤ ਦਿੰਦੇ ਹਾਂ, ਪਰ ਜਦੋਂ ਗੁਰੂ ਕੀ ਸੰਗਤ ਵਿੱਚ ਲਿਆ ਕਰਕੇ ਆਪਣੀ ਬੱਚੀਆਂ ਨੂੰ ਚੰਗੀ ਸਿੱਖਿਆ ਵੀ ਦੇਵਾਂਗੇ ਨਾ, ਤੇ ਫਿਰ ਉਹ ਬੱਚੀਆਂ ਆਪਣੇ ਘਰ ਜਾ ਕੇ ਆਪਣੇ ਪਤੀ ਨੂੰ ਪਰਮੇਸ਼ਰ ਸਮਝ ਕੇ ਸੇਵਾ ਕਰਨਗੀਆਂ, ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਣਗੀਆਂ। ਇੰਝ ਕਹਿ ਦਈਏ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਰਿੱਧ ਸਿੱਧ ਜਿਹੜੀ ਹੈ ਨਾ, ਇਹ ਕੋਈ ਵੱਡੀ ਗੱਲ ਨਹੀਂ, ਇਹ ਤੇ ਬੰਦਾ ਘਰ ਬੈਠਿਆਂ ਹੀ ਪ੍ਰਾਪਤ ਕਰ ਸਕਦਾ। ਪਰ ਜਾ ਕੋ ਪੁਰੀ, ਕਹਿਣ ਲੱਗੇ ਜਿਹਨੂੰ ਇਹ ਦਾਤਾਂ ਫੁਰ ਜਾਂਦੀਆਂ ਨੇ ਨਾ, ਤਬ ਕਾਹੂ ਸਿਉਂ ਕਿਆ ਕਾਜ, ਵੱਡੀ ਗੱਲ ਨਹੀਂ। ਕਹਿਣਗੇ ਇਹ ਤੇ ਪਰਮਾਤਮਾ ਦੇ ਉਹਨੂੰ ਕੀ ਕਾਰਜ ਕਹੀਏ, ਭਾਵ ਕਿ ਕਿਹੜੇ ਬਚਨ ਕਹੀਏ, ਉਹਦਾ ਕਿਹੜੇ ਬਚਨਾਂ ਨਾਲ ਧੰਨਵਾਦ ਕਰੀਏ, ਬਹੁਤ ਵੱਡੀ ਦਾਤ ਹੈ। ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲੈਣੀਆਂ, ਇਹ ਪਰਮਾਤਮਾ ਦੀ ਇੱਕ ਵੱਡੀ ਬਖਸ਼ਿਸ਼ ਦਾ ਪਾਤਰ ਹੈ।
1: ਤੇਰੇ ਕਹਿਣੇ ਕੀ ਗੱਤ ਕਿਆ ਕਹੋ, ਮੈਂ ਬੋਲਤ ਹੀ ਵੱਡ ਲਾਜ।
0: ਭਗਤ ਸਾਹਿਬ ਜੀ ਕਹਿੰਦੇ ਕਿ ਭਾਈ ਜਿਹਨੂੰ ਰਿੱਧੀਆਂ ਸਿੱਧੀਆਂ ਵੀ ਫੁਰ ਗਈਆਂ ਨਾ ਰੱਬ ਦੇ ਘਰ ਦੀਆਂ ਬਖਸ਼ਿਸ਼ਾਂ ਦੁਆਰਾ, ਕਹਿੰਦੇ ਕਿ ਮੈਂ ਉਹਦੇ ਬਾਰੇ ਕੀ ਕਵਾਂ, ਭਾਵ ਕਿ ਕੁਝ ਕਹਿਣ ਤੋਂ ਬਾਕੀ ਨਹੀਂ ਬਚਿਆ। ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕਰਨੀਆਂ ਕੋਈ ਸੌਖੀ ਗੱਲ ਨਹੀਂ। ਕਹਿਣ ਲੱਗੇ ਤੇਰੇ ਕਹਿਣੇ ਕੀ ਗੱਤ ਮੈਂ ਕਿਆ ਕਹੂੰ। ਕਹਿਣ ਲੱਗੇ ਭਲਿਆ ਪੁਰਸ਼ਾ, ਤੂੰ ਐਸੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਨੇ, ਮੈਂ ਤੇਰੀ ਕੀ ਗੱਲ ਕਹਾਂ, ਤੂੰ ਬਹੁਤ ਵੱਡੀ ਦਾਤ ਰੱਬ ਦੇ ਘਰ ਦੀ ਪ੍ਰਾਪਤ ਕਰ ਲਈ ਹੈ, ਇਸ ਕਰਕੇ ਮੈਨੂੰ ਤੇ ਬੋਲਦਿਆਂ ਵੀ ਲਾਜ ਆ ਰਹੀ ਹੈ, ਭਾਵ ਕਿ ਸ਼ਰਮ ਆ ਰਹੀ ਹੈ। ਮੈਂ ਕਿੰਨੀ ਕੁ ਤੇਰੀ ਤਾਰੀਫ ਕਰਾਂ, ਤੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਦਾ ਰੱਬ ਦੇ ਘਰ ਵਿੱਚੋਂ ਪਾਤਰ ਬਣ ਗਿਆ ਹੈ।
1: ਰਾਮ ਜਿਹੇ ਪਾਇਆ ਰਾਮ,
0: ਭਗਤ ਸਾਹਿਬਾਨ ਜੀ ਕਹਿੰਦੇ ਰਾਮ ਜਿਹੇ ਪਾਇਆ ਰਾਮ, ਹੇ ਰੱਬ ਜੀ, ਜਿਨ੍ਹਾਂ ਨੇ ਰੱਬ ਜੀ ਨੂੰ ਪ੍ਰਾਪਤ ਕਰ ਲਿਆ ਨਾ, ਬਹੁਤ ਵੱਡੀ ਗੱਲ ਹੈ। ਰੱਬ ਨੂੰ ਪ੍ਰਾਪਤ ਕਰਨਾ ਕੋਈ ਸੌਖੀ ਗੱਲ ਨਹੀਂ, ਰੱਬ ਦੇ ਘਰ ਨੂੰ ਸਮਝਣਾ, ਰੱਬ ਦੇ ਘਰ ਨੂੰ ਜਾਣਨਾ ਕੋਈ ਸੌਖੀ ਗੱਲ ਨਹੀਂ। ਜਿਹੜੇ ਰੱਬ ਨੂੰ ਪਾ ਲੈਂਦੇ ਨੇ ਨਾ, ਉਹ ਬਹੁਤ ਵੱਡੀਆਂ ਦਾਤਾਂ ਦੇ ਪਾਤਰ ਬਣ ਜਾਂਦੇ ਹਨ।
1: ਤੇ ਭਵਹੇ ਨਾ ਬਾਰੇ ਬਾਰ,
0: ਔਰ ਜਿਹੜਾ ਰੱਬ ਦੀ ਪ੍ਰਾਪਤੀ ਕਰ ਲੈਂਦਾ ਤੇ ਭਵੇ ਨਾ ਬਾਰੇ ਬਾਰ, ਭਾਵ ਕਿ ਉਹ ਬਾਰ ਬਾਰ ਫਿਰ ਜਨਮ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਜਿਹੜਾ ਰੱਬ ਦੀ ਪ੍ਰਾਪਤੀ ਕਰ ਲੈਂਦਾ ਨਾ, ਉਹ ਬਾਰ ਬਾਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਜਿਵੇਂ ਭਗਤ ਰਵਿਦਾਸ ਜੀ ਵਰਗੇ ਅੰਮ੍ਰਿਤਮਈ ਬਚਨ ਉਚਾਰਨ ਕਰਦੇ ਨੇ, ਕਹਿੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਰੱਬ ਜੀ ਤੁਸੀਂ ਬਹੁਤ ਕਿਰਪਾ ਕੀਤੀ ਹੈ, ਤੁਸੀਂ ਬਹੁਤ ਮਿਹਰਾਮਤ ਕੀਤੀ ਹੈ, ਤੁਹਾਡੀ ਮੈਨੂੰ ਦਾਤ ਪ੍ਰਾਪਤ ਹੋ ਗਈ। ਔਰ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਪਦਾ, ਰੱਬ ਦੀ ਬੰਦਗੀ ਕਰਦਾ, ਉਹ ਸੰਸਾਰ ਦੇ ਉੱਤੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ।
1: ਰਹਾਓ
0: ਠਹਿਰਾਓ ਦੇ ਕੇ ਸਤਿਗੁਰੂ ਅੱਗੇ ਸਮਝਾਉਂਦੇ

ਝੂਠਾ ਸੰਸਾਰ ਜਿਹੜਾ ਦਹਿਕੈ ਘਣਾ, ਭਾਵ ਕਿ ਇਹ ਮਾਇਆ ਦੇ ਲਾਲਚ ਵਿੱਚ ਬਹੁਤ ਸੰਸਾਰ ਦੇ ਉੱਤੇ ਤੜਫਦਾ ਪਿਆ, ਮਾਇਆ ਦੇ ਲਾਲਚ ਵਿੱਚ ਆ ਕੇ ਫਸਿਆ ਹੋਇਆ, ਅੰਧਾ ਹੋਇਆ, ਸੰਸਾਰ ਦੇ ਉੱਤੇ ਬਹੁਤ ਤੜਫਦਾ ਪਿਆ। ਔਰ ਇੱਥੋਂ ਤੱਕ ਇਹਨੂੰ ਇਸ ਗੱਲ ਦੀ ਸਮਝ ਨਹੀਂ ਕਿ ਜਿਹੜੀ ਮਾਇਆ ਦੀ ਖਾਤਰ ਮੈਂ ਅੱਜ ਸੰਸਾਰ ਦੇ ਉੱਤੇ ਥਾਂ ਥਾਂ ਦੇ ਉੱਤੇ ਤੜਫਦਾ ਪਿਆ ਨਾ, ਇਹ ਦਿਨ ਦੋ ਵਰਤਣ ਕੀ ਆਸ ਕਿ ਦੋ ਦਿਨ ਤੇ ਤੂੰ ਵਰਤਣੀ ਹੈ, ਪਰ ਲੈਂਦਾ ਵੱਧ ਦੁਆਏ ਤੂੰ ਮਾਇਆ ਕਰੇ ਇਕੱਤ, ਜਿਸਨੂੰ ਤੂੰ ਪਤਿਆਇੰਦਾ ਸੋ ਸਣ ਤੁਜੈ ਅਨਿਤ। ਭਾਵ ਕਿ ਜਿਹੜੀ ਮਾਇਆ ਦੀ ਖਾਤਰ ਅੱਜ ਤੂੰ ਸੰਸਾਰ ਦੇ ਉੱਤੇ ਦੌੜਦਾ ਫਿਰਦਾ ਹੈ ਨਾ, ਧੌਂਦਾ ਫਿਰਦਾ, ਦਿਨ ਦੋਏ ਵਰਤਣ ਕੀ ਆਸ, ਇਹ ਆਸ ਲੈ ਕੇ ਕਿ ਮੈਂ ਦੋ ਚਾਰ ਦਿਨ ਜ਼ਿੰਦਗੀ ਦੇ ਸੌਖੇ ਕੱਢ ਲਵਾਂਗਾ। ਵੱਡੀ ਵੱਡੀ ਮਾਇਆ ਵਾਲੇ ਵੱਡੇ ਵੱਡੇ ਤਨਾੜ ਪੁਰਸ਼ ਵੀ ਸੰਸਾਰ ਦੇ ਉੱਤੇ ਇਹ ਮਾਇਆ ਦਾ ਨਿੱਘ ਨਹੀਂ ਮਾਣ ਸਕੇ। ਮਾਇਆ ਦੀ ਖਾਤਰ, ਮਾਇਆ ਦੇ ਕਾਰਨ ਜਿਹੜਾ ਤੂੰ ਦੌੜਦਾ ਫਿਰਦਾ, ਸੱਚ ਜਾਣੀ ਇਹ ਮਾਇਆ ਨਾਲ ਵੀ ਤੈਨੂੰ ਜ਼ਿੰਦਗੀ ਦਾ ਅਸਲੀ ਸੁੱਖ ਪ੍ਰਾਪਤ ਨਹੀਂ ਹੋਣਾ। ਤੂੰ ਤੇ ਦੋ ਦਿਨ ਦੀ ਆਸ ਲੈ ਕੇ ਕਿ ਚਲੋ ਦੋ ਦਿਨ ਦੀ ਜ਼ਿੰਦਗੀ ਸੌਖੀ ਲੰਘ ਜਾਵੇ, ਪਰ ਆਪਣੇ ਕਈ ਜਨਮ ਜਿਹੜੇ ਨੇ ਨਾ ਉਹ ਮਾਇਆ ਦੀ ਖਾਤਰ

0: ਜਿਹੜਾ ਮਨੁੱਖ ਰੱਬ ਦਾ ਅੰਮ੍ਰਿਤ ਰੂਪੀ ਨਾਮ ਪੀ ਲੈਂਦਾ ਹੈ, ਭਾਵ ਕਿ ਰੱਬ ਦੇ ਅੰਮ੍ਰਿਤ ਰੂਪੀ ਨਾਮ ਦਾ ਰਸ ਚੱਖ ਲੈਂਦਾ ਹੈ, ਜਿਹ ਜਨ ਪੀਆ ਤਿਹ ਬਹੁਰ ਨ ਭਈ ਪਿਆਸ, ਭਾਵ ਕਿ ਜਿਹੜਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਰੂਪੀ ਰਸ ਚੱਖ ਲੈਂਦਾ ਹੈ ਨਾ, ਉਹਨੂੰ ਵਾਰ ਵਾਰ ਫਿਰ ਸੰਸਾਰ ਦੇ ਉੱਤੇ ਮਾਇਆ ਦੀ ਪਿਆਸ ਨਹੀਂ ਲੱਗਦੀ, ਭਾਵ ਕਿ ਮਾਇਆ ਦੇ ਲਾਲਚ ਉਸ ਮਨੁੱਖ ਨੂੰ ਵਾਰ ਵਾਰ ਸਤਾ ਨਹੀਂ ਸਕਦੇ।
1: ਗੁਰ ਪ੍ਰਸਾਦ ਜਿਹ ਬੂਝਿਆ ਆਸਾ ਤੇ ਭਇਆ ਨਿਰਾਸ,
0: ਔਰ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਦੇ ਨਾਲ ਮਾਇਆ ਦੇ ਇਸ ਭੇਤ ਨੂੰ ਬੁੱਝ ਲੈਂਦਾ ਹੈ, ਉਹ ਆਸਾ ਤੇ ਭਇਆ ਨਿਰਾਸ, ਉਹ ਸੰਸਾਰ ਦੇ ਉੱਤੇ ਆਸਾ ਦੇ ਵਿੱਚ ਰਹਿੰਦਿਆਂ ਹੋਇਆਂ, ਭਾਵ ਕਿ ਮਾਇਆ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਨਿਰਾਸ ਹੋ ਕੇ ਨਿਰਲੇਪ ਹੋ ਕੇ ਸੰਸਾਰ ਦੇ ਉੱਤੇ ਰਹਿਣ ਦੀ ਜ਼ਿੰਦਗੀ ਦਾ ਇੱਕ ਤਜਰਬਾ ਜਿਹੜਾ ਹੈ, ਜ਼ਿੰਦਗੀ ਦਾ ਇੱਕ ਰਹੱਸ ਜਿਹੜਾ ਹੈ ਉਹ ਸਮਝ

0: ਨੂੰ ਆਤਮ ਦੇ ਅੰਦਰ ਆਤਮਦਰਸ਼ੀ ਮਨੁੱਖ ਬਣ ਜਾਂਦਾ ਹੈ। ਆਤਮਿਕ ਤਲ ਦੇ ਉੱਤੇ ਪਰਮਾਤਮਾ ਦੇ ਨਾਮ ਦੇ ਦਰ ਘਰ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਵੇਖੋ ਬੰਦਾ ਸੰਸਾਰ ਦੇ ਉੱਤੇ ਰਹਿੰਦਿਆਂ ਹੋਇਆਂ ਸਭ ਸੱਚ ਨਜ਼ਰੀ ਆਇਆ, ਉਹਨੂੰ ਸਾਰਾ ਸੱਚ ਨਜ਼ਰ ਆ ਜਾਂਦਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ ਹੋਏ, ਉਹਨੂੰ ਸੱਚ ਨਜ਼ਰ ਆ ਜਾਂਦਾ ਹੈ। ਇਹਦੀ ਸੋਭਾ ਤੇ ਚਾਰ ਦਿਨਾਂ ਦੀ, ਪਰ ਜੇ ਮੈਂ ਰੱਬ ਦੀ ਬੰਦਗੀ ਕਰਾਂਗਾ, ਮੇਰੀ ਸੰਸਾਰ ਦੇ ਉੱਤੇ ਸਦਾ ਹੀ ਸੋਭਾ ਹੋਵੇਗੀ, ਸਦਾ ਹੀ ਮੇਰਾ ਸੰਸਾਰ ਦੇ ਉੱਤੇ ਜਸ ਹੋਵੇਗਾ। ਇਸ ਕਰਕੇ ਉਸ ਮਨੁੱਖ ਨੂੰ ਸੱਚ ਵਿੱਚ ਰਹਿੰਦਿਆਂ ਹੋਇਆਂ ਇੰਜ ਕਹਿ ਦਈਏ ਕਿ ਜ਼ਿੰਦਗੀ ਦੇ ਅਸਲੀ ਸੱਚ ਦੀ ਪਹਿਚਾਣ ਹੋ ਜਾਂਦੀ ਹੈ।
1: ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ।
0: ਔਰ ਪਾਤਸ਼ਾਹ ਕਹਿੰਦੇ ਨੇ, ਜਿਹੜਾ ਵੀ ਪਰਮਾਤਮਾ ਦੇ ਰੱਬ ਦੇ ਨਾਮ ਨੂੰ ਨਾਮ ਰੂਪੀ ਰਸ ਨੂੰ ਚੱਖ ਲੈਂਦਾ ਹੈ, ਔਰ ਉਹ ਮਨੁੱਖ ਜਿਹੜਾ ਹੈ ਹਰ ਨਾਮਾ ਹਰ ਤਾਰ, ਹਰੀ ਦਾ ਨਾਮ ਜਿਹੜਾ ਹੈ, ਪਰਮਾਤਮਾ ਦਾ ਨਾਮ ਜਿਹੜਾ ਹੈ, ਉਸ ਮਨੁੱਖ ਨੂੰ ਸੰਸਾਰ ਰੂਪੀ ਭਵਜਲ ਤੋਂ ਤਾਰ ਦਿੰਦਾ। ਇੰਝ ਕਹਿ ਦਈਏ ਜੋ ਮਨੁੱਖ ਸੰਸਾਰ ਦੇ ਉੱਤੇ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਚੱਖਦੇ ਨੇ, ਸੰਸਾਰ ਰੂਪੀ ਸਾਗਰ ਦੇ ਉੱਤੇ ਆਪਣਾ ਜੀਵਨ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਲੈ ਕੇ ਬਤੀਤ ਕਰਦੇ ਨੇ, ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੀ ਪ੍ਰਾਪਤੀ ਕਰ ਲੈਂਦੇ ਹਨ।
1: ਕਹੋ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰ ਪਾਰ।
0: ਇੰਜ ਕਹਿ ਦਈਏ ਰੱਬ ਦਾ ਨਾਮ ਜਪਣ ਵਾਲਾ ਮਨੁੱਖ ਜਿਹੜਾ ਉਹ ਸੰਸਾਰ ਦੇ ਉੱਤੇ ਸੋਨਾ ਬਣ ਜਾਂਦਾ ਹੈ, ਸੋਨਾ। ਔਰ ਸਾਧ ਸੰਗਤ, ਜਿਹੜਾ ਮਨੁੱਖ ਰੱਬ ਦਾ ਨਾਮ ਨਹੀਂ ਨਾ ਜਪਦਾ ਉਹ ਤੇ ਕੱਚ ਹੀ ਰਹਿ ਜਾਂਦਾ ਹੈ, ਪਰ ਜਿਹੜਾ ਸੱਚ ਨਾਲ ਜੁੜ ਜਾਂਦਾ ਹੈ ਉਹ ਸੱਚਾ ਹੋ ਜਾਂਦਾ ਹੈ, ਸੱਚੇ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ, ਉਹ ਅਸਲ ਵਿੱਚ ਸੋਨਾ ਬਣ ਜਾਂਦਾ ਹੈ। ਜੇ ਕਿਸੇ ਮਨੁੱਖ ਦੇ ਮਨ ਦੀ ਇਹ ਲਾਲਸਾ ਹੈ ਮੈਂ ਕੱਚ ਤੋਂ ਜਿਹੜਾ ਉਹ ਕੰਚਨ ਬਣਦਾ ਹੈ, ਤੇ ਫਿਰ ਉਹ ਪਰਮਾਤਮਾ ਦਾ ਨਾਮ ਜਪ ਲਵੇ। ਰੱਬ ਦੇ ਨਾਮ ਤੋਂ ਬਿਨਾਂ ਸਾਡਾ ਇਹ ਸਰੀਰ ਕੱਚ ਹੈ, ਤੇ ਰੱਬ ਦੇ ਨਾਮ ਨਾਲ ਜੁੜਾਂਗੇ ਤੇ ਕੰਚਨ ਬਣ ਜਾਵੇਗਾ। ਭਰਮ ਗਿਆ ਸਮੁੰਦਰੋਂ ਪਾਰ। ਔਰ ਸੱਚ ਜਾਣਿਓ, ਜਿਹੜਾ ਸਾਡੇ ਮਨ ਦਾ ਅਖਲ ਅਸਲ ਭੁਲੇਖਾ ਹੈ ਉਹ ਸੱਤ ਸਮੁੰਦਰੋਂ ਪਾਰ ਰਹਿ ਜਾਵੇਗਾ, ਭਾਵ ਕਿ ਭਰਮ ਤੇ ਭੁਲੇਖੇ ਜਿਹੜੇ ਨੇ ਉਹ ਮਨ ਦੇ ਦੂਰ ਹੋ ਜਾਣਗੇ ਜਦੋਂ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜਾਂਗੇ। ਅੱਜ ਦੇ ਅੰਮ੍ਰਿਤਮਈ ਸ਼ਬਦ ਦੇ ਇਸ ਭੇਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਵੀ ਸਾਨੂੰ ਕੱਚ ਤੋਂ ਕੰਚਨ ਬਣ ਦੀ ਯੁਗਤੀ ਜਿਹੜੀ ਹੈ ਉਹ ਸਮਝ ਆਈ ਹੈ ਕਿ ਰਿੱਧੀਆਂ ਸਿੱਧੀਆਂ ਦੀ ਲਾਲਸਾ ਮਨੁੱਖ ਨੂੰ ਮਨ ਵਿੱਚ ਲੈ ਕੇ ਰੱਬ ਦੀ ਬੰਦਗੀ ਨਹੀਂ ਕਰਨੀ ਚਾਹੀਦੀ। ਰਿੱਧੀਆਂ ਸਿੱਧੀਆਂ ਵੀ ਭਾਵੇਂ ਕਿ ਇੱਕ ਬਹੁਤ ਵੱਡੀ ਦਾਤ ਹੈ, ਪਰ ਉਦੋਂ ਵੀ ਵੱਡੀ ਦਾਤ ਹੈ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜਨਾ, ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਨਾ, ਪਰਮਾਤਮਾ ਦੀ ਸੱਚੀ ਤਾਕਤ ਦੇ ਨਾਲ ਜੁੜਨਾ, ਇਹ ਬਹੁਤ ਵੱਡੀ ਪਰਮਾਤਮਾ ਦੇ ਘਰ ਦੀ ਦਾਤ ਹੈ। ਇਸ ਕਰਕੇ ਸੰਸਾਰ ਦੇ ਉੱਤੇ ਕੱਚ ਨਹੀਂ ਕੰਚਨ ਬਣਨ ਵਾਸਤੇ ਆਪਣੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜਨਾ ਕਰੀਏ। ਹਰ ਰੋਜ਼ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਔਰ ਸਤ ਸੰਗਤ, ਜਿਵੇਂ ਹੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਤੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਯਤਨ ਕਰੀਏ ਸਤਿਗੁਰਾਂ ਦੇ ਅਨਮੋਲ ਬਚਨ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਵੇ। ਬਹੁਤ ਬਹੁਤ ਧੰਨਵਾਦ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਦਾ, ਔਰ ਤਿੰਨਾਂ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦੀ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਕੋਟਾਣ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਵਿਚਾਰ ਦੀ ਸੰਪੂਰਨਤਾ ਕਰੀਏ ਜੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

03-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਨਾਮ ਦਾ ਇਸ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜ

पाप दुख पंज तेरा नाम जी, दुख भंजन तेरा नाम जी, दुख भंजन तेरा

0: ਮਤ ਪਾਈ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਇਆ ਬੁਰੇ ਆਇਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸੰਤ ਘਰ ਚੌਥਾ ਤਨ ਤਨ

0: ਤੇ ਸੌ ਚੰਦਾ ਉਗਵੈ ਸੂਰ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿੰਦ
1: ਨਾਨਕ ਗੁਰੂ ਨਾਲ ਚੇਤਨੀ ਮਨ ਆਪਣੇ ਸੁਚੇ ਛੁੱਟੇ ਤਲਵਾਰ ਜਿਵੇਂ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁਪਿਆ ਕਹੋ ਨਾਨਕ ਸੋ ਨਹਾ ਪਲ ਗਏ ਫੁੱਲ ਗਏ ਬਾਪੜੇ ਇਹ ਤਨ ਵਿੱਚ ਸਵਾ ਪੌੜੀ।

ਸਾਜੇ ਕਰਿਆ ਸੰਡਿਠੋ ਚਾਓ, ਦਾਤਾ ਕਰਤਾਪ ਤੂੰ ਤੁਸ ਦੇਵੇ ਕਰੇ ਪਸਾਓ, ਉਹ ਜਾਣੋ ਸਭ ਸੇ ਦੇ ਲੈ ਸਹਿ ਜਿੰਦ ਕਵਾਓ, ਕਰਿਆ ਸੰਡਿਠੋ ਚਾਓ, ਕਰਿਆ ਸੰਡਿਠੋ।

0: ਵੇਚਣ ਵਕਤ ਘੜੇ ਜਜਮਾਨੇ ਆ ਆਓ ਨਾ ਪੈਣ ਪੂਰਿਆਂ ਮੁਕਾਲੇ ਦੁੱਧ ਖਜਾਨੇ ਆ ਤੇਰੇ ਨਾਇਰ ਤੇ ਸਿਜੜ ਗਏ ਹਾਰ ਕੇ ਸੇ ਠੱਗਣ ਵਾਲੇ ਆ ਜਿਤਨਾ ਵੈ ਧਰਮ ਬਹਾਲੇ ਆ ਜਿਤਨਾ ਵੈ
1: ਹਮ ਮੂਰਖ ਮੁਗਧੇ ਸ਼ਰਨਾ।

ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਛੀ ਕੁਦਰਤ ਸਰਵਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪੈਂਦਨ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਵਹਿ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਈ ਪਾਕ ਨਾਨਕ ਹੁਕਮ ਇੰਦਰ ਵੇਖੇ ਵਰਤੇ ਤਾਕੋ ਤਾ ਕੌੜੀ ਆਪਣੇ ਕੋ ਕੋਪੇ ਹੋਏ ਪਸਮੜ ਔਰ ਸਦਾ ਆਵਡੋ ਅਦੁਨੀ ਦਾ ਕਾਲ ਸੰਗਲ।

0: ਆਕਾਸ਼ ਪਹਿ ਵਿੱਚ ਜੋਧ ਮਹਾਬਲ ਸੂਰ ਪਹਿ ਵਿੱਚ ਆਵੈ ਜਾਵੈ ਪੂਰ ਸਗਲਿਆਂ ਪਾਉ ਲਿਖਿਆ ਸਿਰ ਲੈ ਨਾਨਕ ਨਿਰਭਉ ਨਿਰੰਕਾਰ ਸਚ ਏਕ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੇ ਕਣ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿਣਵਰ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ

ਜੀਉ ਬਹੁਤੇ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀ ਉੱਠਦਾ ਤਾਂ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲੇ ਸੱਚ ਪਾਇਆ, ਜਿਹਨੇ ਵਿੱਚ ਜਵਾਬ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਭਾਈ ਚੇਲੇ ਨਚਮ ਗੁਰ ਪੈਰ ਹਿਲਾਇਨ ਫਿਰਨ ਸਿਰ ਉੜਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਣ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ।

ਗੁਰ ਵਿਚਾਰ ਨਦਰੀ ਕਰਮ ਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਪਾਰ ਵਰੋਲੇ ਬਹੁਤ ਅਨੰਤ ਲਾਟੂ ਮਧਾਣੀ ਅਨਗਾਹ ਪੰਖੀ ਬਹੁਤ ਲੈਣਾ ਸਾਹੇ ਝਾੜ ਪੁਆ ਗਏ ਚੰਤ ਨਾਨਕ ਪਾਉਂਦਿਆਂ ਗਣਤ ਨੈਂਤ।

0: ਮੁਸਲਮਾਨਾਂ ਸਿੱਖ ਸ੍ਰੀ ਫੜ ਫੜ ਕਰੇ ਵਿਚਾਰ ਬੰਦੇ ਸੇ ਜੇ ਭਵ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਲਾਹ ਹੀ ਸਲਾਹ ਅੰਦਰ ਸੁਣ ਰੂਪਿਆ ਪਾਰ ਤੀਰਥ ਨਾਵੈ ਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਨਤਿਆ ਵੰਜੇ ਤੇ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾ ਸਤੀਆਂ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾ ਖਾਰਾ ਬਾਵੇਕਾਰ
1: ਬਿੱਟੀ ਮੁਸਲਮਾਨ ਕੀ ਭੇੜੇ ਪਈ ਕੁਮਿਹਾਰ ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ।

0: ਹਾਵੇ ਕਹਤੇ ਹਾਵੇ ਮਹੱਲਾ ਦੂਜਾ।
1: ਹਉਮੈ ਹਾ ਜਾਤ ਹੈ ਹਉਮੈ ਕਰੂੰ ਕਮਾਹੇ, ਹਉਮੈ ਆਈ ਬੰਦਰਾਂ ਫਿਰ ਫਿਰ ਜੂਨੀ ਪਾਹੇ, ਹਉਮੈ ਕਿਥੋਂ ਬਜੇ ਕਿਦਸਨ ਜਮੇ ਜਾਏ। ਹਉਮੈ ਇਹੋ ਹੁਕਮ ਹੈ ਭਾਇ ਕਿਰਤ ਫਰਾਏ, ਹਉਮੈ ਦੀਰਘ ਰੋਗ ਹੈ ਦਾਰੂ ਵੀ ਸਮਾਏ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਚਾਹੇ। ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਓ, ਨਿਮੰਦ ਪਹਿਲ ਰੱਖਿਓ ਕਰ ਸੁਕਿਰਤ ਧਰਮ ਕਮਾਇਓ। ਨੀ ਦੁਨੀਆਂ ਥੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੇ ਸਵਾਇਆ। ਵਡਿਆਈ ਵੱਡਾ ਪਾਇਆ, ਵੱਡਾ ਪਾਇਆ, ਵੱਡਾ ਪਾਇਆ।
2: ਥੋੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾਲ ਰੱਖਿਓ ਕਰ ਸ਼ੁਕਰ ਧਰਮ ਕਮਾਇਆ। ਉਹਨੀ ਦੁਨੀਆਂ ਤੋੜੇ ਬੰਦਨਾ ਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸਵਾ।

ਵਰ ਪੰਡਾ ਹਾਂ ਅੰਡ ਜੇਰ ਜੁਤ ਪੂਜਾ ਖਾਣੀ ਸੇਤ ਜਾ ਹਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜਨਤੇ ਉਪਾਇ ਕੈ ਸੰਭਾਲੇ ਸਭਨਾ ਹਾਂ ਜਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਨੀ ਤਾਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਸੁਹਾਰੀ ਸਵਸਤਿ

ਸੁੱਤਾ ਭਾਗੋ ਪਤਾਣਾ ਆਪਣਾ ਕੀਆ ਕਮਾਣ ਅਲ ਮਲਕਾਈ ਸਿਰ ਸ਼ਾਹੀ ਪਾਈ ਮੂਰਖ ਫੰਦੇ ਪਤ ਗਵਾਈ ਵਿਣਨਾ ਵੇ ਕਿਸਤਾ ਇਹਨੇ ਪਾਈ ਰਹੇ ਵੇ ਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰੂ ਵੇਟੇ ਸੋ ਸੁਖ ਪਾਈ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਂਦੇ ਸੇਤੇ ਨੇ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਬੱਕਰੇ ਮਨ ਪਾਵਾਂ ਦੇ।

0: ਬਾਰੇ ਦਾ ਢੋਲ ਲੈਣੀ ਤਾਪ ਦੇ ਇੱਕ ਮੂਲਾ ਬੁੱਝਣੇ ਆਪਣਾ ਨੂੰ ਤਾਪ ਬਣਾਏ ਦੇ ਆਉਂ ਤੁਹਾਡੀ ਕਹਾਣੀ ਜਾ ਤੁਰ ਤੁਮ ਜਾ ਸਦਾਏ ਦੇ ਤਿੰਨ ਮੰਗਾ ਜੇ ਤੁਰੇ ਧਿਆਏ ਦੇ ਤਿੰਨ ਮੰਗਾ ਜੇ ਤੁਰੇ ਧਿਆਏ ਦੇ
1: ਸੱਚ ਸ਼ਾਹ ਹਮਾਰਾ ਤੂੰ ਧਣੀ।

ਪਹਿਲਾਂ ਤਾਂ ਲਿਖ ਦੇ ਮੇਰੇ ਤਾਂ ਮਸਤਕ ਲਾਈਏ ਪੂਰਾ ਲਾਲ ਛੱਡੀ ਹੋਵੇ ਕਮਾਲਾ ਲੱਖ ਧਿਆਈਏ ਆਪਦੇ ਹੋਵੇ ਜਿਵੇਂ ਹਿਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾ ਦੀ ਪਾਈਏ।

0: ਮਨਸ ਹੋਏ, ਭੈ ਵਿੱਚ ਗੁਮ ਚੜਾਈ ਹੈ ਸਰਮ ਪਾਤਨ ਹੋਏ। ਨਾਨਕ ਭਗਤੀ ਜੇ ਰੱਪੈ ਕੂੜੇ ਸੋਏ ਨਾ ਕੋਏ, ਮਹਿਲਾ ਪਹਿਲਾ
1: ਲਾਭ ਪਾਪ ਦੋ ਰਾਜਾ ਮਹਿਤਾ ਕੂੜ।

ਬਿਨਾਂ ਕੋ ਦੁੱਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਹਨਾਂ ਜਿੱਦਾਂ ਕੇ ਵਸ ਕਿਛ ਨਾਹੀ ਦੁੱਧ ਵੇ ਕੀ ਜਗਤ ਪਾਇਆ। ਇੱਕ ਨਾ ਨੂੰ ਤੂੰ ਮੇਲੇ ਕੱਪ ਦੁੱਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁੱਧ ਆਪ ਬੁਝਾਇਆ।

0: ਹੋ ਨਾ ਪਚਾਰੀਏ, ਐਸੀ ਗਲੋ ਨਾ ਖੇਡੀਏ ਜਿੱਤ ਦਰ ਕਹਿ ਗਿਆ ਹਾਰੀਏ। ਪੜਿਆ ਤੇ ਅੰਮੀਆਂ ਵਿਚਾਰ ਅੱਗੇ ਵਿਚਾਰੀਏ, ਉਹ ਚਲੇ ਸੌ ਕੇ ਮਾਰੀਏ, ਉਹ ਚਲੇ ਸੌ ਕੇ ਮਾਰੀਏ।
1: ਜਨਮਸਤਕ ਤੁਰ

ਕਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਇਦਾ ਵੇਲੇ ਵੇਲੇ ਵਿਚਾਰ।

فتح سوئیے محلے پہلے کے ایک اونکار سات گور پرساد

साद सिधानक गावे सनकाद सनक सनादन मोन।

ਭਗਤ ਪਾਏ ਰਸ ਜਾਣਿਓ, ਤਬ ਕਲ ਸੁਜਸ ਗਾਵੋ ਗੁਰੂ ਨਾਨਕ।

0: ਗਾਵੇ ਗੁਣ ਪਰਨ ਚਾਰ ਖਟ ਦਰਸ਼ਨ, ਬ੍ਰਹਿਮਾਤਕ ਸਿਮਰੰਥ ਗੁਣਾ, ਗਾਵੇ ਗੁਣ ਸੇਸ ਸਹਿਸ ਜੇ ਬਰਸ, ਆਦ ਅੰਤ ਲਿਵਲਾਵ ਤੁਨਾ, ਗਾਵੇ ਗੁਣ ਮਹਾਦੇਵ ਬੈਰਾ ਕੇ, ਜਿਨ ਧਿਆਨ ਨਿਰੰਤਰ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ, ਰਾਜ ਜੋਗ ਮਾਣਿਓ ਬਸਿਓ ਨਿਰਵੈਰ ਨਿਰੰਤਰ, ਸ੍ਰਿਸ਼ਟ ਸਗਲ ਉਤਰੀ ਨਾਮ ਲੇਤਰਿਓ ਨਿਰੰਤਰ, ਗੁਣ ਗਾਵੇ ਸੰਕਾਦ ਆਦ ਜਨ ਕਾਦ ਜੁਗੈ ਲਗ, ਧਨ ਧਨ ਗੁਰ ਧਨ ਜਨਮ ਸਕਿਅਥ ਭਲੋ ਜਗ, ਪਾਤਾਲ ਪੁਰੇ ਜੈਕਾਰ ਤੁਨ ਕਬ ਜਨ ਕਲ ਵਖਾਣਿਓ, ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ, ਪਾਤਾਲ ਪੁਰੇ ਜੈਕਾਰ ਤੁਨ ਕਬ ਜਨ ਕਲ ਵਖਾਣਿਓ, ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ।
1: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘਵੰਤ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦਿਓ, ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ।
2: ਗੁਣ ਗਾਵੇ ਰਵਿਦਾਸ ਭਗਤ ਜੈ ਦੇ ਤਰਲੋਚੈ, ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ, ਭਗਤ ਬੈਨ ਗੁਣ ਰਵੈ ਸਹਿਜ ਆਤਮ ਰੰਗ ਮਾਣ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਔਰ ਨ ਜਾਣ, ਸੁਖ ਦਿਉ ਪਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ, ਕਬ ਕਲ ਸੁਜਸ ਨਾਨਕ ਗੋਰ, ਨਿਤ ਨਵ ਤਨ ਜਗ ਛਾਇਓ, ਸੁਖ ਦਿਉ ਪਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ, ਕਬ ਕਲ ਸੁਜਸ ਨਾਨਕ ਗੌਰ, ਨਿਤ ਨਵ ਤਨ ਜਗ ਛਾਇਓ।
3: ਗੁਣ ਗਾਵੇ ਪਾਇਆਲ ਭਗਤ ਨਗਾਦ ਪਯੰਗ ਮੈਂ, ਮਹਾਦਿਉ ਗੁਣ ਰਵੈ ਸਦਾ ਜੋਗੀ ਜਤ ਜੰਗਮ, ਹੁਣ ਗਾਵੇ ਮਨ ਵਿਆਸ ਜਿਨ ਵੇਦ ਵਿਆਕਰਨ ਵਿਚਾਰੈ, ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੇ, ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ, ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ, ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ, ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ।
4: ਗੁਣ ਗਾਵੇ ਨਵਨਾਥ ਧੰਨ ਗੁਰ ਸਾਜ ਸਮਾਇਓ, ਮਾਤਾ ਦਾ ਗੁਣ ਰਵੈ ਜੇਨ ਚ ਕਰਵੈ ਕਹਾਇਓ, ਗੁਣ ਗਾਵੇ ਬਲਰਾ ਤਪਤ ਪਤਾਲ ਬਸੰਤੋ ਪਰਥ ਅਰਗੁਣ ਉਚੁਰੈ ਸਦਾ ਗੁਰ ਸੰਗ ਰਹੰਤੋ ਦੂਰ ਬਾਪਰੂ ਰੰਗਰੈ ਗੁਰ ਨਾਨਕ ਜਸ ਗਾਇਓ ਕਬ ਕਲਸ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ ਕਬ ਕਲਸ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ
5: ਕੀਰਤ ਕਰਨ ਸਰਨ ਮਨ ਮੋਹਣ ਜੋਹਨ ਪਾਪ ਬੇਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਭੇ ਬਿਦ ਕੁਲਹਿ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਣ ਸਤ ਸੰਗਤ ਭਰਮ ਅੰਧੇਰ ਮੋਹੋ ਘੱਤ ਤੋ ਮੂਰਤ ਕਰੀ ਚਸਾ ਪਲ ਸਿਮਰਨ ਰਾਮ ਨਾਮ ਸੰਗ ਰਸਨਾ ਸੰਗ ਲਓ ਹੋਸੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ
6: ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹੇ

ਸਰਬ ਕੀ ਰੱਖਿਆ ਕਰੇ ਆਪੇ ਹਰ ਪਤ ਅਬਨਾਸੀ ਅਬਗਤ ਆਪੇ ਆਪ ਉਤਪਤ ਇੱਕ ਤੂੰ ਹੀ ਇੱਕ ਅਨ ਨਾਹੀਂ ਤੁਮ ਪਤ ਹਰ ਅੰਤ ਨਾਹੀਂ ਪਾਰਾਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ।

ਗੁਰੂ ਸਮਰੱਥ ਕਹਿ ਕਰੀਆ ਤ੍ਰੋ ਬੁੱਧ ਸਮਤ ਸਮਰਨ ਕੋ ਪੁਨ ਤ੍ਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ।

ਪ੍ਰਭ ਦਾ ਤੋ ਦਾਤਾ ਰੇ, ਪਰਿਉ ਜਾਚਕ ਇੱਕ ਸਰਨਾ, ਮਿਲੇ ਦਾਨ ਸੰਤ ਵੇਨ, ਜਿਹ ਲਗ ਪਉ ਜਲ ਤਰਨਾ। ਬਿਨਤ ਕਰੋ ਅਰਦਾਸ, ਸੁਨੋ ਜੇ ਠਾਕੁਰ ਪਾਵੈ, ਦੇਹੋ ਦਰਸ ਮਨ ਚਾਓ,

श्लोकम् राजकपटं रूपकपटं तानः

ਚੱਲ ਦਿਆ ਲਾਲ ਨਾ ਚੱਲੈ ਸੋ ਕਿਉਂ ਸੰਜੀਆ ਤੇ ਸੋ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਆ ਹਰ ਵਿਸਰਿਆ ਕਿਉਂ ਤ੍ਰਿਪਤਾ

हो कृपाल दयाल, नानक पाओ पंजिया।

नरक समझिया हो कृपाल दया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਬਤ ਹੈ, ਸੰਚੰਤ ਵਿਖਿਆ ਛਲੰ ਛਿਦਰੰ, ਨਾਨਕ ਬਿਨ ਹਾਰ ਸੰਗ ਨਾ ਚਾਲ ਤੇ, ਰਾਗ ਜੈਤ ਸਰੀ ਦੀ ਵਾਰ ਦੀ ਪੌੜੀ ਦਸਵੀਂ। ਸਲੋਕਾਂ ਨਾਲ

ਸਤਿਗੁਰੂ ਆਟ ਨਾ ਪਾਵੇ ਕੋੜੀ ਕੁੱਪੜ ਸੁਹਾਵਣਾ।

ਸੁਹਾਵਣਾ ਸੜ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਪਿਹ ਕੀਤਾ ਪਾਵਣਾ, ਹੁਕਮ ਕੀ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ। ਨੰਗਾ ਦੁੱਧ ਚਾਲਿਆ ਤਾਂ ਦਿਸੇ ਖੜਾ ਡਰਾਵਣਾ,

0: ਵਾ ਸੰਤੋਖ ਸੂਤ ਜਤ ਗੰਢੀ ਸਤਵਟ ਏ ਜਨੇਊ ਜੀ ਕਾ ਹਈ ਤਾਂ ਪਾਂਡੇ ਕਹਤ ਨਾ ਟੁੱਟੇ ਨਾ ਮਨ ਲੱਗੇ ਨਾ ਜਲੇ ਨਾ ਜਹਾਏ ਤਨ ਸਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਂਕੜ ਮੁੜਨ ਆਇਆ ਬਹਿ ਚੌਂਕੇ ਪਾਇਆ ਸਿਖਾ ਕਨ ਚੜ੍ਹਾਈਆਂ ਗੁਰ ਬ੍ਰਾਹਮਣ ਥਿਆ ਓਮ ਆਓ ਝੜ ਪਿਆ ਵੀ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਰਾਂ ਮੀਆਂ ਰਾਤ ਨੇ ਸੀ ਨਾਲ ਤੱਕ ਪਾਉ ਕੱਤੀਏ ਬਾਹਮਣ ਵੱਟੇ ਆਏ ਕੋਹੇ ਬੱਕਰਾ ਨੇ ਨਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟ ਕੇ ਵੀ ਗੁਰ ਪਾਈਏ ਹੋਰ ਨਾਨਕ ਤੱਕ ਨਾ ਟੁੱਟਹੀ ਜੇ ਤੱਕ ਹੋਏ ਜੂਰ ਮਹੱਲਾ ਪਹਿਲਾ
0: ਮੈਂ ਮੰਨੀਏ ਪਾ ਤੂ ਜੈਸਾਲਾ ਹੀ ਸਤਸੂਤ ਡਰ ਗਏ ਅੰਦਰ ਪਾਈਏ ਤੱਕ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤੱਕ ਨਾ ਇੰਦਰੀ ਤੱਕ ਨਾ ਨਾਰੀ ਭਲਕੇ ਥੁੱਕ ਪਵੇ ਨਿਤਾੜੀ ਤੱਕ ਨਾ ਪੈਰੀ ਤੱਕ ਨਾ ਹੱਥੀ ਤੱਕ ਨਾ ਜਿਹੇ ਵਾ ਤੱਕ ਨਾ ਕੀਵੇ ਤੱਕ ਆਪੇ ਵੱਤੇ ਵੜਤਾ ਗਏ ਅਵਰਾ ਖੱਤੇ ਲੈ ਪਹਾੜ ਕਰੇ ਵੀ ਆ ਘੱਟ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾ ਵਿਡਾ ਮਨ ਅੰਦਾ ਨਾ ਸੁਜਾਨ ਪੌੜੀ ਸਾਹਿਬ ਹੋਏ ਦਿਆਲ
2: ਕਿਰਪਾ ਕਰੇ ਤਾਂ ਸਾਈ ਕਾ ਕਰੇ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨੀਏ ਹੋਵੇ ਪ੍ਰਮਾਣ ਤਾਂ ਕਸਮੇ ਘਾ ਮਹਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ

0: ਪਤਿਤ ਘਰ ਸੁਭਾਗੇ,
1: ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ।
0: ਪੰਚ ਦੂਤ ਦੁਆਸੇ ਕੀਤੇ ਕਾਲ, ਪੰਟ ਕੁਮਾਰਿਆ ਤੁਰ ਕਰਮ ਪਾਇਆ।

0: ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ, ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਸਕਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿੰਨਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮ

ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸੋਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾ

0: ਅੰਦਰ ਲਾਂਦਾ ਨਦਰ ਪਟ ਜੇ ਕਰ ਸੁਲਤਾਨਾ ਕਰਾਂਦਾ ਨਰ ਮੰਗਲ ਵਿਖਣਾ ਪਾਇਦਾ ਵਿਖਣਾ ਪਾਇਦਾ
1: ਆਪੇ ਦੇਵੜੇ ਆਪੇ ਘਰ ਕਰਾਏ ਦਾ ਬੜੋ ਬੜਾ ਬੜਾ ਬੀਜ ਨੇ ਸਿਰੇ ਸਿਰ ਧੰਦੇ

0: ਵੱਡੀਏ ਹੱਥ ਦਲਾਲ ਕੇ ਮੁਸਬੀ ਹੋ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੀ ਮਹੱਲਾ ਪਹਿਲਾ
1: ਜੋ ਜੋ ਰੂ ਸਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੇ ਪਸੇ ਨਿਤ ਨਿਤ ਹੋਏ।

0: ਵੇਖ ਹਰ ਰੰਗੀ ਹਰਮ ਸਵਾਰਿਆ ਉੱਠੇ ਮੰਡਪ ਬਾਣੀਆਂ ਲੈ ਬੈਠੇ ਘਰ ਪਸਾਰਿਆ ਜੀਜ ਕਰੇ ਮਨ ਭਾਵ ਦੇ ਹਰ ਗੁੱਜੇ ਢਾਹੀ ਹਾਰਿਆ ਕਰ ਫਰਮਾਇਸ਼ ਕਾਇਆ ਵੇਖ ਮੈਲ ਤੇ ਮਨ ਵਿਸਾਰਿਆ ਜਰਿਆਈ ਜੋਗਨ ਹਾਰਿਆ ਜਰਿਆਈ ਜੋਗਨ ਹਾਰਿਆ
1: ਜਿੱਥੇ ਜਾ

0: ਸੂਤਕ ਏਵ ਨਾ ਉਤਰੈ ਗਿਆਨ ਤਾਰੇ ਤੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰਦਨ ਰੂਪ, ਕੰਨੀ ਸੂਤ ਕੰਨ ਪੈ ਲਾਇਤ ਬਾਰੀ ਖਾਏ, ਨਾਨ ਖੰਸਾ ਆਦਮੀ ਪਤੇ ਜਮਪੁਰ ਜਾਏ ਮਹਲਾ ਪਹਿਲਾ।
0: ਸਭੋ ਸੂਤ ਭਰਮ ਹੈ ਦੂਜੇ ਲੱਗੇ ਜਾਏ, ਜਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਖ ਸੰਭਾਏ, ਨਾਨਕ ਜਿਨੀ ਗੁਰਮੁਖ ਬੁਝਿਆ
1: ਤਿਨਾ ਸੂਤ ਕਨਾਹੇ ਪੌੜੀ, ਸਤਿਗੁਰੂ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਵੇਤ ਨਦਰੀਆਈਆਂ, ਜਾਤ ਸੁਭਾਣਾ ਤਮਾਨ ਵਸਾਈਆਂ, ਕਰੁਕਮ ਸਤ ਤਰ ਪਿਛੋ ਮਾਰ ਕੱਢੀਆਂ ਬੁਰਿਆਈ।

0: ਹੱਥੀ ਜਾਈ ਸੱਟਿਆ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਹੋ ਵਾ ਪਾਕ ਪਵਿੱਤ ਪਾਪੀ ਸੋਤਨ ਕੱਢਿਆ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉੱਚ ਰਹਿ ਬਿਨਾ ਵੈ ਰਸਕਾ ਨਾਨਕੇ ਵਾ ਜਾਣੀ ਥੁੱਕਾਂ ਪਾਏ ਮਹਲਾ ਪਹਿਲਾ
1: ਭੰਡ ਜਮੀਏ ਭੰਡ ਮੀਏ ਭੰਡ ਮੁਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੁਆ ਭੰਡ ਪਾਲੀਏ ਭੰਡ ਹੋਵੇ ਬੰਧਾਨ ਸੋ ਕਮੰਦਾ ਕੀਏ ਜਿਤ ਜਮੇ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਪਾਹ ਨਾ ਕੋਏ ਨਾਨਕ ਭੰਡੇ ਬਾਹਰ ਕੋ ਸੱਚਾ ਸੋਏ ਜਿਤ

0: ਘਰ ਗੁਆਂਢੀਏ ਮੰਦਾ ਕਿਸੇ ਨਾ ਆਖੀਏ ਪੜਿਆ ਕਰ ਲਿਹੋ ਗੁਜੀਏ ਗੋਰ ਕੇ ਨਾਲ ਲੁਜੀਏ ਨਾਲ ਲੁਜੀਏ ਨਾਲ ਲੁਜੀਏ
1: ਆਪਣਾ ਪਹਿਲੇ ਖਾ ਸੰਡੀਏ ਜਾ ਰਹਿਣਾ ਨਹੀਂ ਹੈ ਤੇ ਜਗਦਾ ਕਾਇਦ ਗਾਰ ਪਹਿਨੀਏ ਮੰਦਾ ਕਿਸੇ ਨੇ ਆਖੀਏ ਬੜਾ ਕਰੇ ਹੋ ਗੁਜੀਏ।

ਆਪਣਾ ਤਰਕ ਚੀ ਪੱਕੀ ਸਾਰੀ ਹੈ, ਜੋ ਆਇਆ ਸੋ ਜਲਸੀ ਸਭ ਕੋਈ ਆਈ ਵਾਰੀ ਹੈ।

0: ਯਾਰ ਕਿਸਮਤ ਲੱਗਾ ਦਿਸਮਿਲ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਕੁਵੇ ਮੂਕਾ ਕਹਿਆ ਵਾਓ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਬਾਣੀ ਕੂੜ ਹੋਵੇ।

ਗੈਰ ਤੰਦਰ ਪਾਏ।

0: ਕਉ ਨਦਰ ਕਰੇ ਮਹਲਾ ਦੂਜਾ।
1: ਆਪੇ ਸਾਜੇ ਕਰੇ ਆਪ, ਜਾਇਬ ਰੱਖੇ ਆਪ, ਇਸ ਵਿੱਚ ਜੰਤੂ ਪਾਏ ਕੇ ਦੇਖੇ ਥਾਪ ਥਾਪ, ਕਿਸ ਨੂੰ

0: ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਪੀਂਦੇ ਜੀ ਰਿਸਕੋਂ ਵਾਹੇ, ਸਾਈ ਕਰ ਕਮਾਉਣੀ ਤੇ ਛੋਟੀ ਤਿੰਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ।

ਸਰਬ ਕਲਾ ਭਰਪੂਰ ਸਹਿਜਤ ਕਥਾ ਨਾਨਕ ਦਾਸਨ ਦਾਸ ਤੁਧਿਆ ਕਹਿ ਬਿਨਵਤਾ ਤੇਰਾ ਜੀ ਤੇਰਾ ਨਾਮ ਸਦ ਹੈ ਸਿਵਾਹੇ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮਾ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ,

ਚੇਤ ਆਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬਾ, ਤਹਾਂ ਤਹਾਂ ਰੱਛਿਆ ਰੇ ਆਏ ਤਾ। ਦੇਗ ਤੇਗ ਫਤਿਹ।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਖੰਦੜੋ ਕੀ ਭੋਲਾ ਤੁਮਾ ਦਿਸਮਾ ਸੋਹਣਾ ਅੱਡ ਨਾ ਲਹੰਦੜੋ ਮੋਲਾ।

ਪੌੜੀ ਚੱਲਦਿਆ ਨਾਲ ਨਾ ਚੱਲਾਂ ਸੋ ਕਿਉਂ ਸੰਜੀਆ ਤਿਸ ਕਾ ਕਹੋ ਕਿਆ ਜਤਨਾਂ ਜਿਸ ਤੇ ਵੰਜੀਆ ਹਰ ਵਿਸਰਿਆ ਕਿਉਂ ਤ੍ਰਿਪਤਾਵਾ ਮਨ ਰੰਜੀਆ ਪ੍ਰਭੂ ਛੋੜ ਆਨ ਲਾਗਾ ਨਰਕ ਸਮੰਜੀਆ।

ਨਾਨਕ ਭਉ ਪੰਜੀਆ ਪ੍ਰਭੂ ਛੋੜ ਅਨ ਲਾਗਾ ਨਰਕ ਸਮੰਜੀਆ ਹੋ ਕਿਰਪਾਲ ਦਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਬਤ ਹੈ, ਸੰਚੰਤ ਵਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲ ਤੇ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਬਾਬਾ ਮਨ ਸਾਚਾ ਮੁਖ ਸਾਚਾ ਕਹੀ ਹੈ। ਜਿਹੜੀ ਗੱਲ ਮਨ ਵਿੱਚ ਏ ਨਾ ਉਹੀ ਮੂੰਹ ਦੇ ਵਿੱਚੋਂ ਬੋਲਿਆ ਕਰ। ਕਈ ਵਾਰ ਐਸਾ ਵੀ ਹੁੰਦਾ ਏ ਨਾ ਮਨ ਵਿੱਚ ਸਾਡੇ ਕੁਝ ਹੋਰ ਹੁੰਦਾ ਏ ਤੇ ਮੂੰਹ ਵਿੱਚੋਂ ਅਸੀਂ ਕੁਝ ਹੋਰ ਬੋਲਦੇ ਹਾਂ। ਹਾਂ ਇਹਨੂੰ ਹੀ ਝੂਠ ਕਹਿੰਦੇ ਨੇ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ। ਝੂਠ ਇੰਨਾ ਵੱਧ ਗਿਆ ਏ ਮਾਂ ਬਾਪ ਬੱਚਿਆਂ ਨਾਲ ਝੂਠ ਬੋਲਦੇ ਨੇ ਤੇ ਬੱਚੇ ਮਾਂ ਬਾਪ ਨਾਲ ਝੂਠ ਬੋਲਦੇ ਨੇ। ਮਿੱਤਰ ਮਿੱਤਰਾਂ ਨਾਲ ਝੂਠ ਬੋਲਦੇ ਨੇ ਤੇ ਸਤ ਸੰਗੀਓ ਅਣਗਿਣਤ ਬੰਦੇ ਰੋਜ਼ ਰੱਬ ਦੀਆਂ ਝੂਠੀਆਂ ਸੌਆਂ ਹੀ ਖਾਈ ਜਾਂਦੇ। ਅੱਤ ਦੇ ਮਾੜੇ ਕੰਮ ਕਰਕੇ ਅੱਤ ਦਾ ਝੂਠ ਬੋਲ ਕੇ ਕਹਿੰਦੇ ਨੇ ਸੌਂ ਲੱਗੇ ਰੱਬ ਦੀ ਮੈਂ ਸੱਚ ਬੋਲਦਾ। ਖਬਰੇ ਸਾਨੂੰ ਮਰਨਾ ਭੁੱਲ ਗਿਆ ਏ। ਅੰਤ ਜਾਨ ਤੇ ਰੱਬ ਨੇ ਹੀ ਲੈਣੀ ਏ ਕਿਉਂ ਝੂਠ ਬੋਲਦਾ ਏ। ਜੋ ਜੀ ਹੋਏ ਸੋ ਉਗਵੈ ਮੌਕਾ ਕਿਆ ਬਾਓ। ਜਿਹੜਾ ਬੀਜ ਧਰਤੀ ਦੀ ਕੋਖ ਵਿੱਚ ਗਿਆ ਏ ਉਹੀ ਉੱਗਣਾ ਏ। ਉੱਪਰ ਪਏ ਬੀਜ ਤੇ ਹਵਾ ਵਿੱਚ ਉੱਡ ਜਾਣੇ ਨੇ ਜਾਂ ਪੰਛੀਆਂ ਚੁਗ ਜਾਣੇ ਨੇ। ਜਿਹੜੀ ਗੱਲ ਤੇਰੇ ਮਨ ਅੰਦਰ ਏ ਨਾ ਭਾਗ ਤੇ ਉਸੇ ਨੂੰ ਹੀ ਲੱਗਣੇ ਨੇ ਕਿਉਂ ਝੂਠ ਬੋਲਦਾ ਹੈ। ਕਿਉਂ ਝੂਠ ਬੋਲਦਾ ਹੈ ਬਈ। ਇਸ ਤਰ੍ਹਾਂ ਵੀ ਹੁੰਦਾ ਏ। ਨਿਤਨੇਮ ਦਾ ਵੀ ਪੂਰਾ ਹੈ, ਸ਼ੁਭਾ ਸ਼ਾਮ ਸੰਗਤ ਵਿੱਚ ਵੀ ਬਹਿੰਦਾ ਹੈ, ਲੋਕਾਂ ਦੀਆਂ ਨਜ਼ਰਾਂ ਵਿੱਚ ਪੂਰਾ ਧਰਮੀ ਹੈ, ਪਰ ਜਦੋਂ ਆਪਣੇ ਕਾਰ ਵਿਹਾਰ ਤੇ ਬਹਿੰਦਾ ਏ ਨਾ ਜਾ ਕੇ ਅੰਤਾਂ ਦੇ ਝੂਠ ਬੋਲਦਾ ਹੈ। ਅੰਤਾਂ ਦੇ ਝੂਠ। ਪਰ ਸਤਸੰਗੀਓ ਸਤਿਗੁਰੂ ਕਹਿੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ। ਅੰਦਰ ਦੇ ਝੂਠੇ ਨੇ ਬਾਹਰਲੀ ਪੈਜ ਬਣਾਈ ਹੋਈ ਏ, ਪਰ ਗੁਰੂ ਦੀਆਂ ਨਜ਼ਰਾਂ ਵਿੱਚ ਤੂੰ ਅੰਦਰ ਦੇ ਝੂਠੇ ਪ੍ਰਵਾਨ ਕੋਈ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਨੇ ਤੇ ਕੋਲ ਹਿੰਦੁਸਤਾਨ ਦਾ ਰਾਜਾ ਬਹਾਦਰ ਸ਼ਾਹ ਬੈਠਾ ਹੈ। ਕਹਿਣ ਲੱਗਾ ਮਹਾਰਾਜ, ਬੰਦਾ ਪੰਜ ਨਵਾਜੀ ਹੋਵੇ, ਨਿਤਨੇਮੀ ਪੂਰਾ ਹੋਵੇ, ਕੋਈ ਗੱਲ ਨਹੀਂ ਦੇ ਅੰਦਰ ਝੂਠੇ ਤੇ ਨਿਰੰਕਾਰ ਉਹਨੂੰ ਪ੍ਰਵਾਨ ਕਰ ਹੀ ਲੈਂਦਾ ਹੈ। ਸਤਿਗੁਰੂ ਕਹਿਣ ਲੱਗੇ, ਨਹੀਂ ਬਹਾਦਰ ਸ਼ਾਹ, ਅੰਦਰ ਦੇ ਝੂਠੇ ਅੰਦਰੋਂ ਖੋਟੇ ਬੰਦੇ ਰੱਬ ਜੀ ਦੀ ਦਰਗਾਹ ਵਿੱਚ ਨਹੀਂ ਚੱਲਦੇ। ਸਤਿਗੁਰਾਂ ਨੇ ਇੱਕ ਗੁਰਸਿੱਖ ਨੂੰ ਆਵਾਜ਼ਾ ਦਿੱਤਾ, ਜੇਬ ਦੇ ਵਿੱਚੋਂ ਇੱਕ ਸਿੱਕਾ ਕੱਢਿਆ ਏ ਤੇ ਇਹਦੀ ਤਲੀ ਤੇ ਰੱਖਿਆ ਏ, ਜਾ ਬਈ ਬਾਜ਼ਾਰ ਜਾ ਤੇ ਕੁਝ ਸੌਦਾ ਲੈ ਕੇ ਆ। ਗੁਰਸਿੱਖ ਚਲਾ ਗਿਆ। ਥੋੜੀ ਦੇਰ ਬਾਅਦ ਇਹ ਖਾਲੀ ਹੱਥ ਤੁਰਿਆ ਆਉਂਦਾ ਏ ਤੇ ਆ ਕੇ ਕਹਿੰਦਾ ਏ, ਮਹਾਰਾਜ ਇਹ ਲਓ ਸਿੱਕਾ, ਇਹ ਚੱਲਿਆ ਕੋਈ ਨਹੀਂ। ਸਤਿਗੁਰੂ ਕਹਿੰਦੇ ਨੇ ਬਹਾਦਰ ਸ਼ਾਹ, ਬਈ ਦੇਖਦੇ ਸੀ ਤੇਰੀ ਟਕਸਾਲ ਵਿੱਚ ਬਣਿਆ ਏ, ਤੇਰੀ ਉੱਪਰ ਮੋਹਰ ਲੱਗੀ ਹੋਈ ਏ, ਤੇਰਾ ਰਾਜ ਹੈ, ਤੇਰੇ ਰਾਜ ਵਿੱਚ ਤੇਰਾ ਸਿੱਕਾ ਨਹੀਂ ਚੱਲਿਆ। ਬਹਾਦਰ ਸ਼ਾਹ ਨੇ ਤਲੀ ਤੇ ਰੱਖਿਆ, ਕਦੀ ਸੱਜੇ ਕਦੀ ਖੱਬੇ ਦੋਨੋਂ ਪਾਸੋਂ ਦੇਖਿਆ, ਫਿਰ ਕਹਿਣ ਲੱਗਾ, ਮਹਾਰਾਜ ਅਸਲ ਵਿੱਚ ਗੱਲ ਇਹ ਹੈ ਕਿ ਇਹ ਅੰਦਰੋਂ ਖੋਟਾ ਹੈ, ਜਿੰਨਾ ਸੋਹਣਾ ਇਸ ਵਿੱਚ ਹੋਣਾ ਚਾਹੀਦਾ ਏ ਉਹਨਾ ਹੈ ਨਹੀਂ, ਅੰਦਰੋਂ ਖੋਟਾ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਹਾਦਰ ਸ਼ਾਹ ਬਿਲਕੁਲ ਇਸੇ ਤਰ੍ਹਾਂ, ਜਿਹੜੇ ਅੰਦਰ ਦੇ ਝੂਠੇ ਹੁੰਦੇ ਨੇ ਨਾ ਉਹ ਨਿਰੰਕਾਰ ਦੀ ਦਰਗਾਹ ਵਿੱਚ ਨਹੀਂ ਚੱਲਦੇ। ਉੱਗਰ ਗਿਆ ਜੈਸੇ ਖੋਟਾ ਟਬੂਆ, ਨਦਰ ਸਰਾਫਾਂ ਆਇਆ। ਜਦੋਂ ਸਰਾਫਾਂ ਦੇ ਨਦਰ ਪਿਆ ਨਾ, ਪੇਟ ਤੇ ਧੇਲੇ ਦਾ ਵੀ ਨਹੀਂ ਹੈ। ਬਾਹਰੋਂ ਤੂੰ ਪੈਜ ਬਣਾਈ ਹੋਈ ਏ,
अंदर दा झूठा है। लोकां नू भुलेखा पा सकदा है, गुरु नू भुलेखा नहीं पा सकदा। जिहड़ी गल मन विच है उही मुख विचों बोल दिया कर। मन वाली गल मूह चो बोल, इनू सच कहिंदे ने। मन विच कुछ होर है मूह चो होर बोलदा है, इनू झूठ कहिंदे ने। इंज ना करिया कर।

ਤੇ ਤੁਹਾਡੀ ਬਾਣੀ ਵਿੱਚੋਂ ਸਾਨੂੰ ਪਤਾ ਲੱਗ ਗਿਆ ਹੈ ਕਿ ਸਾਨੂੰ ਸੱਚ ਹੀ ਬੋਲਣਾ ਚਾਹੀਦਾ ਹੈ। ਪਰ ਮਹਾਰਾਜ ਕਿਵ ਸਚਿਆਰਾ ਹੋਈਏ, ਅਸੀਂ ਸਚਿਆਰ ਕਿਵੇਂ ਹੋਈਏ ਝੂਠੇ ਸੰਸਾਰ ਵਿੱਚ। ਜਦੋਂ ਸਵੇਰੇ ਘਰੋਂ ਨਿਕਲਦੇ ਹਾਂ ਝੂਠੇ ਝੂਠ, ਜਿਹਨੂੰ ਮਿਲਦੇ ਹਾਂ ਝੂਠ, ਤੇ ਫਿਰ ਲੋਕਾਂ ਕੋਲੋਂ ਗੱਲਾਂ ਵੀ ਸੁਣਦੇ ਹਾਂ ਵੀ ਜੇ ਝੂਠ ਨਾ ਬੋਲੀਏ ਤੇ ਕੰਮ ਹੀ ਨਹੀਂ ਚੱਲਦਾ, ਜੇ ਝੂਠ ਨਾ ਬੋਲੀਏ ਕਹਿੰਦਾ ਹੈ ਦੁਕਾਨਦਾਰੀ ਨਹੀਂ ਚੱਲਦੀ, ਕਾਰ ਵਿਹਾਰ ਨਹੀਂ ਚੱਲਦਾ। ਕਿਵ ਸਚਿਆਰਾ ਹੋਈ? ਸਤਿਗੁਰੂ ਕਹਿਣਗੇ ਜਿਹਨੂੰ ਗੁਰੂ ਤੇ ਪੂਰਨ ਸਿਦਕ ਤੇ ਭਰੋਸਾ ਏ ਉਹ ਇਸ ਭੁਲੇਖੇ ਵਿੱਚ ਨਹੀਂ ਪੈਂਦਾ, ਜੈ ਜੈ ਰੱਖੇ ਆਪ ਤੇ ਜਾਏ ਖੜੋਵਣਾ। ਜਿੱਥੇ ਗੁਰੂ ਨੇ ਰੱਖਣਾ ਏ ਉੱਥੇ ਰਹਿਣਾ ਪੈਣਾ ਹੈ। ਜਿੰਨਾ ਨਿਰੰਕਾਰ ਜੀ ਨੇ ਦੇਣਾ ਏ ਉਦੋਂ ਵੱਧ ਤੇ ਮਿਲਣਾ ਹੀ ਕੋਈ ਨਹੀਂ, ਝੂਠ ਬੋਲ ਕੇ ਕਿਵੇਂ ਦੁਕਾਨ ਵੱਧ ਚਲਾ ਲਵੇ। ਪਰ ਪਿਆਰਿਓ ਝੂਠ ਬੜਾ ਪਿਆਰਾ ਲੱਗਦਾ ਹੈ, ਝੂਠ ਬੋਲ ਕੇ ਬਹੁਤ ਧਨ ਕਮਾ ਲੈਂਦਾ ਹੈ, ਝੂਠ ਬੋਲ ਕੇ ਬੜੇ ਸੁੱਖ ਕਮਾ ਲੈਂਦਾ ਹੈ। ਤੇ ਸਤਿਗੁਰੂ ਕੀ ਕਹਿੰਦੇ ਨੇ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ। ਝੂਠ ਬੋਲ ਕੇ ਕਮਾਲਾ ਧਨ, ਰਹਿਣਾ ਹੱਕ ਦਾ ਏ ਖਿਆਲ ਕਰੀ ਇਹ ਝੂਠ ਪੂਰਾਂ ਦੇ ਪੂਰੇ ਡੋਬ ਦਿੰਦਾ ਹੈ। ਕਹਿੰਦੇ ਹਨ ਬਈ ਝੂਠ ਦੇ ਬੇੜੇ ਭਰ ਕੇ ਡੁੱਬਦੇ ਨੇ, ਹੱਕ ਦਾ ਰਹਿ ਜਾਂਦਾ ਹੈ, ਕਿਉਂ ਬੋਲਦਾ ਇਹ ਝੂਠ। ਸੱਚ ਤੇ ਝੂਠ ਦੀ ਗੱਲ ਕਰਦਿਆਂ ਕਿਸੇ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ। ਇੱਕ ਘਣੇ ਜੰਗਲ ਦੇ ਵਿੱਚ ਬੈਠਾ ਸਾਧੂ ਬੰਦਗੀ ਕਰ ਰਿਹਾ ਹੈ ਤੇ ਇਸ ਜੰਗਲ ਨੂੰ ਅੱਗ ਲੱਗ ਗਈ। ਇੱਕ ਪ੍ਰੇਮੀ ਦੌੜਾ ਆਇਆ, ਕਹਿੰਦਾ ਹੈ ਮਹਾਂਪੁਰਸ਼ੋ ਜੰਗਲ ਨੂੰ ਅੱਗ ਲੱਗ ਗਈ ਏ, ਥੋੜੀ ਦੇਰ ਬਾਅਦ ਅੱਗ ਇੱਥੇ ਤੱਕ ਵੀ ਪਹੁੰਚ ਜਾਣੀ ਏ, ਤੁਸੀਂ ਇਹ ਜੰਗਲ ਛੱਡ ਕੇ ਚਲੇ ਜਾਓ। ਸਾਧੂ ਉੱਠਿਆ ਹੈ, ਆਸ਼ਰਮ ਦੇ ਆਲੇ ਦੁਆਲੇ ਜਿੰਨਾ ਵੀ ਬਾਲਣ ਪਿਆ ਏ ਨਾ, ਇਸ ਪੁਰਸ਼ ਨੇ ਸਾਧੂ ਨੇ ਇਕੱਠਾ ਕਰਕੇ ਬਾਲਣ ਤੇ ਉਹਨੂੰ ਅੱਗ ਲਾ ਦਿੱਤੀ ਹੈ ਤੇ ਫਿਰ ਚੌਂਕੜਾ ਮਾਰ ਕੇ ਬਹਿ ਗਿਆ। ਉਸ ਪ੍ਰੇਮੀ ਨੇ ਪੁੱਛਿਆ ਵੀ ਜਾਣਾ ਕੋਈ ਨਹੀਂ, ਜੰਗਲ ਨੂੰ ਅੱਗ ਲੱਗ ਗਈ। ਸਾਧੂ ਨੇ ਬੜੇ ਪਤੇ ਦੀ ਗੱਲ ਆਖੀ, ਕਹਿਣ ਲੱਗਾ ਭਲਿਆ ਅੱਗ ਉੱਥੇ ਲੱਗਦੀ ਏ ਜਿੱਥੇ ਬਾਲਣ ਪਿਆ ਹੋਵੇ, ਬਾਲਣ ਮੈਂ ਜਾਲ ਦਿੱਤਾ ਏ ਤੇ ਅੱਗ ਇੱਥੇ ਨਹੀਂ ਲੱਗ ਸਕਦੀ। ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਖਿਆਲਾਂ ਦੀ ਅੱਗ ਪਈ ਲੱਗੀ ਏ, ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਖਿਆਲਾਂ ਦੀ ਅੱਗ ਵੱਲ ਰਹੀ ਏ ਕਿ ਝੂਠ ਬਗੈਰ ਕੰਮ ਨਹੀਂ ਚੱਲਦਾ, ਪਰ ਗੁਰੂ ਦੇ ਸਿੱਖ ਨੇ ਇਹਨਾਂ ਖਿਆਲਾਂ ਨੂੰ ਜਾਲ ਦੇਣਾ ਏ, ਫਿਰ ਆਪ ਮੁਹਾਰੇ ਹੀ ਮੁੱਖ ਵਿੱਚੋਂ ਸੱਚ ਨਿਕਲੇਗਾ। ਜਾਲੋ ਐਸੀ ਰੀਤ, ਜਾਲ ਦੇ ਇਹੋ ਜਿਹੇ ਖਿਆਲਾਂ ਨੂੰ। ਹਾਂ ਪਿਆਰਿਓ, ਸੱਚ ਅੱਜ ਵੀ ਸੱਚ ਹੈ, ਸੱਚ ਕੱਲ੍ਹ ਨੂੰ ਵੀ ਸੱਚ ਰਹਿਣਾ ਹੈ। ਅੱਜ ਝੂਠ ਬੋਲਿਆ ਏ ਕੱਲ੍ਹ ਨੂੰ ਤੈਨੂੰ ਸੋਚਣਾ ਪੈਣਾ ਏ ਮੈਂ ਕੀ ਕਿਹਾ ਸੀ। ਸੱਚ ਅੱਜ ਵੀ ਸੱਚ ਏ, ਸੱਚ ਕੱਲ੍ਹ ਨੂੰ ਵੀ ਸੱਚ ਏ, ਕਈ ਸਾਲਾਂ ਬਾਅਦ ਵੀ ਬੋਲੇਗਾ, ਸੋਚਣਾ ਨਹੀਂ ਪੈਣਾ, ਸੱਚ ਹੀ ਰਹਿਣਾ ਏ। ਇੰਜ ਕਹਿ ਲਈਏ ਸੱਚ ਰੱਬ ਦੇ ਨਾਮ ਵਰਗਾ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ, ਸੱਚ ਸਦਾ ਨਵਾਂ।

0: ਚਵਰ ਸ਼ਤਰ ਤਖਤ ਦੇ ਮਾਲਿਕ ਜੁਗਹ ਜੁਗ ਅਟਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਔਰ ਆਪ ਸਮੂਹ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜੋ ਨੌਵੇਂ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਲੂਕਾਂ ਦੀ ਲੜੀਵਾਰ ਵਿਚਾਰ ਆਪਣੇ ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਹੋ। ਆਓ ਇਹਨਾਂ ਦੋ ਅੰਮ੍ਰਿਤ ਸਲੋਕਾਂ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਕਰ ਸਕੀਏ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਭ ਥਾਂ ਤੇ ਮਦਦਗਾਰ ਸਤਿਗੁਰੂ ਸਾਡੇ ਧੁਰ ਅੰਦਰ ਨੂੰ ਇਕਾਗਰਤਾ ਭਾਵਨਾ ਸ਼ਰਧਾ ਔਰ ਆਪ ਜੀ ਦੇ ਬਚਨਾਂ ਪ੍ਰਤੀ ਅਕੀਦਾ ਬਖਸ਼ੋ ਤਾਂ ਜੋ ਕਥਨ ਔਰ ਸਰੋਤ ਆਪ ਜੀ ਦੀ ਰਹਿਮਤ ਨਾਲ ਇਸ ਸ਼ਬਦ ਦੇ ਆਤਮਕ ਰਸ ਨੂੰ ਪਹੁੰਚ ਸਕੇ। ਸਾਧ ਸੰਗਤ, ਤੇਗ ਬਹਾਦਰ ਸਾਹਿਬ ਸੱਚੀ ਪਾਤਸ਼ਾਹ ਜੀ ਨੇ ਅੱਜ ਦੇ ਇਹਨਾਂ ਅੰਮ੍ਰਿਤ ਸ਼ਲੋਕਾਂ ਦੇ ਵਿੱਚ ਜੋ ਰਹਿਮਤ ਸਾਡੀ ਇਸ ਮਾਨਵਤਾ ਤੇ ਕੀਤੀ ਹੈ ਉਸ ਵਿੱਚ ਚਾਰ ਬਚਨ ਨੇ ਵਿਚਾਰਨ ਵਾਲੇ। ਪਹਿਲੀ ਗੱਲ ਕਿ ਸੁੱਖਾਂ ਦਾ ਦਾਤਾ ਕੇਵਲ ਇੱਕ ਪਾਰ ਬ੍ਰਹਮ ਪਰਮੇਸ਼ਵਰ ਹੈ ਤੇ ਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, ਉਹ ਸਿਰਫ ਆਪ ਹੈ, ਦੂਜਾ ਕੋਈ ਹੈ ਹੀ ਨਹੀਂ। ਤੇ ਜੇ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰੇਗਾ ਮਨਾ ਤੇ ਉਸ ਦੇ ਸਿਮਰਨ ਦੇ ਨਾਲ ਤੇਰੇ ਧੁਰ ਅੰਦਰ ਨੂੰ ਮੁਕਤੀ ਦੀ ਦਾਤ ਮਿਲੇਗੀ। ਦੂਸਰੇ ਬਚਨ ਵਿੱਚ ਫਿਰ ਕਿਹਾ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕਰ, ਉਸ ਦੇ ਸਿਮਰਨ ਨਾਲ ਤੂੰ ਮੁਕਤ ਹੋ ਜਾਏਗਾ ਮਿੱਤਰਾ, ਤੇ ਅੱਜ ਹੀ ਸ਼ੁਰੂ ਕਰ, ਹੁਣੀ ਸ਼ੁਰੂ ਕਰ, ਇਸੇ ਸਵਾਸ ਤੋਂ ਸ਼ੁਰੂ ਕਰ, ਕਿਉਂਕਿ ਮਿਲੀ ਹੋਈ ਜ਼ਿੰਦਗੀ ਦੇ ਦਿਨ ਤੇਰੇ ਤੋਂ ਬਹੁਤ ਜਲਦੀ ਨਾਲ ਨਿਕਲਦੇ ਜਾ ਰਹੇ। ਸਤਿਗੁਰੂ ਦੇ ਇਸ ਅੰਮ੍ਰਿਤ ਸ਼ਲੋਕਾਂ ਦੀ ਪਹਿਲਾਂ ਅਸੀਂ ਅਖਰੀ ਅਰਥ ਜੋ ਰੋਜ਼ਾਨਾ ਅਸੀਂ ਆਰੰਭ ਵਿੱਚ ਕਰਨੇ ਹਾਂ। ਬਚਨ ਹੈ, ਸਭ ਸੁਖ ਦਾਤਾ ਰਾਮ ਹੈ। ਸਭ ਲਫ਼ਜ਼ ਬਹੁਤ ਸਰਲ ਆਪਾਂ ਜਾਣਦੇ ਹਾਂ ਸਾਰੇ। ਸੁੱਖ ਦਾ ਅਰਥ ਹੈ ਆਤਮਕ ਸੁੱਖਾਂ ਦੀ ਦਾਤ ਦੇਣ ਵਾਲਾ। ਇੱਥੇ ਸੁੱਖ ਸ਼ਬਦ ਨੂੰ ਆਪਾਂ ਸਾਰੇ ਨਾਲ ਜੋੜ ਕੇ ਅਰਥ ਕਰਾਂਗੇ ਤੇ ਇਸ ਦਾ ਭਾਵ ਕਿ ਜਿੰਨੇ ਵੀ ਸੁੱਖ ਨੇ, ਸੰਸਾਰਿਕ ਸੁੱਖ ਵੀ, ਰੂਹਾਨੀ ਸੁੱਖ ਵੀ, ਆਤਮਕ ਸੁੱਖ ਵੀ, ਸਾਰੇ ਸੁੱਖਾਂ ਦਾ ਜਿਹੜਾ ਦਾਤਾ ਹੈ, ਬਖਸ਼ਾ ਕਰਨ ਵਾਲਾ ਹੈ, ਉਹ ਕੇਵਲ ਇੱਕ ਰਾਮ ਹੈ। ਸਭ ਸੁੱਖ ਦਾਤਾ ਰਾਮ ਹੈ। ਇੱਥੇ ਰਾਮ ਸ਼ਬਦ ਜੋ ਆਇਆ ਹੈ, ਥੋੜੀ ਜੀ ਇਸ ਸੰਬੰਧੀ ਆਪ ਨੂੰ ਬੇਨਤੀ ਜ਼ਰੂਰ ਕਰਾਂਗਾ, ਕਿਉਂਕਿ ਸਾਨੂੰ ਇਹ ਪਤਾ ਹੈ ਇਸ ਸ਼ਬਦ ਦੀ ਵਰਤੋਂ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬੇਅੰਤ ਵਾਰ ਕੀਤੀ, ਪਰ ਜਿਤਨੀ ਕੁ ਦਾਤੇ ਸੂਝੀ ਦਿੱਤੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸਲ ਵਿੱਚ ਸ਼੍ਰੀ ਰਾਮ ਚੰਦਰ ਜੀ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਤਾ ਗਿਆ ਹੈ। ਤ੍ਰੇਤੇ ਯੁੱਗ ਦੇ ਅਵਤਾਰ ਨੇ। ਉਸ ਤੋਂ ਬਾਅਦ ਸਤਿਗੁਰਾਂ ਨੇ ਰਾਮ ਸ਼ਬਦ ਜਿਹੜਾ ਉਹ ਜ਼ਿਆਦਾਤਰ ਏਕੋ ਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਵਾਸਤੇ ਵਰਤਿਆ, ਤੇ ਅਸੀਂ ਹਰ ਥਾਂ ਤੇ ਰਾਮ ਸ਼ਬਦ ਪੜ੍ਹ ਕੇ ਅਰਥ ਇੱਕ ਨਹੀਂ ਕਰ ਸਕਾਂਗੇ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਗੁਰਸਿੱਖੋ, ਇਸ ਅੰਮ੍ਰਿਤ ਬਾਣੀ ਨੂੰ ਜਦੋਂ ਅਸੀਂ ਪਾਠ ਕਰਨੇ ਚੁੱਬੀ ਮਾਰਾਂਗੇ, ਇੱਕ ਲਫ਼ਜ਼ ਜਿਹੜੇ ਅਰਥ ਹੁਣ ਰੱਖ ਰਿਹਾ ਜੋ ਮੈਂ ਬੋਲ ਰਿਹਾ ਤੇ ਅੱਗੇ ਜਾ ਕੇ ਉਚਾਰਨ ਇਹੀ ਹੋਵੇਗਾ, ਪਰ ਪ੍ਰਕਰਨ ਅਨੁਸਾਰ ਦੇ ਅਰਥ ਬਦਲ ਜਾਣਗੇ, ਉੱਥੇ ਪ੍ਰਕਰਨ ਕੋਈ ਹੋਰ ਚੱਲੇਗਾ। ਜਿਵੇਂ ਚਲੋ ਇਹ ਸ਼ਬਦ ਹੈ, ਇੱਥੇ ਹੈ ਸਭ ਸੁੱਖ ਦਾਤਾ ਰਾਮ ਹੈ। ਰਾਮ ਦਾ ਅਰਥ ਰਮਿਆ ਹੋਇਆ, ਜੋ ਸਰਬ ਵਿਆਪਕ ਹੈ, ਜੋ ਸਾਰੀਆਂ ਥਾਵਾਂ ਤੇ ਆਪ ਵਿਆਪ ਰਿਹਾ ਹੈ। ਇਸ ਲਈ ਸ਼ਬਦ ਗੁਰਦੇਵ ਨੇ ਦੇ ਵਿੱਚ ਇੱਕ ਹੋਰ ਵੀ ਵਰਤਿਆ, ਰਾਮਈਆ, ਸਾਰੀਆਂ ਥਾਵਾਂ ਤੇ ਰਮਿਆ ਹੋਇਆ। ਇੱਥੇ ਰਾਮ ਸ਼ਬਦ ਪਰਮਾਤਮਾ ਦਾ ਸੂਚਕ। ਉਂਜ ਬਾਣੀ ਵਿੱਚ ਇੱਕ ਬਚਨ ਇਹ ਵੀ ਹੁੰਦਾ, ਜਿਵੇਂ ਅਸੀਂ ਅੱਗੇ ਜਾ ਕੇ ਪੜਾਂਗੇ, ਰਾਮ ਗਯੋ ਰਾਵਣ ਗਯੋ ਜਾਕੋ ਬਹੁ ਪਰਵਾਰ, ਉੱਥੇ ਰਾਮ ਚੰਦਰ ਜੀ ਦਾ ਉਹਨਾਂ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਬਾਣੀ ਸ਼ਬਦ ਆਉਂਦਾ, ਜੀਨ ਤੇ ਉਲਟ ਭਏ ਹੈ ਰਾਮ, ਭਾਵੇਂ ਇਸ ਦੇ ਅਰਥ ਸੂਝਵਾਨ ਵਿਦਵਾਨਾਂ ਨੇ ਇਹ ਵੀ ਕੀਤੇ ਕਿ ਜਿਹੜੇ ਅੱਗੇ ਮਰ ਲੱਗਿਆ ਜਮਦੂਤ ਦਿਸਦੇ ਸਨ, ਪਰਮਾਤਮਾ ਤੂੰ ਕਿਰਪਾ ਕੀਤੀ, ਤੇਰੀ ਯਾਦ ਦੀ ਬਖਸ਼ਿਸ਼ ਨਾਲ ਜਮਦੂਤ ਗਣ ਜਿਹੜੇ ਨੇ ਉਹ ਰਾਮ ਗਣ ਵੀ ਤਬਦੀਲ ਹੋ ਗਏ। ਮੇਰੇ ਕਹਿਣ ਤੋਂ ਮੁਰਾਦ ਕਿ ਉਹ ਪਰਮਾ ਰਾਮ ਗਣ ਸ਼ਬਦ ਵਰਤਿਆ ਗਿਆ, ਭਾਵਾਂ ਕਿ ਕੁਝ ਵਿਦਵਾਨਾਂ ਨੇ ਉੱਥੇ ਰਾਮ ਦਾ ਅਰਥ ਪ੍ਰਭੂ ਕੀਤਾ, ਪਰ ਪ੍ਰਕਰਨ ਅਨੁਸਾਰ ਜਮ ਤੇ ਉਲਟ ਪਏ ਹੈ ਰਾਮ, ਕਿ ਪਹਿਲਾਂ ਜਮ ਗਣ ਆ ਰਹੇ ਸਨ, ਤੇਰੇ ਸਿਮਰਨ ਦੀ ਕਿਰਪਾ ਦਾ ਸਦਕਾ ਜਮ ਗਣ ਦੀ ਥਾਂ ਤੇ ਰਾਮ ਗਣ ਆ ਗਏ। ਮੇਰੇ ਕਹਿਣ ਤੋਂ ਮੁਰਾਦ ਇਸ ਲਫ਼ਜ਼ ਜਿਹੜਾ ਇੱਥੇ ਰਾਮ ਗਏ, ਇਹ ਦਰਅਸਲ ਰਮੇ ਹੋਏ ਪਾਰ ਬ੍ਰਹਮ ਪਰਮੇਸ਼ਵਰ ਲਈ ਹੈ। ਮਹਾਰਾਜ ਕਹਿ ਰਹੇ ਨੇ ਕਿ ਸਭ ਸੁਖ ਦਾਤਾ ਰਾਮ ਹੈ, ਸਾਰੀਆਂ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਦਾਤਾ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਹੈ। ਅਗਲੀ ਬਾਤ ਦੂਸਰ, ਨਾਹਿਨ ਕੋਏ, ਉਸ ਇੱਕ ਪ੍ਰਭੂ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ, ਉਸ ਦਾ ਕੋਈ ਸ਼ਰੀਕ ਨਹੀਂ, ਉਹਦੇ ਤੁਲ ਕੋਈ ਨਹੀਂ, ਉਹ ਸਿਰਫ ਕੇਵਲ ਇੱਕ ਹੈ। ਦੂਸਰ ਨਾਹਿਨ ਕੋਏ, ਹੋਰ ਨਹੀਂ ਕੋਈ ਦੂਜਾ ਉਸ ਪ੍ਰਭੂ ਦੇ ਤੁਲ। ਤੇ ਫਿਰ ਮਹਾਰਾਜ ਕਹਿੰਦੇ ਨੇ ਜਿਹੜਾ ਸਭ ਕੁਝ ਦੇਣ ਵਾਲਾ ਹੈ, ਕਹੋ ਨਾਨਕ ਸੁਣ ਰੇ ਮਨਾ, ਹੇ ਮੇਰੇ ਮਨਾ ਤੂੰ ਧਿਆਨ ਨਾਲ ਇਸ ਗੱਲ ਨੂੰ ਸੁਣ। ਮਹਾਰਾਜ ਕਹਿੰਦੇ ਨੇ ਤੇ ਸਿਮਰਤ ਗਤ ਹੋਏ, ਤੇ ਸਿਮਰਤ ਫਿਰ ਇਹਦੇ ਅਰਥ ਕਰਾਂਗੇ ਕਿ ਸਭ ਸੁਖ ਦਾਤਾ ਰਾਮ ਹੈ। ਜੇ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰੇ, ਤੇ ਸਿਮਰਤ ਉਹਦਾ ਸਿਮਰਨ ਕਰੇ, ਤੇ ਮਹਾਰਾਜ ਕਹਿੰਦੇ ਨੇ ਗਤ ਹੋਏ, ਤੇਰੀ ਮੁਕਤੀ ਹੋ ਜਾਏਗੀ, ਤੂੰ ਬੰਧਨਾਂ ਤੋਂ ਛੁੱਟ ਜਾਏਗਾ। ਇਸ ਸਲੋਕ ਦੇ ਅਰਥ ਹੋ ਗਏ ਕਿ ਸਾਰਿਆਂ ਸੁੱਖਾਂ ਦਾ ਦਾਤਾ ਇੱਕ ਪਰਮਾਤਮਾ ਹੈ, ਉਸ ਵਰਗਾ ਦੂਸਰਾ ਹੋਰ ਕੋਈ ਨਹੀਂ। ਹੇ ਮੇਰੇ ਮਨਾ ਤੂੰ ਸੁਣ ਮੇਰੀ ਗੱਲ, ਉਸ ਪਰਮਾਤਮਾ ਦਾ ਸਿਮਰਨ ਕਰ, ਜਿਹਦਾ ਸਿਮਰਨ ਕਰਨ ਦੇ ਨਾਲ ਮਨੁੱਖ ਬੰਧਨਾਂ ਤੋਂ ਛੁੱਟ ਜਾਂਦਾ ਹੈ। ਫਿਰ ਇਸੇ ਪ੍ਰਕਰਨ ਸਤਿਗੁਰਾਂ ਨੇ ਅਗਲੇ ਸਲੋਕ ਵਿੱਚ ਕਹਿ ਦਿੱਤਾ, ਇਹਦੀ ਸਮਾਪਤੀ ਕਉ ਨਾਨਕ ਸੁਣ ਰੇ ਮਨਾ ਤੇ ਸਿਮਰਤ ਗਤ ਹੋਏ। ਤੇ ਅੱਗੇ ਗੁਰੂ ਜੀ ਕਹਿ ਰਹੇ ਨੇ ਜੇ ਸਿਮਰਤ ਗਤ ਪਾਈ ਹੈ, ਉਸੇ ਗੱਲ ਨੂੰ ਕਿਹਾ, ਇੱਥੇ ਕਿਹਾ ਸੀ ਤੇ ਸਿਮਰਤ ਗਤ ਹੋਏ, ਇੱਥੇ ਗੁਰੂ ਜੀ ਕਹਿ ਰਹੇ ਜੇ ਸਿਮਰਤ ਗਤ ਪਾਈ ਹੈ, ਜਿਸ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕੀਤਿਆਂ ਬੰਧ ਖਲਾਸੀ ਮੁਕਤੀ ਹੁੰਦੀ ਹੈ, ਬੰਧਨ ਟੁੱਟਦੇ ਆ। ਤੇ ਮਹਾਰਾਜ ਕਹਿੰਦੇ ਨੇ ਇਹ ਬੰਦਿਆ ਤੂੰ ਕੰਮ ਕਰ, ਜੇ ਸਿਮਰਤ ਗਤ ਪਾਈ ਹੈ ਤੇ ਭਜ ਰੇ ਤੈ ਮੀਤ, ਇਹ ਮੇਰੇ ਮਿੱਤਰ ਸੰਬੋਧਨ ਕੀਤਾ ਗਿਆ, ਤੈ ਮੀਤ ਇਹ ਮੇਰੇ ਮਿੱਤਰ ਤੂੰ ਉਸ ਪਰਮਾਤਮਾ ਦਾ ਸਿਮਰਨ ਕਰ, ਜਿਹਦਾ ਸਿਮਰਨ ਕੀਤਿਆਂ ਮੁਕਤੀ ਮਿਲ ਰਹੀ। ਅਗਲਾ ਨਾਲ ਬਚਨ ਕਿਆ, ਟਾਲ ਮਟੋਲ ਨਾ ਕਰ, ਕਹੋ ਨਾਨਕ ਸੁਣ ਰੇ ਮਨਾ, ਹੇ ਮੇਰੇ ਮਨਾ ਤੂੰ ਧਿਆਨ ਨਾਲ ਸੁਣ। ਕਿ ਔਧ, ਔਧ ਦਾ ਅਰਥ ਉਮਰ, ਆਰਜ਼ਾ, ਏਜ, ਕਹੋ ਨਾਨਕ ਸੁਣ ਰੇ ਮਨਾ, ਔਧ ਘਟਤ ਹੈ, ਘਟ ਦਾ ਅਰਥ ਘਟ ਰਹੀ ਹੈ, ਮੁੱਕ ਰਹੀ ਹੈ। ਤੇ ਮਹਾਰਾਜ ਕਹਿੰਦੇ ਨੀਤ, ਨੀਤ ਦਾ ਅਰਥ ਨਿਤ, ਰੋਜ਼, ਹਰ ਵਕਤ। ਇਹ ਇਨਸਾਨ ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸੱਚ ਇਹ ਵੇ ਕੇ ਮੁਕਤੀ ਮਿਲਦੀ ਹੈ, ਜਿਹੜਾ ਸਾਰੀਆਂ ਸੁੱਖਾਂ ਦਾ ਦਾਤਾ ਹੈ, ਸੱਜਣਾ ਉਹਨੂੰ ਤੂੰ ਸਿਮਰ, ਉਹਨੂੰ ਯਾਦ ਕਰ। ਤੇ ਮਹਾਰਾਜ ਕਹਿੰਦੇ ਨੇ ਛੇਤੀ ਕਰ, ਕਿਉਂਕਿ ਦਿਨ ਬ ਦਿਨ ਤੇਰੀ ਉਮਰ ਜਿਹੜੀ ਉਹ ਘਟਦੀ ਜਾ ਰਹੀ। ਇਹ ਵੇ ਸਤਿਗੁਰੂ ਦੇ ਇਹਨਾਂ ਦੋ ਸ਼ਲੋਕਾਂ ਦੇ ਅਖਰੀ ਅਰਥ, ਜੋ ਅਸੀਂ ਰੂਟੀਨ ਨਾਲ ਹਰ ਰੋਜ਼ ਪਹਿਲਾਂ ਕਰਨੀ। ਹੁਣ ਇਸ ਅੰਮ੍ਰਿਤ ਬਚਨ ਦੀ ਵਿਆਖਿਆ, ਮਹਾਰਾਜ ਕਹਿੰਦੇ ਸਭ ਸੁੱਖ ਦਾਤਾ ਰਾਮ ਹੈ, ਸਾਰਿਆਂ ਸੁੱਖਾਂ ਦਾ ਦਾਤਾ ਪਾਰ ਬ੍ਰਹਮ ਪਰਮੇਸ਼ਵਰ ਹੈ। ਪਹਿਲੇ ਦਿਨ ਆਪ ਨੂੰ ਬੇਨਤੀ ਕੀਤੀ ਸੀ ਕਿ ਦੁੱਖ ਇੱਕ ਉਹ ਸਰਬ ਵਿਆਪਕ ਸੱਚਾਈ ਹੈ, ਇਸ ਤੋਂ ਦੁਨੀਆਂ ਦਾ ਨਾ ਕੋਈ ਘਰ ਬਚਿਆ ਹੈ, ਨਾ ਕੋਈ ਇਨਸਾਨ ਬਚਿਆ ਹੈ, ਨਾ ਕੋਈ ਮੁਲਕ ਬਚਿਆ ਹੈ, ਤੇ ਨਾ ਕੋਈ ਸੁਸਾਇਟੀ ਬਚੀ ਹੈ। ਬਾਬਾ ਜੀ ਦਾ ਉਹ ਬਚਨ ਕਿ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਏਕਾ ਅੱਗ, ਹਰ ਘਰ ਦੇ ਵਿੱਚ ਇਹ ਅੱਗ ਹੈ। ਦੁੱਖ ਇੱਕ ਸਰਬ ਵਿਆਪਕ ਸੱਚਾਈ ਹੈ, ਕਿਸੇ ਨੂੰ ਕਿਸੇ ਢੰਗ ਨਾਲ ਆ ਗਿਆ, ਕਿਸੇ ਨੂੰ ਕਿਸੇ ਢੰਗ ਨਾਲ। ਇੱਕ ਬਹੁਤ ਹੀ ਸਾਧੂ ਗੁਰਮੁਖ ਪਿਆਰਿਆਂ ਦੇ ਬੋਲ ਸਨ, ਉਹ ਕਹਿੰਦਾ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਇਹ ਦੁੱਖ ਸਭ ਨੂੰ ਵਿਆਪ ਰਿਹਾ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਖਰੀ ਕੇ ਦਾਸ, ਥੋੜੀ ਥੋੜੀ ਦੁੱਖ ਦੀ ਚਿੰਗਿਆਰੀ ਖਰਕ ਵਿੱਚ, ਹਾਂ ਫਰਕ ਇਹਨਾਂ ਕਿ ਕੋਈ ਬੰਦੇ ਐਸੇ ਨੇ ਜਿਹੜੇ ਦੁੱਖ ਨਹੀਂ ਸਹਿ ਸਕਦੇ, ਉਹ ਵਿਚਾਰੇ ਸਮਾਜ ਵੀ ਸੋਸਾਇਟੀ ਚ ਪ੍ਰਗਟ ਕਰ ਦਿੰਦੇ ਆ, ਤੇ ਕਈ ਐਸੇ ਨੇ ਜਿਹੜੇ ਉਸ ਦੁੱਖ ਨੂੰ ਧੁਰ ਅੰਦਰ ਆਪਣੀ ਪੀ ਜਾਂਦੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਮੈਂ ਲਫ਼ਜ਼ ਥੋੜੇ ਜੇ ਕਹਿਣ ਲੱਗਾ, ਕਿ ਇਸ ਦੁਨੀਆਂ ਦਾ ਸੁਭਾਅ ਕੀ ਆਪਣਾ ਪ੍ਰਕਰਨ ਹੀ ਹੈ, ਜੇਕਰ ਆਪਣੇ ਸਮਾਜ ਵਿੱਚ ਸਾਰੇ ਨਹੀਂ ਪਰ ਬਹੁ ਗਿਣਤੀ ਚ ਆਪਣੇ ਅੰਦਰ ਦਾ ਸੁੱਖ ਕਿਸੇ ਨਾਲ ਸ਼ੇਅਰ ਕਰੋਗੇ, ਸਮਾਜ ਵਿੱਚ ਖੂਨ ਦੇ ਰਿਸ਼ਤਿਆਂ ਵਿੱਚ ਵੀ ਆਪਣੇ ਸੁੱਖ ਨੂੰ, ਚਾਹੇ ਉਹ ਦੁਨਿਆਵੀ ਹੋਵੇ ਪਦਾਰਥਕ ਹੋਵੇ, ਜਿਸ ਨਾਲ ਆਪਣੇ ਸੁੱਖ ਨੂੰ ਸਾਂਝਾ ਕਰੋਗੇ, ਉਹ ਬੰਦਾ ਸੁਣ ਲਏਗਾ, ਬੜੀ ਕਿਰਪਾ, ਬੜੀ ਰੱਬ ਦੀ ਮਿਹਰ, ਬੜਾ ਤਰਸ ਕੀਤਾ, ਪਰ ਯਾਦ ਰੱਖਿਓ ਉਹਦੇ ਇਹਨਾਂ ਬੋਲਾਂ ਦੇ ਥੱਲੇ ਇੱਕ ਨਿੱਕੀ ਜੀ ਅੱਗ ਦੀ ਚਿੰਗਾੜੀ ਸੁਲਗਦੀ ਰਹਿੰਦੀ ਏ, ਜਿਹਨੂੰ ਆਪਾਂ ਈਰਖਾ ਕਹਿੰਦੇ ਹਾਂ, ਇਹਨੂੰ ਮਿਲ ਗਿਆ ਮੈਨੂੰ ਕਿਉਂ ਨਹੀਂ ਮਿਲਿਆ। ਸੰਸਾਰ ਵੀ ਦੁੱਖ ਸੁੱਖ ਸਾਂਝਾ ਕਰਾਂਗੇ, ਸੱਚ ਇਹ ਜੇ ਕਿ ਬੰਦੇ ਨਫ਼ਰਤ ਕਰਨਗੇ ਜਾਂ ਜੈਲਸੀ ਕਰਨਗੇ, ਈਰਖਾ ਕਰਨਗੇ, ਤੇ ਜਦੋਂ ਦੁੱਖ ਸਾਂਝਾ ਕਰਾਂਗੇ ਉੱਤੋਂ ਅਫਸੋਸ ਜ਼ਰੂਰ ਕਰਨਗੇ, ਖੇਦ ਜਤਾਣਗੇ, ਪਰ ਤੁਰ ਅੰਦਰ ਜਿੱਥੇ ਸੁੱਖ ਵੇਲੇ ਈਰਖਾ ਦੀ ਚਿੰਗਾੜੀ ਮੱਚਦੀ ਹੈ, ਉੱਥੇ ਦੁੱਖ ਨੂੰ ਸੁਣਨ ਤੋਂ ਬਾਅਦ ਅੰਦਰੋਂ ਉਹ ਸੱਚੀ ਮੁੱਚੀ ਅੰਤਰ ਆਤਮੇ ਜਿਵੇਂ ਖੁਸ਼ ਹੁੰਦੇ ਆ। ਉਂਝ ਬਾਣੀ ਨੇ ਸ਼ਬਦ ਕਹਿੰਦੇ, ਜੋ ਦੇਖ ਹੈ ਨਿਸ਼ਿਦਰ ਤੋਂ ਨਿੰਦਕ ਉਹ ਮਾਂ ਹੈ, ਕਿਸੇ ਵਿੱਚ ਕਮਜ਼ੋਰੀ ਦੇਖਦਾ ਖੁਸ਼ ਹੁੰਦਾ। ਮੈਂ ਸਿਰਫ ਆਪ ਨੂੰ ਬੇਨਤੀ ਕਰਨ ਲੱਗਾ ਕਿ ਸਤਿਗੁਰਾਂ ਨੇ ਇਹ ਬਚਨ ਕਹਿਆ ਕਿ ਕੋਈ ਦੁਨੀਆਂ ਵਿੱਚ ਐਸਾ ਨਹੀਂ ਜਿਹਦੇ ਕੋਲ ਦੁੱਖ ਨਹੀਂ। ਬਾਬਾ ਫਰੀਦ ਸਾਹਿਬ ਨੇ ਕਿਹਾ, ਕਿਜ ਨਾ ਬੁੱਝੇ ਕਿਜ ਨਾ ਸੁੱਝੇ ਦੁਨੀਆਂ ਗੁੱਝੀ ਪਾਏ। ਆਪਣੇ ਪਿੰਡਾਂ ਵਿੱਚ ਇੱਕ ਰੂੜੀ ਦੀ ਅੱਗ ਕਹਿੰਦੇ ਸਨ ਜੀ, ਜਿਹੜੀ ਬਾਹਰੋਂ ਭਾਂਬੜ ਨਹੀਂ ਸੀ ਮੱਚਦਾ, ਪਰ ਸੱਚ ਇਹ ਵੀ ਧੂੰ ਨਿਕਲਦਾ ਸੀ, ਇੰਝ ਲੱਗਦਾ ਸੀ ਥੋੜਾ ਥੋੜਾ ਧੂੰ ਨਿਕਲ ਰਿਹਾ, ਪਰ ਜਦੋਂ ਉਸ ਰੂੜੀ ਨੂੰ ਫੁੱਲਣਾ ਤੇ ਅੰਦਰੋਂ ਸਾਰੀ ਰੂੜੀ ਸੜ ਕੇ ਮਲੀ ਰਾਖ ਹੋ ਜਾਂਦੀ ਸੀ। ਮਹਾਰਾਜ ਬਾਬਾ ਸਾਹਿਬ ਨੇ ਕਿਹਾ, ਕਿਜ ਨਾ ਬੁੱਝੇ ਕਿਜ ਨਾ ਸੁੱਝੇ ਦੁਨੀਆਂ ਗੁੱਝੀ ਪਾਏ, ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਪੀ ਦੱਜਾ ਆਹੇ, ਮੇਰੇ ਮਾਲਕ ਨੇ ਤਰਸ ਕੀਤਾ ਮੈਨੂੰ ਇਸ ਅੱਗ ਤੋਂ ਬਚਾ ਲਿਆ। ਪਹਿਲੀ ਬੇਨਤੀ ਵੀ ਦੁੱਖ ਜਿਸ ਬੰਦੇ ਨੂੰ ਸੁਣਾਵਾਂਗੇ। ਇੱਕ ਹੋਰ ਵੀ ਹੈ ਕਿ ਕਈ ਵਾਰੀ ਕਈ ਬੰਦੇ ਦੁੱਖ ਆਪਣਾ ਸਾਂਝਾ ਨਹੀਂ ਕਰਦੇ, ਪਰ ਸਿਆਣੇ ਕਹਿੰਦੇ ਆ ਤੁਸੀਂ ਆਪਣਾ ਦੁੱਖ ਸ਼ੁਰੂ ਕਰੋ ਤੇ ਉਹ ਇੱਕੋ ਦਮ ਅੰਦਰੋਂ ਭਰੇ ਹੋਏ ਤੁਹਾਡੇ ਦੁੱਖ ਨੂੰ ਸੁਣਨ ਦੀ ਥਾਂ ਆਪਣੇ ਦੁੱਖ ਦੀਆਂ ਪੰਡਾਂ ਖੋਲ ਕੇ ਰੱਖ ਦੇਣਗੇ। ਮੇਰੇ ਕਹਿਣ ਤੋਂ ਮੁਰਾਦ ਦੂਸਰ ਨਾ ਹੀ ਕੋਈ, ਹਰ ਥਾਂ ਤੇ ਦੁੱਖ ਸੁੱਖ ਨਹੀਂ, ਸੁੱਖਾਂ ਦਾ ਦਾਤਾ ਕੇਵਲ ਇੱਕ ਪਰਮਾਤਮਾ ਹੈ। ਥੋੜਾ ਜਿਹਾ ਹੋਰ ਮੈਂ ਆਪ ਨੂੰ ਇਸ ਸੰਬੰਧੀ ਇੱਕ ਬੇਨਤੀ ਕਰਦੀ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਜਿਸ ਸ਼ਲੋਕ ਵਿੱਚ ਉਹਨਾਂ ਨੇ ਅਵਤਾਰ ਵੀ ਗਿਣੇ ਪੀਰ ਵੀ ਗਿਣੇ ਕਿ ਸਾਰੇ ਦੁਖੀ ਨੇ, ਜਿਹੜਾ ਸ਼ਬਦ ਕਹਿ ਸੰਸਰ ਦਾਨ ਦੇ ਇੰਦਰ ਰਵਾਇਆ, ਪਰਸ਼ਰਾਮ ਰੋਵੈ ਕਰ ਆਇਆ, ਅਜੈ ਸਲੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਨ ਵਿਛੜ ਗਇਆ, ਰੋਵੈ ਦੈਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੈ ਪਾਂਡਵ ਭੈ ਮਜੂਰ, ਜਿਨ ਕੈ ਸਵਾਮੀ ਰਹਿਤ ਹਜੂਰ, ਰੋਵੈ ਜਨਮੇਜਾ ਖੋਏ ਗਇਆ, ਏਕੀ ਕਾਰਨ ਪਾਪੀ ਭਇਆ। ਮੇਰੇ ਕਹਿਣ ਤੋਂ ਮੁਰਾਦ ਰਾਵਣ ਵੀ, ਰਾਮ ਵੀ, ਜਨਮੇਜਾ ਵੀ, ਇੰਦਰ ਵੀ, ਸਾਰੇ ਜਿਹੜੇ ਨੇ ਉਹ ਰੋ ਰਹੇ ਨੇ, ਵਿਲਕ ਰਹੇ। ਗੁਰੂ ਸਾਹਿਬ ਨੇ ਅੱਗੇ ਫਿਰ ਬਚਨ ਕਿਹਾ, ਮੈਂ ਪਹਿਲੇ ਦਿਨ ਅਰਜ਼ ਕੀਤੀ, ਮਹਾਰਾਜ ਕਹਿੰਦੇ ਬਾਲੀ ਰੋਵੈ ਨਾਹੀਂ ਪਤਾਰ, ਬਾਲੜੀ ਰੋ ਰਹੀ ਹੈ ਸਿਰ ਤੋਂ ਸਾਈਂ ਦਾ ਸਾਇਆ ਉੱਠ ਗਿਆ, ਤੇ ਬਾਬਾ ਜੀ ਕਹਿੰਦੇ ਨੇ ਨਾਨਕ ਦੁਖੀਆ ਸਭ ਸੰਸਾਰ। ਯਾਦ ਰੱਖਿਓ ਮੈਂ ਤਾਂ ਪ੍ਰਮਾਣ ਲਿਆ ਕਿ ਦੂਸਰ ਨਾਹਿਨ ਕੋਏ, ਸਭ ਸੁਖਦਾਤਾ ਰਾਮ ਹੈ, ਉਹ ਰਾਮ ਜਿਹੜਾ ਰੋਂਦਾ ਨਹੀਂ। ਮੈਂ ਉਸ ਸੰਬੰਧੀ ਬੇਨਤੀ ਕਰਨੀ ਹੂੰ ਕਿੰਨਾ ਕੁ ਸੁਖੀ। ਹਜ਼ੂਰ ਕਹਿ ਰਹੇ ਨੇ ਕਿ ਦੇਖੋ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ। ਇੱਥੇ ਇੱਕ ਬੇਨਤੀ ਹੈ, ਕਈ ਵਾਰੀ ਇਹ ਸ਼ਬਦ ਕੰਨਾਂ ਸੁਣ ਨੂੰ ਮਿਲਦਾ ਕਿ ਲੋਕ ਆਪਣੇ ਕੋਲ ਤੁਕਾਂ ਨਾਲ ਲਾਈ ਜਾਂਦੇ। ਹੁਣ ਜਿਵੇਂ ਪਾਠ ਕੀਤਾ ਨਾਨਕ ਦੁਖੀਆ ਸਭ ਸੰਸਾਰ, ਮੈਂ ਆਪ ਸੁਣਿਆ ਕਈ ਵਾਰੀ ਅੱਗੇ ਕਹਿੰਦੇ ਬਾਬਾ ਜੀ ਕਹਿ ਗਿਆ ਸੋ ਸੁਖੀਆ ਜਿਸ ਨਾਮ ਆਧਾਰ। ਬਾਣੀ ਪੜ੍ਹਨ ਵਾਲੇ ਵੀ ਤੋਕ ਇਸ ਤੋਂ ਅੱਗੇ ਨਹੀਂ ਆਉਂਦੀ। ਅਸਲ ਚ ਪਾਠ ਕਹਿ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਅਗਲੀ ਤੋਕ ਹੈ ਮੰਨੈ ਨਾਉ ਸਹੀ ਜਣ ਜਾਏ, ਜਿਹੜਾ ਨਾਮ ਨੂੰ ਸਿਮਰੇਗਾ ਸਿਮਰਨ ਕਰੇਗਾ ਉਹ ਸੱਚਮੁੱਚ ਦੁੱਖ ਦੇ ਸਮੁੰਦਰ ਨੂੰ ਜਿੱਤ ਜਾਏਗਾ ਜਾਂ ਦੁੱਖ ਦੇ ਇਸ ਸਾਰੇ ਸਮੇਂ ਨੂੰ ਜਿੱਤ ਕੇ ਨਿਕਲ ਜਾਏਗਾ। ਮੰਨੈ ਨਾਉ ਸਹੀ ਜਣ ਜਾਏ ਅਵਰੀ ਕਰਮ ਨਾ ਲੇਖ ਹੈ ਪਾਏ। ਸਿਰਫ ਇੰਨੀ ਕੁ ਬੇਨਤੀ ਵੀ ਇਹ ਸਾਰਾ ਦੁੱਖ ਦਾ ਵਰਤਾਰਾ ਹੈ। ਹੁਣ ਸੁੱਖਾਂ ਦਾ ਦਾਤਾ ਕੇਵਲ ਪਰਮਾਤਮਾ ਹੈ, ਫਿਰ ਜਿਹੜਾ ਦੁੱਖ ਦਾ ਵਰਤਾਰਾ ਇਹ ਕਿਹਨੇ ਦਿੱਤਾ? ਇਹ ਵੀ ਅੱਗੇ ਉੱਤਰ ਦੇਖਾਂਗੇ, ਜਿੱਥੇ ਮਹਾਰਾਜ ਆ ਕੇ ਕਹਿਣਗੇ, ਬਖਸ਼ਿਸ਼ ਕਰਨਗੇ ਕਿ ਸੁੱਖ ਦੁੱਖ ਜੈ ਪਰਸੈ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਪਰਮਾਤਮਾ ਦੀ ਗੱਲ ਕਰਦੇ ਆ, ਉਹ ਰੋਂਦਾ ਨਹੀਂ। ਉਹਦੇ ਘਰ ਚ ਕਦੀ ਮਾਤਮ ਦੀ ਸਫ ਨਹੀਂ, ਸੱਚੀ ਉਹਦੇ ਘਰ ਚ ਕਦੀ ਵੈਣ ਨਹੀਂ ਪੈਂਦੇ। ਬਾਬਾ ਜੀ ਤਾਂ ਬਾਣੀ ਵਿੱਚ ਕਹਿੰਦੇ ਆ ਕਿ ਸਵਸਥ ਆਤ ਬਾਣੀ ਬਰਮਾਓ, ਸੱਤ ਸੁਹਾਣ ਸਦਾ ਮੰਚਾਓ। ਹੁਣ ਆਹ ਤੋਂ ਖਾਸ ਕਰਕੇ ਸੱਤ, ਉਹ ਸਦਾ ਇੱਥੇ ਰਹਿਣ ਵਾਲਾ ਹੈ। ਸੁਹਾਣ, ਅਸੀਂ ਇੱਕ ਸ਼ਬਦ ਵਰਤਨੇ ਆ ਸੁਭਾਨ, ਸੋਹਣਾ, ਸੁਭਾਨ ਤੇਰੀ ਕੁਦਰਤ ਨੂੰ। ਮਹਾਰਾਜ ਕਹਿੰਦੇ ਨੇ ਆਓ ਮੈਂ ਆਪਣੇ ਸੁਖਦਾਤੇ ਬਾਰੇ ਦੱਸਣਾ ਕਿ ਸਵਸਥ ਆਤ ਬਾਣੀ ਬਰਮਾਓ, ਤੂੰ ਹੀ ਬਾਣੀ ਹੈ, ਤੂੰ ਹੀ ਮਾਇਆ, ਸਵਸਥ ਦਰ ਤੇ ਤੇਰੀ ਜੈ ਹੋਵੇ। ਪਰ ਆਪਾਂ ਤੁਕ ਲੈਣੀ ਹੈ ਸੱਤ ਸੁਹਾਣ ਸਦਾ ਮੰਚਾਓ, ਤੂੰ ਸੱਚ ਹੈ, ਸੁਭਾਨ ਬੜਾ ਸੋਹਣਾ ਹੈ ਪਰਮਾਤਮਾ, ਸਦਾ ਮਨ ਚਾਓ। ਤੇਰੇ ਮਨ ਦੇ ਵਿੱਚ ਕਦੀ ਚਿੰਤਾ ਝੂਰਾ ਫਿਕਰ, ਕਦੀ ਦੁੱਖ ਤੇਰੇ ਨੇੜੇ ਆਏ ਹੀ ਨਹੀਂ। ਸਤ ਸੁਹਾਣ ਸਦਾ ਮਨ ਚਾਓ, ਇਸੇ ਨੂੰ ਗੁਰੂ ਜੀ ਨੇ ਕਿਹਾ ਸੁੱਖ ਨਿਧਾਨ ਪ੍ਰੀਤਮ ਪ੍ਰਮ ਮੇਰੇ। ਹੇ ਪਰਮਾਤਮਾ, ਤੂੰ ਸੁੱਖਾਂ ਦਾ ਖਜ਼ਾਨਾ ਹੈ, ਸੁੱਖ ਨਿਧਾਨ। ਹਜ਼ੂਰ ਦਾ ਇੱਕ ਬਚਨ ਦਾ, ਸੁੱਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ। ਸੁੱਖਾਂ ਦਾ ਖਜ਼ਾਨਾ ਕੇਵਲ ਇੱਕ ਪਾਰ ਬ੍ਰਹਮ ਪਰਮੇਸ਼ਵਰ ਹੈ, ਅਬਨਾਸ਼ੀ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਪਰਮਾਤਮਾ ਸੁੱਖ ਦਾ ਦਾਤਾ ਹੈ, ਉਹ ਸੁੱਖ ਬਖਸ਼ਦਾ। ਜਿਵੇਂ ਸਤਿਗੁਰੂ ਦਾ ਇੱਕ ਬਚਨ ਹੁੰਦਾ ਅੰਮ੍ਰਿਤ ਬਾਣੀ ਵਿੱਚ ਹੈ ਕਿ ਤੇਰਾ ਘਰ ਆਨੰਦ ਵਧਾਈ ਤੁਦ ਕਰ, ਤੇਰੇ ਘਰ ਚ ਖੇੜਾ ਹੈ, ਤੇਰੇ ਘਰ ਚ ਆਨੰਦ ਹੈ, ਤੇਰੇ ਘਰ ਚ ਅਫਸੋਸ ਨਹੀਂ, ਤੇਰੇ ਘਰ ਦੇ ਵਿੱਚ ਵਧਾਈਆਂ। ਸਤਿਗੁਰੂ ਕਹਿੰਦੇ ਨੇ ਭਾਈ ਸਿੱਖੋ, ਇਹ ਗੱਲ ਯਾਦ ਰੱਖਿਓ ਕਿ ਸਭ ਸੁੱਖ ਦਾਤਾ ਰਾਮ ਹੈ, ਸਾਰਿਆਂ ਸੁੱਖਾਂ ਦਾ ਦਾਤਾ ਇੱਕ ਪਰਮਾਤਮਾ ਹੈ। ਅਗਲੀ ਗੱਲ, ਦੂਸਰ ਨਾਇਨ ਕੋਏ ਹੋਈ ਉਹਦੇ ਤੁਲ ਹੋਰ ਕੋਈ ਹੈ। ਇੱਥੇ ਵੀ ਇੱਕ ਅਰਜ਼ ਕਰਦਾ ਜਾਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬਖਸ਼ਿਸ਼ ਭਰਿਆ ਸਿਧਾਂਤ, ਮੈਂ ਪਹਿਲੇ ਦਿਨ ਕਿਹਾ ਕਿ ਗੁਰਬਾਣੀ ਕੇਵਲ ਇੱਕ ਓੰਕਾਰ ਤੇ ਜ਼ੋਰ ਦੇ ਰਹੀ। ਬਸ ਇਸ ਨੁਕਤੇ ਨੂੰ ਅੱਗੇ ਬਾਣੀ ਚ ਆਪਾਂ ਦੇਖਦੇ ਜਾਵਾਂਗੇ। ਇੱਕ ਓੰਕਾਰ ਨਿਰਾਕਾਰ ਉਹ ਸਾਕਾਰ ਹੋ ਕੇ ਗੁਰੂ ਦੇ ਰੂਪ ਵਿੱਚ ਵਰਤਦਾ ਹੈ, ਇਹ ਵੀ ਬਾਣੀ ਚ ਹੈ। ਫਿਰ ਉਸ ਸਤਿਗੁਰੂ ਦੇ ਧੁਰ ਅੰਦਰੋਂ ਉਹਦਾ ਰੱਬੀ ਸ਼ਬਦ ਜਿਹਨੂੰ ਅਸੀਂ ਬਾਣੀ ਕਹਿੰਦੇ ਹਾਂ, ਉਹ ਪ੍ਰਗਟ ਹੁੰਦੀ ਹੈ। ਉਸ ਬਾਣੀ ਨੂੰ ਜਦੋਂ ਕੋਈ ਆਪਣੀ ਜ਼ਿੰਦਗੀ ਚ ਕਮਾਉਂਦਾ ਹੈ, ਸੱਚ ਇਹ ਵੀ ਉਹ ਕਮਾਉਣ ਵਾਲਾ ਗੁਰੂ ਨਾਲ ਜੁੜ ਜਾਂਦਾ, ਉੱਥੇ ਜਾ ਕੇ ਅਕਾਲ ਪੁਰਖ ਗੁਰੂ ਤੇ ਬੰਦਗੀ ਕਰਨ ਵਾਲਾ ਸਿੱਖ, ਸੱਚ ਇਹ ਵੀ ਬਾਣੀ ਮੁਤਾਬਕ ਤਿੰਨੇ ਅੰਤਰ ਆਤਮੇ ਅਭੇਦ ਹੁੰਦੇ ਆ। ਪਰ ਇੱਥੇ ਮੈਂ ਬੇਨਤੀ ਕਰਨ ਲੱਗਾ, ਗੁਰੂ ਰੱਬ ਦਾ ਸ਼ਰੀਕ ਬਣ ਕੇ ਨੀ, ਇੱਥੇ ਹੈ ਦੂਸਰ ਨਾਇਨ ਕੋਏ। ਇੱਥੇ ਕੋਈ ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਕੋਈ ਦੇਵੀ, ਕੋਈ ਦੇਵਤਾ, ਕੋਈ ਤਾਕਤ, ਬਾਬਾ ਜੀ ਕਹਿੰਦੇ ਸਿਰਫ ਇੱਕ, ਸਭ ਸੁਖਦਾਤਾ ਰਾਮ ਹੈ, ਦੂਸਰ ਨਾਇਨ ਕੋਏ, ਕਹੋ ਨਾਨਕ ਸੁਣ ਰੇ ਮਨਾ ਤੇ ਸਿਮਰਤ ਗਤ ਹੋਏ। ਹੇ ਮੇਰੇ ਮਨਾ, ਤੂੰ ਯਾਦ ਰੱਖ, ਉਹਦਾ ਸਿਮਰਨ ਕਰ ਜਿਹਦਾ ਸਿਮਰਨ ਕੀਤਿਆ ਤੈਨੂੰ ਮੁਕਤੀ ਮਿਲਣੀ। ਅੱਜ ਮੈਂ ਜ਼ੋਰ ਥੋੜਾ ਜਿਹਾ ਇਸ ਗੱਲ ਤੇ ਦੇਣਾ ਚਾਹੁੰਦਾ ਸੀ ਕਿ ਸਿਮਰਤ ਸਿਮਰਨ, ਕਿਉਂਕਿ ਸ਼ਬਦ ਦੋ ਵਾਰੀ ਆ ਗਿਆ ਸਲੋਕਾਂ ਚ, ਇਹਨਾਂ ਦੋਵਾਂ ਚ, ਤੇ ਸਿਮਰਤ ਗਤ ਹੋਏ, ਜੇ ਸਿਮਰਤ ਗਤ ਪਾਈਏ। ਸ਼ਬਦ ਹੈ ਸਿਮਰ, ਬਾਣੀ ਚ ਬੜੀ ਵਾਰੀ ਸਿਮਰ ਵੀ ਆਉਂਦਾ, ਸਿਮਰਨਾ ਵੀ ਆਉਂਦਾ। ਗੁਰੂ ਜੀ ਕਹਿੰਦੇ ਉਹਦੇ ਨਾਮ ਨੂੰ ਸਿਮਰ। ਅਸਲ ਚ ਕੀ ਹੈ, ਬੁਨਿਆਦੀ ਤੌਰ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਇਸ ਦਾ ਜਿਹੜਾ ਬੇਸ ਹੈ, ਜੋ ਇਹਦਾ ਮੂਲ ਹੈ ਜਾਂ ਜੜ ਹੈ, ਉਹ ਅਸਲ ਚ ਭਗਤੀ ਮਾਰਗ ਹੈ, ਇਹ ਭਗਤੀ ਦਾ ਧਰਮ ਹੈ, ਆਪਣਾ ਇਸ਼ਟ ਅਕਾਲ ਪੁਰਖ ਦੀ ਭਗਤੀ। ਤੇ ਉਸ ਨਾਲ ਜੁੜਨ ਦਾ ਵਸੀਲਾ ਜਿਹੜਾ ਹੈ, ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈ। ਨਾਮ ਦੀ ਸੋਝ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਹੈ, ਨਾਮ ਭਗਤੀ ਹੈ। ਇਹ ਸਤਿਗੁਰੂ ਨੇ ਸ਼ਬਦ ਵਰਤਿਆ ਸਿਮਰ, ਉਹਨੂੰ ਯਾਦ ਕਰ। ਹੁਣ ਇੱਥੇ ਜਦੋਂ ਸਿਮਰਨ ਦਾ ਜ਼ਿਕਰ ਚੱਲਦਾ, ਕਿਉਂਕਿ ਸਾਡੇ ਸਿੱਖ ਜਗਤ ਵਿੱਚ ਇਹਦੇ ਸੰਬੰਧੀ ਕਾਫੀ ਆਪੋ ਆਪਣੇ ਸਾਰੇ ਖਿਆਲ ਰੱਖਦੇ ਆ, ਤੇ ਇਹ ਕੋਈ ਜ਼ਰੂਰੀ ਨਹੀਂ ਕਿ ਮੇਰੇ ਖਿਆਲਾਂ ਨਾਲ ਹਰ ਬੰਦਾ ਸਹਿਮਤ ਹੋਵੇ। ਪਰ ਇੱਕ ਗੱਲ ਪੱਕੀ ਚੇਤੇ ਰੱਖਿਓ, ਕੋਈ ਬੰਦਾ ਬੋਲੇ ਉਹਦੇ ਖਿਆਲਾਂ ਨਾਲ ਸਹਿਮਤ ਨਾ ਹੋਣਾ ਹੋਣਾ ਬੰਦੇ ਦੀ ਆਪਣੀ ਮਰਜ਼ੀ, ਪਰ ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਉਹਦੇ ਨਾਲ ਸਹਿਮਤ ਹੋ ਕੇ ਸਿਰ ਝੁਕਾ ਕੇ ਹੀ ਭਲਾ ਹੋਵੇਗਾ। ਸਤਿਗੁਰੂ ਨੇ ਇੱਥੇ ਸਿਮਰਨ ਕਿਹਾ। ਗੁਰੂ ਦੇਵ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਸਿਮਰਨ ਦਾ ਲਫ਼ਜ਼ੀ ਅਰਥ ਯਾਦ ਕਰਨ। ਉਂਝ ਅਸੀਂ ਦੇਖਦੇ ਹਾਂ ਗੁਰੂ ਘਰ ਅੰਦਰ ਜਾਂ ਸਤਿਗੁਰੂ ਦੇ ਪਵਿੱਤਰ ਇਸ ਬਾਣੀ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਨਾਮ ਜਪਣ ਤੇ ਸਿਮਰਨ ਕਰਨ ਤੇ ਲਾਇਆ ਗਿਆ ਕਿ ਸਿਮਰਨ ਕਰੋ, ਨਾਮ ਜਪੋ। ਹੁਣ ਜਿਹੜਾ ਨਾਮ ਹੈ ਇਹ ਨਾਮੀ ਤੱਕ ਸਾਨੂੰ ਪਹੁੰਚਾਉਂਦਾ ਹੈ। ਸਤਿਗੁਰੂ ਨੇ ਕਿਹਾ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਇਨ ਕੋਏ। ਜਿਹੜਾ ਸਭ ਸੁਖ ਦਾਤਾ ਹੈ ਉਹਦੇ ਨਾਲ ਜੁੜਨ ਦਾ ਤਰੀਕਾ ਕੀ ਹੈ? ਉਹਨੂੰ ਸਤਿਗੁਰੂ ਨੇ ਕਿਹਾ ਕਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ। ਇਹਦਾ ਮਤਲਬ ਉਹਦਾ ਨਾਮ ਸਿਮਰਿਆ, ਉਹਨੂੰ ਚੇਤੇ ਕੀਤਿਆਂ ਤੇਰੀ ਗਤੀ ਹੋਵੇਗੀ, ਤੇਰਾ ਸੰਬੰਧ ਉਹਦੇ ਨਾਲ ਬਣੇਗਾ। ਨਾਮ ਇੱਕ ਬੜਾ ਗਹਿਰਾ ਵਿਸ਼ਾ ਕਿ ਨਾਮ ਕੀ ਹੈ। ਉਂਝ ਵੈਸੇ ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਗੁਰਮੁਖੋ ਅਖਰੀ ਨਾਮ ਸਰਬ ਵਿਆਪਕ ਨਾਮ ਇਹ ਸਾਰੀ ਉਹਦੇ ਵਿੱਚ ਵਰਦੇ। ਜਿਵੇਂ ਆਸਾ ਦੀਵਾਰ ਵਿੱਚ ਅਸੀਂ ਇੱਕ ਪਾਠ ਕਰਨੇ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ। ਦੇਖੋ ਪਹਿਲਾਂ ਆਪੀ ਨੇ ਆਪ ਸਾਜਿਓ, ਇਹਦਾ ਮਤਲਬ ਇਹ ਨਹੀਂ ਕਿ ਆਪੀ ਨੇ ਆਪ ਸਾਜਿਓ ਪਹਿਲਾਂ ਹੈ ਹੀ ਨਹੀਂ ਸੀ। ਇਹਦਾ ਅਰਥ ਕਿ ਪਹਿਲਾਂ ਸੁੰਨ ਚ ਸੀ, ਅਫੁਰ ਸੀ, ਉਸ ਅਫੁਰ ਨੇ ਆਪਣੇ ਆਪ ਨੂੰ ਸਫੁਰ ਕੀਤਾ, ਨਿਰਾਕਾਰ ਨੇ ਸਾਕਾਰ ਕੀਤਾ। ਤੇ ਪਿਆਰੇ ਉਹਨੇ ਜਦੋਂ ਸਿਰਜਣ ਲੱਗਾ ਕੁਦਰਤ, ਕਿਉਂਕਿ ਅੱਜ ਕੱਲ ਬੜੀ ਗੱਲ ਸੁਣਨ ਨੂੰ ਮਿਲਦੀ ਕੁਦਰਤ ਆ ਕੁਦਰਤ ਆ, ਮੈਂ ਇੱਕ ਬੇਨਤੀ ਕਰਾਂਗਾ ਕਿ ਐਵੇਂ ਘਬਾ ਭਰਾ ਕੇ ਕਾਦਰ ਨੂੰ ਇਗਨੋਰ ਨਾ ਕਰੋ। ਕੁਦਰਤ ਤਾਂ ਹੈ ਜੇ ਕਾਦਰ ਹੈ, ਜੇ ਕਾਦਰ ਨਹੀਂ ਤਾਂ ਫਿਰ ਕੁਦਰਤ ਕਿੱਥੇ? ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਆਪ ਉਹਨੇ ਨਾਮ ਬਣਾਇਆ। ਇਸ ਨਾਮ ਦੀ ਕਿਰਪਾ ਨਾਲ ਦੂਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਹੋ। ਮੇਰੇ ਕਹਿਣ ਤੋਂ ਮੁਰਾਦ ਕਿ ਨਾਮ ਇੱਕ ਉਹ ਸੇਤੂ ਹੈ, ਨਾਮ ਉਹ ਪੁਲ ਹੈ ਜਿਹੜਾ ਇਸ ਸੰਸਾਰ ਦ੍ਰਿਸ਼ਟਮਾਨ ਵਿੱਚ ਉਹਦੀ ਸੁਰਤ ਨੂੰ ਨਿਰਾਕਾਰ ਨਾਲ ਜੋੜ ਦਿੰਦਾ ਹੈ। ਨਾਮ ਉਹ ਪੌੜੀ ਹੈ ਜਿਹੜੀ ਪਰਮਾਤਮਾ ਦੇ ਸੱਚਮੁੱਚ ਉੱਚੇ ਟਿਕਾਣੇ ਤੇ ਪਹੁੰਚਾਉਂਦੀ ਹੈ। ਨਾਮ ਉਹ ਬੇੜੀ ਹੈ ਜਿਹੜੀ ਇਸ ਭਵ ਸਾਗਰ ਤੋਂ ਪਾਰ ਕਰ ਦਿੰਦੀ ਹੈ। ਨਾਮ ਵਿੱਚ ਇੰਨੀ ਸ਼ਕਤੀ ਹੈ ਕਿ ਨਾਮੀ ਵਿੱਚ ਅਭੇਦ ਹੋਣ ਦਾ ਤਰੀਕਾ ਕੇਵਲ ਨਾਮ ਦਾ ਜਪ ਤੇ ਸਿਮਰਨ ਹੈ। ਸਤਿਗੁਰੂ ਦੇ ਬਚਨ ਜਪਜੀ ਸਾਹਿਬ ਚ ਅਸੀਂ ਪੜ੍ਹਦੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੁ। ਇਸ ਤੁਕ ਨੂੰ ਫਿਰ ਸੁਣਿਓ, ਵੱਡਾ ਸਾਹਿਬ ਉਹ ਸਭ ਤੋਂ ਵੱਡਾ ਹੈ, ਉਹਦਾ ਟਿਕਾਣਾ ਵੀ ਬਹੁਤ ਉੱਚਾ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ, ਉਸ ਉੱਚੇ ਤੋਂ ਉੱਚਾ ਜਿਹੜਾ ਉਹਦੇ ਤੱਕ ਪਹੁੰਚਾਉਂਦਾ ਹੈ ਉਹ ਕੇਵਲ ਨਾਮ ਹੈ। ਅਗਲੀ ਗੱਲ, ਇਸ ਵਿੱਚ ਖੌਮੇ ਨਾਲ ਨਹੀਂ ਕਿਹਾ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਈ ਉੱਚਾ ਨਾਉ, ਜੇ ਇਹ ਵੱਡ ਉੱਚਾ ਹੋਣਾ ਹੈ ਤੇ ਤੈਨੂੰ ਉੱਚੇ ਉੱਪਰ ਉੱਚੇ ਨਾਉ ਨਾਲ ਜੁੜਨਾ ਪਏਗਾ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਆਪ ਤੇ ਨਾਮ ਤਾਂ ਉਹਦੀ ਬਖਸ਼ਿਸ਼ ਹੈ। ਪਿਆਰਿਓ ਨਾਨਕ ਨਦਰੀ ਕਰਮੀ ਦਾਤ, ਨਾਮ ਨਦਰ ਹੈ, ਨਾਮ ਬਖਸ਼ਿਸ਼ ਹੈ, ਨਾਮ ਤਾਂ ਉਸ ਦਾਤੇ ਦੀ ਦਾਤ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary

ਚੋਲਾ, ਸਰੀਰ ਦਾ ਚੋਲਾ ਪੁਰਾਣਾ ਹੋ ਰਿਹਾ, ਦਿਨ ਮੁੱਕ ਰਹੇ ਨੇ, ਭਾਈ ਆਤਮ ਰਸ ਨੂੰ ਮਾਣ। ਫਿਰ ਉਹਦੀ ਆਤਮਾ ਉਸ ਰਸ ਨੂੰ ਮਾਣ ਲੱਗ ਪੈਂਦੀ, ਉਹ ਰਸ ਕਾਲ ਪੁਰਖ ਵਾਹਿਗੁਰੂ ਦਾ ਨਾਮ। ਪਰ ਸਤਸੰਗ ਤੋਂ ਗੁਰੂ ਤੋਂ ਬਗੈਰ ਨਹੀਂ ਹੁਣ ਮਿਲਦਾ, ਉਹਦੇ ਵਾਸਤੇ ਫਿਰ ਗੁਰੂ ਕੋਲ ਜਾਣਾ ਪੈਂਦਾ, ਉਹਦੇ ਵਾਸਤੇ ਗੁਰੂ ਧਾਰਨ ਕਰਨਾ ਪੈਂਦਾ। ਉਹਨੂੰ ਮਹਾਰਾਜ ਨੇ ਕਿਹਾ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ। ਗੁਰੂ ਤੋਂ ਬਗੈਰ ਤੁਹਾਨੂੰ ਕਹਾਣੀ ਸਮਝ ਹੀ ਨਹੀਂ ਆ ਸਕਦੀ। ਕੋਈ ਕਿੰਨਾ ਵੀ ਕਿਤਾਬਾਂ ਪੜ੍ਹ ਲੈ, ਗ੍ਰੰਥ ਪੜ੍ਹ ਲੈ, ਉਹਨੂੰ ਯਾਦ ਵੀ ਹੋਵੇ ਬਹੁਤ ਕੁਝ, ਗੁਰੂ ਤੋਂ ਬਗੈਰ ਇਹ ਕਹਾਣੀ ਸਮਝ ਨਹੀਂ ਆਈ। ਗੁਰੂ ਤੋਂ ਬਗੈਰ ਉਹ ਸੋਝੀ ਜਿਹਨੂੰ ਮਹਾਰਾਜ ਕਹੇ ਦਿਸੈ ਬੁਝਾਏ ਨਾਨਕਾ, ਉਹ ਅਕਲ ਗੁਰੂ ਤੋਂ ਬਗੈਰ ਨਹੀਂ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਤੋਂ ਪੁੱਛੀਏ, ਮਹਾਰਾਜ ਗੁਰੂ ਕੋਲ ਅੱਗੇ ਕੀ ਮਿਲਦਾ? ਸਤਿਗੁਰੂ ਬਚਨ ਕਹਿ, ਭਾਈ ਪਹਿਲਾਂ ਗੁਰੂ ਕੋਲੋਂ ਤੈਨੂੰ ਮੰਗਣਾ ਪੈਣਾ, ਤੂੰ ਹੱਥ ਜੋੜ ਕੇ ਰੋਜ਼ ਗੁਰੂ ਨੂੰ ਕਹਿਣਾ, ਗੁਰਾ ਇੱਕ ਦੇ ਬੁਝਾਈ, ਪੜੋ ਗੁਰਾ ਇੱਕ ਦੇ ਬੁਝਾਈ। ਬੁਝਾਈ ਦਾ ਅਰਥ ਅਕਲ। ਹੁਣ ਬੰਦਾ ਕੋਈ, ਮੈਨੂੰ ਤਾਂ ਬਹੁਤ ਅਕਲ ਹੈ, ਮੈਂ ਤਾਂ ਬਹੁਤ ਪੜ੍ਹਿਆ ਲਿਖਿਆ, ਮੈਨੂੰ ਤਾਂ ਬਹੁਤ ਗਿਆਨ ਹੈ। ਤਾਂ ਸਤਿਗੁਰੂ ਕਹਿ, ਭਾਈ ਉਹ ਗਿਆਨ ਤੈਨੂੰ ਪਾਸੇ ਛੱਡਣਾ ਪੈਣਾ। ਗੁਰੂ ਤੇ ਟੀਚਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤੁਸੀਂ ਸਕੂਲਾਂ ਵਿੱਚ ਪੜ੍ਹੇ ਹੋ, ਟੀਚਰ ਉਹ ਸਟੂਡੈਂਟ ਨੂੰ ਮੋਹਰੇ ਬਿਠਾਉਂਦਾ ਹੈ ਜਿਹੜਾ ਮੋਨੀਟਰ ਬਣਨ ਦੇ ਯੋਗ, ਜਿਹੜਾ ਉਹਦੇ ਸਾਰੇ ਸਵਾਲਾਂ ਦੇ ਜਵਾਬ ਦੇ, ਜਿਹੜਾ ਸਭ ਤੋਂ ਪਹਿਲਾਂ ਹੱਥ ਖੜਾ ਕਰਕੇ ਕਵੇ ਇਹ ਕੁਐਸਚਨ ਮੈਨੂੰ ਆਉਂਦਾ, ਟੀਚਰ ਉਹਨੂੰ ਮੋਹਰੇ ਬਿਠਾਉਣ ਲੱਗ ਪੈਂਦਾ, ਮੋਨੀਟਰ ਬਣਾਉਂਦਾ, ਕਿਉਂ ਭਾਈ ਇਹਨੂੰ ਸਾਰਾ ਕੁਝ ਆਉਂਦਾ। ਇਸ ਲਈ ਤੁਸੀਂ ਕਲਾਸਾਂ ਵਿੱਚ ਵੇਖੋਗੇ, ਸਕੂਲ ਚੋਂ ਆਪਾਂ ਸਾਰੇ ਪੜ੍ਹ ਕੇ ਆਏ ਹਾਂ, ਤਾਂ ਮੋਹਰੇ ਡੈਕਸ ਤੇ ਉਹ ਬਹਿੰਦੇ ਨੇ ਜਿਹਨਾਂ ਨੂੰ ਸਭ ਤੋਂ ਪਹਿਲਾਂ ਕੁਐਸਚਨ ਆਉਂਦਾ, ਜਿਹਨਾਂ ਨੂੰ ਸਭ ਕੁਝ ਆਉਂਦਾ ਹੁੰਦਾ, ਉਹ ਮੋਹਰੇ ਬਹਿੰਦਾ। ਸਤਿਗੁਰੂ ਬਚਨ ਕਹਿ, ਭਾਈ ਗੁਰੂ ਦੀ ਕਹਾਣੀ ਹੋਰ ਹੈ, ਗੁਰੂ ਦਾ ਗਿਆਨ ਹੋਰ ਹੈ। ਇੱਥੇ ਗੁਰੂ ਉਹਨਾਂ ਨੂੰ ਮੋਹਰੇ ਬਿਠਾਉਂਦਾ ਜਿਹੜਾ ਸਭ ਕੁਝ ਸਮਝਣ ਤੋਂ ਬਾਅਦ ਕਵੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਪਾਠ ਵੀ ਕਰੇ, ਸੇਵਾ ਵੀ ਕਰੇ, ਸਿਮਰਨ ਵੀ ਕਰੇ, ਉਹਦਾ ਕਰੈਕਟਰ ਆਚਰਣ ਉੱਚਾ ਵੀ ਹੋਵੇ, ਸਭ ਕੁਝ ਹੁੰਦੇ ਆ, ਪਰ ਉਹ ਗੁਰੂ ਨੂੰ ਇਹ ਗੱਲ ਕਵੇ ਕਿ ਨਾ ਹੋ ਜਦੀ ਸਤੀ ਨਹੀਂ ਪੜਿਆ, ਪੜੋ ਨਾ ਹੋ ਜਦੀ ਸਤੀ ਨਹੀਂ। ਮਹਾਰਾਜ ਅਸੀਂ ਜਦੀ ਸਤੀ ਨਹੀਂ ਹੈ, ਤਾਂ ਹੋ ਸਕਦੇ ਜੇ ਤੁਸੀਂ ਰੱਖੋ, ਜੇ ਤੁਹਾਡੀ ਕਿਰਪਾ ਨਜ਼ਰ ਨਾ ਹੋਵੇ ਤਾਂ ਕਦੇ ਵੀ ਬੰਦਾ ਆਪਣੇ ਜੀਵਨ ਤੋਂ ਡੋਲ ਸਕਦਾ, ਬੰਦਾ ਲੋਭੀ ਹੋ ਸਕਦਾ, ਕ੍ਰੋਧੀ ਹੋ ਸਕਦਾ, ਵਿਕਾਰੀ ਹੋ ਸਕਦਾ। ਇਸ ਲਈ ਫਿਰ ਗੁਰੂ ਇਹ ਸਿਖਾਉਂਦਾ, ਭਾਈ ਤੂੰ ਜੀਵਨ ਉੱਚਾ ਰੱਖਣਾ, ਪਰ ਤੂੰ 24 ਘੰਟੇ 24 ਅਵਰ ਆਪਣੇ ਮਨ ਵਿੱਚ ਅਹੰਕਾਰ ਨਹੀਂ ਆਉਣ ਦੇਣਾ। ਇਹ ਕਹਿਣਾ ਗੁਰੂ ਨੂੰ

ਗੁਰੂ ਕੋਲੋਂ ਫਿਰ ਮੰਗਣਾ, ਬੁਰਾ ਇੱਕ ਦੇ ਬੁਝਾਈ, ਮਹਾਰਾਜਾ ਅਕਲ ਦਿਓ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰੇ ਨਾ ਜਾਈ। ਜਦੋਂ ਸਿੱਖ ਗੁਰੂ ਕੋਲੋਂ ਇਹ ਪੁੱਛਣ, ਫਿਰ ਉਹਦੀ ਅਗਲੀ ਕਲਾਸ, ਕਿਉਂਕਿ ਉਹ ਗੁਰੂ ਕੋਲੋਂ ਹੁਣ ਅਕਲ ਮੰਗਣ ਲੱਗ ਪਿਆ, ਗੁਰੂ ਕੋਲੋਂ ਮਤ ਮੰਗਣ ਲੱਗ ਪਿਆ, ਉਹਨੇ ਆਪਣੀ ਮਤ ਤਿਆਗ ਦਿੱਤੀ ਕਿ ਮੈਨੂੰ ਨਹੀਂ ਪੁੱਜਣੀ। ਇੱਥੋਂ ਫਿਰ ਸਾਧ ਸੰਗਤ, ਜਿਵੇਂ ਕਲਾਸਾਂ ਵੱਡੀਆਂ ਹੁੰਦੀਆਂ ਤਿਵੇਂ ਪੜ੍ਹਾਈ ਵੀ ਔਖੀ ਹੁੰਦੀ। ਕੁਝ ਕਲਾਸਾਂ ਤੱਕ, ਕੁਝ ਕਲਾਸਿਸ ਐਸੀਆਂ ਨੇ ਜਿੱਥੋਂ ਤੱਕ ਤੁਹਾਡੀ ਸਟੱਡੀ ਅਕੈਡਮਿਕ ਐਜੂਕੇਸ਼ਨ ਸੌਖੀ, ਉਹ ਤੋਂ ਅੱਗੇ ਜਾਓਗੇ ਪੜ੍ਹਾਈ ਬਰੀਕ ਹੋਣ ਲੱਗ ਪਏਗੀ। ਜਿੰਨੀ ਪੜ੍ਹਾਈ ਔਖੀ ਹੋਏਗੀ, ਉਨਾ ਹੀ ਉਹਦਾ ਮੁੱਲ ਪਏਗਾ ਬਾਅਦ ਵਿੱਚ। 10-12 ਕਲਾਸਾਂ 10+2 ਤੱਕ ਸਭ ਪੜ੍ਹ ਲੈਂਦੇ ਨੇ, ਉੱਥੋਂ ਫਿਰ ਸਾਧ ਸੰਗਤ ਰਸਤੇ ਵੱਖਰੇ ਵੱਖਰੇ ਸ਼ੁਰੂ ਹੁੰਦੇ। ਕਈ ਉਹਦੇ ਵਿੱਚੋਂ ਮੈਡੀਕਲ ਚੁਣ ਲੈਂਦੇ ਨੇ, ਕੋਈ ਨਾਨ ਮੈਡੀਕਲ, ਕੋਈ ਫਿਰ ਅੱਗੇ BSc ਨਰਸਿੰਗ ਵਿੱਚ ਚਲਾ ਜਾਂਦਾ, ਕੋਈ ਆਮ ਨਰਸਿੰਗ ਵੀ ਕਰਦਾ, ANM ਵੀ ਕਰਦਾ, ਕੋਈ GNM, ਉਹ ਤੋਂ ਅੱਗੇ ਕੋਈ BSc ਨਰਸਿੰਗ ਵੀ ਕਰਦਾ। ਸੋ ਜਿਵੇਂ ਜਿਵੇਂ ਕੋਈ ਪੜ੍ਹਾਈ ਟਫ ਹੁੰਦੀ, ਤਿਵੇਂ ਤਿਵੇਂ ਉਹਦਾ ਮੁੱਲ ਵੱਧਦਾ ਜਾਂਦਾ ਹੈ। ਕੋਈ IPS, ਕੋਈ PS, BCS ਵੀ ਹੋ ਸਕਦਾ, ਜਦੋਂ ਉਹਦੀ ਕੋਈ ਸਟੱਡੀ ਕਰਦਾ ਉਦੋਂ ਉਹਦਾ ਮੁੱਲ ਉਨਾ ਪੈਂਦਾ। ਏਦਾਂ ਫਿਰ ਸਾਹਿਬ ਨੇ ਕਿਹਾ, ਭਾਈ ਜਦੋਂ ਕੋਈ ਗੁਰੂ ਦਾ ਸਿੱਖ ਗੁਰੂ ਦੇ ਮਾਰਗ ਤੇ ਅੱਗੇ ਤੁਰਦਾ, ਕੁਝ ਲੋਕਾਂ ਦੀ ਇੱਥੋਂ ਤੱਕ ਦੀ ਲੋੜ ਰਹਿ ਜਾਂਦੀ ਏ, ਪਾਠ ਕੀਤਾ ਗੁਰੂ ਵਾਲੇ ਬਣ ਗਏ, ਲੋੜਾਂ ਮੂਹਰੇ ਰੱਖ ਦਿੱਤੀਆਂ, ਪੁੱਤਰ ਧੀਆਂ ਦੇ ਦਿਓ, ਕਾਰੋਬਾਰ ਚੱਲ ਪਏ, ਪੈਸਾ ਮਿਲ ਜਾਏ, ਬਸ ਫਿਨਿਸ਼, ਇੱਥੋਂ ਤੱਕ ਹੀ ਠੀਕ ਹੈ, ਇੰਨਾ ਕੁਝ ਮਿਲ ਗਿਆ ਠੀਕ ਹੈ, ਉਹਦੇ ਵਿੱਚ ਹੀ ਭਰ ਰਹਿ ਜਾਂਦੇ। ਉਸ ਤੋਂ ਅੱਗੇ ਫਿਰ ਇੱਕ ਅਲੱਗ ਪੜ੍ਹਾਈ ਸ਼ੁਰੂ, ਜਿਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ, ਭਾਈ ਔਖਾ ਮਾਰਗ ਹੈ, ਉਹ ਕਿੰਨ ਹੋ ਗੁਰਮੁਖ ਜਾਨਾ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਹਿੰਦੇ, ਉਹ ਔਖਾ ਮਾਰਗ ਕੀ ਹੈ, ਉਹਦੇ ਵਾਸਤੇ ਭਾਈ ਆਹ ਚੀਜ਼ਾਂ ਛੱਡਣੀਆਂ ਪੈਣੀਆਂ, ਉਸ ਤਤ ਨਿੰਦਾ ਦੋ ਤਿਆਗ ਹੈ। ਇੱਥੋਂ ਤੱਕ ਸੀਮਤ ਨਹੀਂ ਹੋ ਰਹੀ ਕਿ ਜੀ ਬਸ ਮੇਰੀ ਉਸਤਤ ਹੋਣ ਲੱਗ ਪਈ, ਠੀਕ ਹੈ ਹੁਣ ਪੈਸਾ ਧਨ ਦੌਲਤ ਬਣ ਗਿਆ, ਉਦਾਂ ਮਿਲ ਗਿਆ, ਨੌਕਰੀ ਮਿਲ ਗਈ, ਹੁਣ ਕੀ ਚਾਹੀਦਾ। ਸਤਿਗੁਰੂ ਕਹਿ, ਭਾਈ ਉਹ ਫਿਰ ਅੱਗੇ ਵੱਧਦਾ ਹੈ, ਅਗਲੀ ਕਲਾਸ ਕੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਹਿੰਦੇ, ਭਾਈ ਅਗਲੀ ਕਲਾਸ ਹੈ, ਉਹ ਦੁੱਖ ਵਿੱਚ ਦੁੱਖ ਮੰਨਣ ਨੂੰ ਹਟ ਜਾਂਦਾ, ਜੇ ਉਹਦੀ ਕੋਈ ਅਰਦਾਸ ਪੂਰੀ ਹੋ ਜਾਏ ਤਾਂ ਵੀ ਠੀਕ ਹੈ, ਜੇ ਕੋਈ ਨਾ ਹੋਵੇ ਤਾਂ ਵੀ ਠੀਕ ਹੈ, ਉਹ ਬਹੁਤੇ ਰੋਸ ਵਿੱਚ ਗਿਲੇ ਸ਼ਿਕਵਿਆਂ ਵਿੱਚ ਆਪਣੀ ਉਮਰ ਨਹੀਂ ਗੁਜ਼ਰ, ਉਹ ਕਿਸੇ ਚੀਜ਼ ਦੇ ਘਾਟਾ ਪੈਣ ਤੇ ਰੋਗੀ ਨਹੀਂ ਹੁੰਦਾ, ਬਿਮਾਰੀ ਨਹੀਂ ਲਾਉਂਦਾ ਆਪਣੇ ਆਪ। ਤਾਂ ਸਤਿਗੁਰੂ ਬਚਨ ਕਹਿੰਦੇ, ਭਾਈ ਅਗਲੀ ਕਲਾਸ ਫਿਰ ਇਹ ਹੈ, ਹੁਣ ਇਹ ਪੜ੍ਹਾਈ ਔਖੀ ਹੈ, ਇਹ ਡਿਗਰੀਆਂ ਨੇ, ਇੱਥੇ ਜਾ ਕੇ ਫਿਰ ਮੁੱਲ ਪੈਂਦਾ ਪੜ੍ਹਾਈ। ਜਿਹੜੀ ਸਟੇਜ ਵਿੱਚ ਅਸੀਂ ਆਮ ਲੋਕ ਲੋੜਾਂ ਤੱਕ ਗੁਰਦੁਆਰੇ ਤੱਕ ਰਹਿੰਦੇ ਨੇ, ਮੰਦਿਰ ਮਸਜਿਦ ਗੁਰਦੁਆਰੇ ਲੋਕ ਲੋੜ ਤੱਕ ਜਾਂਦੇ ਨੇ, ਪਾਠ ਕਰ ਲਿਆ, ਪੁੰਨਦਾਨ ਕੋਈ ਕਰ ਲਿਆ, ਕਿਤੇ ਸੇਵਾ ਕਰ ਲਈ, ਉਹ ਸਿਰਫ ਦੁਨਿਆਵੀ ਲੋੜਾਂ ਤੱਕ ਹੈ। ਇੱਥੋਂ ਅੱਗੇ ਫਿਰ ਗੁਰੂ ਦੀ ਅਗਲੀ ਸਟੱਡੀ ਕਲਾਸ ਸ਼ੁਰੂ ਹੁੰਦੀ ਹੈ, ਜਿਹਨੂੰ ਮਹਾਰਾਜ ਨੇ ਬਚਨ ਕਿਹਾ, ਭਾਈ ਇਹ ਪੜ੍ਹਾਈ ਹੁਣ ਔਖੀ ਹੈ, ਇਹ ਕੋਈ ਬਿਰਲਾ ਗੁਰਮੁਖ ਕਰੇਗਾ। ਮਹਾਰਾਜ ਕੀ ਪੜ੍ਹਾਈ ਹੈ, ਸਾਹਿਬ ਕਹਿੰਦੇ

ਉਹਦੇ ਵਾਸਤੇ ਲੋਹਾ ਮਿੱਟੀ ਇੱਕ ਬਰਾਬਰ, ਸੋਨਾ ਮਿੱਟੀ ਇੱਕ ਬਰਾਬਰ। ਭਾਵ ਇਹ ਹੈ ਵੀ ਜੇ ਕੋਈ ਮਿਲ ਜਾਏ ਤਾਂ ਵੀ ਠੀਕ ਹੈ, ਜੇ ਅਹੁਦਾ ਰੁਤਬਾ ਨਹੀਂ ਮਿਲਿਆ ਤਾਂ ਵੀ ਕੋਈ ਬਹੁਤਾ ਬਿਮਾਰ ਹੋਣ ਦੀ ਲੋੜ ਨਹੀਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ। ਮੈਂ ਅੱਗੇ ਵੀ ਇੱਕ ਦਿਨ ਲਾਈਵ ਤੋਂ ਸੁਣਾਇਆ ਤੇ ਇੱਕ ਮਾਈ ਫੋਨ ਕਰੇ, ਉਹ ਰੋਣ ਲੱਗ ਪਏ, ਕਹਿੰਦੀ ਭਾਈ ਸਾਹਿਬ ਜੀ 9 ਸਾਲ ਹੋ ਗਏ ਸਾਡੇ ਪੇਪਰ ਹੀ ਨਹੀਂ ਬਣਦੇ ਇੱਥੇ। ਮੈਂ ਕਿਹਾ ਫਿਰ ਕੀ ਚਾਹੁੰਦੇ? ਕਹਿੰਦੀ ਪੇਪਰ ਪੱਕੇ ਬਣ ਜਾਣ। ਤੇ ਮੈਂ ਉਹਨੂੰ ਕਹਿੰਦੀ ਇਹਦੇ ਵਿੱਚ ਰੋਣ ਤਾਂ ਗੱਲ ਹੀ ਨਹੀਂ ਕੋਈ, ਤੁਸੀਂ ਉਦਾਸ ਹੋ ਕੇ ਰੋ ਰਹੇ ਹੋ, ਐਂ ਲੱਗਦੇ ਜਿਵੇਂ ਬਹੁਤ ਘਾਟਾ ਪੈ ਗਿਆ। ਤਾਂ ਤੁਸੀਂ ਉਸ ਕੰਟਰੀ ਵਿੱਚ ਰਹਿ ਰਹੇ ਹੋ ਜਿੱਥੇ ਲੋਕ ਇੱਥੋਂ ਜਾਂਦੇ ਨੇ ਵੀਜ਼ਾ ਲਵਾ ਕੇ 20-20 ਲੱਖ ਰੁਪਈਏ ਲਾ ਕੇ, ਤੁਹਾਨੂੰ 9 ਸਾਲ ਹੋ ਗਏ ਰਹਿੰਦੇ। ਤਾਂ ਕਹਿੰਦੇ ਭਾਈ ਸਾਹਿਬ ਪੇਪਰ ਨਹੀਂ ਬਣਦੇ, ਜੇ ਕਾਗਜ਼ ਨਾ ਬਣੇ ਸਾਨੂੰ ਰਿਪੋਰਟ ਕਰ ਦੇਣਗੇ। ਮੈਂ ਕਿਹਾ ਰਿਪੋਰਟ ਕਿੱਥੇ ਕਰ ਦੇਣਗੇ? ਕਹਿੰਦੇ ਇੰਡੀਆ ਭੇਜ ਦੇਣਗੇ। ਮੈਂ ਫਿਰ ਕੀ ਹੋਇਆ, ਕਰੋੜਾਂ ਲੋਕ ਇੰਡੀਆ ਵਿੱਚ ਰਹਿੰਦੇ ਨੇ, ਜੇ ਇੱਥੇ ਆ ਜਾਓਗੇ ਤਾਂ ਫਿਰ ਕੀ ਹੋ ਜਾਏਗਾ? ਇੱਥੋਂ ਹੀ ਤੁਸੀਂ ਗਏ ਹੋ, ਜੇ ਵਾਪਸ ਇੱਥੇ ਆ ਗਏ ਰਿਪੋਰਟ ਕਰ ਵੀ ਦਿੱਤਾ ਤਾਂ ਕੀ ਹੋ ਜਾਏਗਾ? ਇੱਥੇ ਕਰੋੜਾਂ ਲੋਕ ਰਹਿੰਦੇ ਨੇ, ਕੀ ਉਹ ਬੰਦੇ ਭੁੱਖੇ ਮਰ ਜਾਂਦੇ? ਕੀ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਨਹੀਂ ਮਿਲਦਾ? ਤਾਂ ਵਿਚਾਰੀ ਚੁੱਪ ਕਰ ਗਈ, ਕਿਉਂਕਿ ਉਹਦੀ ਜਿਹੜੀ ਆਸ ਸੀ ਉਹਦੇ ਮੁਤਾਬਕ ਨਹੀਂ ਸੀ। ਮੈਂ ਕਹਿ ਦੇ ਤਾਂ ਫਿਰ ਮੈਂ ਉਹਨੂੰ ਇੱਕ ਬਚਨ ਕਿਹਾ ਵੀ ਆਪਣੇ ਮਨ ਨੂੰ ਨੋਰਮਲ ਅਵਸਥਾ ਵਿੱਚ ਲੈ ਕੇ ਜਾ, ਮੈਂਟਲੀ ਪੋਜੀਸ਼ਨ ਜਿਹੜੀ ਹੈ ਇਹਨੂੰ ਛੱਡ ਦਿਓ ਕਿ ਸਾਡੇ ਪੇਪਰ ਬਣ। ਆਪਣੇ ਵੱਲੋਂ ਕੋਸ਼ਿਸ਼, ਜੋ ਤੁਹਾਨੂੰ ਕੋਈ ਡਾਕੂਮੈਂਟ ਚਾਹੀਦਾ ਉਹ ਕਰੋ, ਜੋ ਟੈਕਸ ਭਰਨਾ ਉਹ ਉੱਥੇ ਸਹੀ ਤਰੀਕੇ ਨਾਲ ਦਿਓ। ਜੇ ਤੁਹਾਡੇ ਅੰਜਲ ਹੋਇਆ, 9 ਸਾਲ ਰੱਬ ਨੇ ਰੱਖਿਆ, ਅੱਗੇ ਵੀ ਅੰਜਲ ਹੋਇਆ ਤੁਸੀਂ ਰਹਿ ਲਓਗੇ, ਇਹਦੇ ਵਿੱਚ ਬਿਮਾਰ ਹੋਣ ਦੀ ਕੀ ਲੋੜ? ਅਕਾਲ ਪੁਰਖ ਰੱਬ ਤੇ ਭਰੋਸਾ ਰੱਖਣ ਦੀ ਜ਼ਰੂਰਤ। ਤਾਂ ਮੈਂ ਉਹਨਾਂ ਨੂੰ ਕਿਹਾ ਲੋਕ 6 ਮਹੀਨੇ ਜਾਂਦੇ ਨੇ ਕੈਨੇਡਾ, ਇੱਧਰ ਆ ਕੇ ਕਾਰ ਵੀ ਕਢਾ ਲੈਂਦੇ ਨੇ, ਕੋਠੀ ਵੀ ਪਾ ਲੈਂਦੇ ਨੇ, 6 ਮਹੀਨੇ ਦੀ ਕਮਾਈ ਵਿੱਚ ਮੈਂ ਬੰਦੇ ਕਾਰ ਲੈਂਦਿਆਂ ਵੀ ਵੇਖੇ ਨੇ, ਕੋਠੀ ਪਾਉਂਦਿਆਂ ਵੀ ਵੇਖੇ ਨੇ, ਤੁਹਾਨੂੰ 9 ਸਾਲ ਕੈਨੇਡਾ ਰਹਿੰਦਿਆਂ ਹੋ ਗਏ, ਤੁਸੀਂ ਇੱਧਰ ਆ ਕੇ ਭੁੱਖੇ ਥੋੜੀ ਮਰ ਜਾਓ? ਤਾਂ ਉਹਨੂੰ ਕਿਹਾ ਭਾਈ ਸਾਹਿਬ ਤੁਸੀਂ ਤਾਂ ਹੋਰ ਇਹ ਗੱਲਾਂ ਕਰ ਰਹੇ ਹੋ, ਤੁਸੀਂ ਸਾਡੇ ਬਾਰੇ ਕਹੋ ਨਾ ਵੀ ਪੇਪਰ ਬਣਦੇ। ਮੈਂ ਕਿਹਾ ਮੇਰੇ ਕਹਿਣ ਨਾਲ ਬਣਦੇ ਹੋ, ਮੈਂ ਪਹਿਲਾਂ ਆਪਣੇ ਨਾ ਬਣਾ ਲਾਂ, ਮੇਰੇ ਕਹਿਣ ਨਾਲ ਕਿਸੇ ਦੇ ਪੇਪਰ ਬਣਦੇ ਹੋਣ ਤਾਂ ਮੈਨੂੰ ਕੀ ਉਹਦੇ ਵਿੱਚ ਦਿੱਕਤ ਹੈ? ਮੈਂ ਤੇ ਸਭ ਨੂੰ ਆਸ਼ੀਰਵਾਦ ਦੇ। ਪ੍ਰਸਾਦ ਸੰਗਤ ਦੇ ਭੁਲੇਖਾ ਸਨ। ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਨਜ਼ਰ ਕਿਰਪਾ ਕੀਤੀ, ਮੈਂ ਉਹਨੂੰ ਕਿਹਾ ਸਤਿਗੁਰ ਜੀ ਦੀ ਬਾਣੀ ਪੜਿਆ ਕਰੋ, ਬਾਣੀ ਦਾ ਜਹਾਬ ਕਰੋ ਤੁਸੀਂ। ਤਾਂ ਉਹ ਸਹਿਜੇ ਸਹਿਜੇ ਮਨ ਦੀ ਅਵਸਥਾ ਉਹਦੀ ਠੀਕ ਹੋ ਗਈ। ਫਿਰ ਉਹ ਥੋੜੇ ਮਹੀਨੇ ਬਾਅਦ ਕਹਿੰਦੇ ਜੀ ਪੇਪਰ ਅਜੇ ਬਣੇ ਨੀ। ਤਾਂ ਮੈਂ ਕਿਹਾ ਹੁਣ ਕਿਵੇਂ ਮਨ? ਕਹਿੰਦੇ ਹੁਣ ਤਾਂ ਚਿੰਤਾ ਜੇ ਨਹੀਂ, ਜਦੋਂ ਵੀ ਪਾਠ ਪੜ੍ਹਦੇ ਫਿਕਰ ਹਟ ਗਏ ਮਨ ਨੂੰ, ਬਣਦਾ ਠੀਕ ਹੈ ਨਹੀਂ ਨਾ ਵੀ ਕੋਈ ਗੱਲ ਨੀ। ਜਦੋਂ ਕਿਸੇ ਚੀਜ਼ ਦੀ ਇੱਛਾ ਛੱਡ ਦੇਵੋਗੇ, ਅਕਾਲ ਪੁਰਖ ਰੱਬ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਓਗੇ, ਉਹ ਚੀਜ਼ਾਂ ਆਪਣੇ ਆਪ ਤੁਹਾਡੇ ਕੋਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਹ ਕੁਦਰਤ ਦਾ ਨਿਯਮ ਹੈ ਭਾਈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਸਾਹਿਬ ਕਹਿੰਦੇ ਜਪ ਮਨ ਸਤਨਾਮ, ਪੜੋ ਜਪ ਮਨ।

ਨਿਰੰਜਨ ਇੱਕ ਗੱਲ ਯਾਦ ਰੱਖੀ, ਤੇਰੀਆਂ ਇੱਛਾ ਤਾਂ ਪੂਰੀਆਂ ਹੋਣਗੀਆਂ, ਪਰ ਸਤਿਗੁਰੂ ਬਚਨ ਪਿਆ ਭਾਈ, ਗੁਰੂ ਦਾ ਸ਼ਬਦ ਤੁਹਾਨੂੰ ਮੈਂਟਲੀ ਤੌਰ ਤੇ ਪ੍ਰਪੇਅਰ ਕਰਦਾ, ਮਾਨਸਿਕ ਤੌਰ ਤੇ ਤਿਆਰ ਕਰਦਾ। ਕਿਹਾ ਚੀਜ਼ ਤੁਹਾਨੂੰ ਮਿਲੀ ਤਾਂ ਵੀ ਠੀਕ ਹੈ, ਨਾ ਮਿਲਿਆ ਤਾਂ ਵੀ ਠੀਕ ਹੈ, ਤੁਸੀਂ ਆਪਣੀ ਕੋਸ਼ਿਸ਼ ਕਰਨੀ, ਕੋਸ਼ਿਸ਼ ਛੱਡਣੀ ਨਹੀਂ, ਕਿਰਤ ਕਰਨੀ, ਕਰਮ ਕਰਨਾ ਸਿੱਖ ਦਾ ਫਰਜ਼ ਹੈ, ਉਸ ਕਰਮ ਦੇ ਅੰਦਰ ਸਾਧ ਸੰਗਤ ਫਲ ਪੈਦਾ ਕਰਨ ਨੂੰ ਰੱਬ ਦੇ ਹੱਥ। ਕਿਸਾਨ ਬੀਜ ਬੀਜਦਾ, ਖਾਦ ਪਾਉਂਦਾ, ਪਾਣੀ ਲਾਉਂਦਾ, ਪਰ ਬੀਜੇ ਹੋਏ ਬੀਜ ਵਿੱਚ ਦਾਣੇ ਪੈਦਾ ਕਰਨੇ ਰੱਬ ਦੀ ਕੁਦਰਤ ਦਾ ਨਹੀਂ, ਉਹਦੇ ਹੱਥ ਵਿੱਚ ਹੈ, ਉਹਨੂੰ ਕੋਈ ਨਹੀਂ ਬਣਾ ਸਕਦਾ। ਇਸ ਲਈ ਸਤਿਗੁਰੂ ਬਚਨ ਕਿਹਾ ਭਾਈ ਅਗਲੀ ਪੜ੍ਹਾਈ ਸਿੱਖਾ ਔਖੀ ਹੈ ਤੇਰੇ ਲਈ, ਮਹਾਰਾਜ ਉਹ ਕੀ ਕਹਿੰਦੇ, ਉਹਦੇ ਵਾਸਤੇ ਤੈਨੂੰ ਇਹ ਅਵਸਥਾ ਵਿੱਚ ਜਾਣਾ ਪੈਣਾ ਕਿ ਤੈਨੂੰ ਸੋਨਾ ਤੇ ਮਿੱਟੀ ਇੱਕ ਬਰਾਬਰ ਲੱਗਣ ਲੱਗ ਪਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਪੈ ਨੀ ਜਾ ਕੇ, ਕੰਚਨ ਮਾਟੀ ਮਾਨੈ ਨੈ ਨਿੰਦਿਆ ਨੈ ਉਸ ਤਤ ਜਾ ਕੇ, ਲੋਭ ਮੋਹ ਅਭਿਮਨ ਹਰ ਸੋਭ ਤੇ ਰਹਿ ਨਿਆਰੋ, ਤਿੰਨ ਜਗ ਤਤ ਪਛੰਨ। ਤੂੰ ਹੁਣ ਅਸਲੀਅਤ ਸਮਝ ਲੈ, ਉਸਤਤ ਨਿੰਦਾ ਦੋ ਤੇ ਅੰਤ।

ਭਾਈ ਔਖੀ ਖੇਡ ਹੈ, ਇਹਨੂੰ ਕੋਈ ਵਿਰਲਾ ਬਿਰਲਾ ਕੋਈ ਪਹੁੰਚਦਾ, ਵਿਰਲਾ ਬਿਰਲਾ ਉਹ ਸਟੱਡੀ ਉਹ ਪੜ੍ਹਾਈ ਕਿਸੇ ਵਿਰਲੇ ਨੂੰ ਸਮਝੋ। ਕਿਨੂੰ ਹੂੰ ਗੁਰਮੁਖ ਜਨ, ਜਦੋਂ ਫਿਰ ਗੁਰੂ ਦੁਆਰਾ ਉਹ ਪੜ੍ਹਾਈ ਸਿੱਖ ਲਈ, ਉਹਦੇ ਵਿੱਚ ਕੀ ਹੈ, ਪਾਤਸ਼ਾਹ ਕਹਿੰਦੇ ਭਾਈ ਉਹਦੇ ਅੰਦਰ ਇੱਕੋ ਚੀਜ਼ ਹੈ, ਉਹਦਾ ਗਾਇਆ ਵੀ ਪ੍ਰਵਾਨ ਹੋਣ ਲੱਗ ਪੈਣਾ, ਉਹਦਾ ਸੁਣਿਆ ਵੀ ਪ੍ਰਵਾਨ ਹੋਣ ਲੱਗ, ਕਿਉਂਕਿ ਹੁਣ ਉਹ ਗੁਰੂ ਦੇ ਉਸ ਹੁਕਮ ਵਿੱਚ ਚੱਲਣ ਲੱਗ ਪਿਆ, ਜੋ ਗੁਰੂ ਕਹਿੰਦਾ ਉਹਨੂੰ ਸੱਤ ਕਰਕੇ ਮੰਨ ਲੈਣਾ। ਹੁਣ ਉਹ ਸਿੱਖ ਦਾ ਫਿਰ ਗਾਵਿਆ, ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਅਗਿਆ ਸਤ ਸਤ ਕਰ ਮਨ। ਗੁਰੂ ਨੇ ਉਹ ਅਕਲ ਦੇ ਦਿੱਤੀ ਜਿਹੜੀ ਸਿੱਖ ਨੇ ਵਾਰ ਵਾਰ ਮੰਗੀ ਸੀ, ਕਿ ਗੁਰਾ ਇੱਕ ਦੇ ਬੁਝਾਈ ਸਭਨਾ ਦੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ। ਉਹ ਸੋਝੀ ਉਹ ਅਕਲ ਗੁਰੂ ਨੇ ਬਖਸ਼ ਦਿੱਤੀ ਉਹ ਸਿੱਖ ਨੂੰ। ਸ਼ਬਦ ਗੁਰੂ ਰੂਪ ਦੇ ਅੰਦਰ ਸਾਧ ਸੰਗਤ ਹੁਣ ਗੁਰੂ ਵਿੱਚ ਟਰਾਂਸਲੇਟਰ ਬਣ ਗਏ, ਗੁਰੂ ਵਿੱਚ ਟਰਾਂਸਲੇਟਰ ਬਣ ਗਏ। ਤੁਹਾਡੀ ਗੱਲ ਹੁਣ ਰੱਬ ਤੱਕ ਪਹੁੰਚਾਉਂਦਾ, ਤੁਹਾਡੀ ਰੱਬ ਨਾਲ ਗੱਲਬਾਤ ਕਰਾਉਣ। ਟਰਾਂਸਲੇਟਰ ਕੀ ਹੈ? ਮੈਂ ਵੇਖਿਆ ਮੈਸੇਜ ਵਿੱਚ ਜਦੋਂ ਕਿਸੇ ਦੇ ਇੰਟਰਵਿਊ ਆ ਜਾਏ, ਖਾਸ ਕਰਕੇ ਹੁਣ ਤਾਂ USA ਉਹ ਜ਼ਿਆਦਾ ਇੰਟਰਵਿਊ ਲੈਂਦਾ, ਇੱਧਰ ਵੀ ਲੈਂਦਾ ਕਈ ਸਾਲਾਂ ਤੋਂ। USA ਦੀ ਜਿਹਨੇ ਵੀਜ਼ਾ ਲੈਣਾ ਉਹਨੂੰ ਇੰਟਰਵਿਊ ਦੇਣੀ ਪੈ, ਕਨੇਡਾ ਜਾਂ ਹੋਰ ਕਈ ਕੰਟਰੀਆਂ ਨੇ ਇਹ ਰੂਲ ਬਦਲ ਵੀ ਦਿੱਤੇ। ਤਾਂ ਉੱਥੇ ਮੈਂ ਵੇਖਿਆ ਜਿਹੜੇ ਬੰਦੇ ਨੂੰ ਇੰਟਰਵਿਊ ਦੇਣ ਲੱਗੇ ਆ, ਭਾਸ਼ਾ ਨਹੀਂ ਹੁੰਦੀ, ਲੈਂਗੁਏਜ ਨਹੀਂ ਹੁੰਦੀ, ਤਾਂ ਉਹਦੇ ਵਾਸਤੇ ਉਹ ਗੱਭੇ ਇੱਕ ਬੰਦਾ ਪੁਆਇੰਟ ਕਰਦੇ ਨੇ, ਉਹਨੂੰ ਟਰਾਂਸਲੇਟਰ ਕਹਿੰਦੇ ਨੇ। ਉਹਨੇ ਉਹ ਸਾਹਮਣੇ ਬੈਠੇ ਅਫਸਰ ਦਾ ਕੁਐਸਚਨ ਤੁਹਾਨੂੰ ਦੱਸਣਾ ਤੁਹਾਡੀ ਭਾਸ਼ਾ, ਜਦੋਂ ਤੁਸੀਂ ਉਹਦਾ ਆਂਸਰ ਦੇਣਾ, ਫਿਰ ਉਹਨੇ ਉਹਨੂੰ ਕਨਵਰਟ ਕਰਕੇ ਉਹ ਅਫਸਰ ਦੀ ਭਾਸ਼ਾ ਵਿੱਚ ਉਹਨੂੰ ਦੱਸਣਾ। ਤਾਂ ਸਾਧ ਸੰਗਤ ਗੁਰੂ ਉਹ ਟਰਾਂਸਲੇਟਰ ਬਣ ਕੇ ਤੁਹਾਡੀ ਰੱਬ ਨਾਲ ਗੱਲ ਕਰਾਉਂਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕਹੇ, ਇੱਕ ਚੀਜ਼ ਹੋਰ ਧਿਆਨ ਵਿੱਚ ਰੱਖੋ, ਗਵਲੇ ਟਰਾਂਸਲੇਟਰ ਤੇ ਵੈਸੇ ਤਾਂ ਉਹ ਬੜੇ ਇਮਾਨਦਾਰ ਰਹਿੰਦੇ ਨੇ, 100% ਇਮਾਨਦਾਰ ਰਹਿੰਦੇ ਨੇ। ਜੋ ਤੁਸੀਂ ਬਚਨ ਕਹਿੰਦੇ ਹੂਬ ਹੂ ਉਸੇ ਭਾਸ਼ਾ ਉਹਨਾਂ ਅੱਖਰਾਂ ਵਿੱਚ ਉਹਨਾਂ ਜਵਾਬ ਦੇਣ, ਵੱਧ ਘੱਟ ਨਹੀਂ ਕਰ ਸਕਦੇ। ਪਰ ਗੁਰੂ ਦੀ ਇੱਕ ਵਡਿਆਈ ਹੈ, ਸਿੱਖਾ ਤੂੰ ਗੁਰੂ ਦੇ ਅੱਗੇ ਨਿੱਤ ਉੱਠ ਅਰਦਾਸ ਕਰ। ਗੁਰੂ ਅੱਗੇ ਅਰਦਾਸ ਕਰੀ, ਇਹ ਮੇਰਾ ਵਿਸ਼ਵਾਸ ਹੈ, ਜਦੋਂ ਗੁਰੂ ਨੇ ਤੇਰੇ ਤੱਕ ਤੇਰੀ ਗੱਲ ਰੱਬ ਤੱਕ ਪਹੁੰਚਾਉਣੀ ਹੈ, ਉਦੋਂ ਸਾਧ ਸੰਗਤ ਗੁਰੂ ਉਹ ਟਰਾਂਸਲੇਟਰ ਹੈ, ਜਿਹੜੀ ਗੱਲ ਅਸੀਂ ਨਹੀਂ ਕਹਿ ਸਕਦੇ ਉਹ ਗੁਰੂ ਨੇ ਵਿੱਚ ਜਾਮਣੀ ਪਾ ਕੇ ਰੱਬ ਨੂੰ ਦੇ। ਜਿਹੜੇ ਔਗਣ ਸਾਡੇ ਵਿੱਚ ਨੇ ਉਹ ਗੁਰੂ ਨੇ ਪੜਦਾ ਪਾ, ਕਿਉਂਕਿ ਗੁਰੂ ਮਾਂ ਦਾ ਰੂਪ ਕੰਮ ਕਰਦਾ। ਤੁਸੀਂ ਬਾਣੀ ਅੰਦਰ ਬਚਨ ਪੜ੍ਹਦੇ ਹੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਉਹ ਗੇਹਾ ਕਾੜਾ ਜੀ। ਗੁਰੂ ਮਾਂ ਦਾ ਰੂਪ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ। ਤੇ ਮਾਂ ਦੀ ਇੱਕ ਵਡਿਆਈ ਮੈਂ ਕਈ ਵਾਰ ਕਥਾ ਵਿੱਚ ਕਹਿੰਦਾ ਹੁੰਦਾ, ਜਦੋਂ ਮਾਂ ਬੱਚੇ ਦੇ ਔਗਣ ਪਿਓ ਨੂੰ ਦੱਸਦੀ ਹੈ, ਆਪਣੇ ਘਰ ਵਾਲੇ ਪਤੀ ਨੂੰ, ਤਾਂ ਉਹ ਬੜੀ ਧੀਮੀ ਆਵਾਜ਼ ਵਿੱਚ ਦੱਸਦੀ। ਉਹ ਆਪਣੇ ਘਰ ਵਾਲੇ ਨੂੰ ਕਹਿੰਦੀ, ਜੀ ਇਹਦੇ ਬਾਰੇ ਧਿਆਨ ਦਿਓ, ਇਹ ਥੋੜਾ ਝੂਠ ਬੋਲਣ ਲੱਗ ਪਿਆ, ਇਹ ਹੁਣ ਕੁਝ ਇਸ ਤਰ੍ਹਾਂ ਵੀ ਹੀਲਤਾਂ ਕਰਦਾ, ਆਹ ਵੀ ਇਹਦੀ ਇੱਕ ਸ਼ਿਕਾਇਤ ਆਈ ਹੈ, ਸਕੂਲੋਂ ਵੀ ਇਹਦੀ ਸ਼ਿਕਾਇਤ ਆਈ ਹੈ, ਇਹ ਸੌਦਿਆਂ ਚੋਂ ਪੈਸੇ ਵੀ ਰੱਖ ਲੈਂਦਾ, ਥੋੜਾ ਝੂਠ ਵੀ ਬੋਲਦਾ। 20 ਗੱਲਾਂ ਉਹਦੇ ਜੋ ਜੋ ਔਗਣ ਨੇ ਉਹ ਮਾਂ ਦੱਸ ਦਿੰਦੀ, ਦੱਸਣੇ ਵੀ ਚਾਹੀਦੇ ਨੇ। ਤੁਹਾਨੂੰ ਇੱਕ ਬੇਨਤੀ ਹੋਰ ਕਰਾਂ, ਇਹ ਦੁਨਿਆਵੀ ਤੌਰ ਤੇ ਯਾਦ ਰੱਖਿਓ, ਜਿਹੜੀਆਂ ਮਾਵਾਂ ਬੱਚਿਆਂ ਦੀਆਂ ਗਲਤੀਆਂ ਤੇ ਪੜਦੇ ਪਾਉਂਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ। ਘਰ ਵਿੱਚ ਡਿਸਕਸ਼ਨ ਸੀ, ਠੀਕ ਹੈ, ਲੋਕਾਂ ਕੋਲੋਂ ਛੁਪਾਉਣਾ ਪੈਂਦਾ, ਕੋਈ ਬੰਦਾ ਨਹੀਂ ਚਾਹੁੰਦਾ ਮੇਰੇ ਬੱਚੇ ਦੀ ਬਾਹਰ ਗਲੀ ਬਾਜ਼ਾਰ ਰਿਸ਼ਤੇਦਾਰੀ ਵਿੱਚ ਸ਼ਰੀਕੇ ਵਿੱਚ ਉਹਦੀ ਕੋਈ ਇਮੇਜ ਘਟੇ। ਪਰ ਇਹ ਗੱਲ ਨੂੰ ਧਿਆਨ ਵਿੱਚ ਰੱਖਿਓ, ਜਿਹੜੀ ਪਤਨੀ ਆਪਣੇ ਪਤੀ ਕੋਲੋਂ ਆਪਣੇ ਬੱਚੇ ਦੀ ਗਲਤੀ ਛੁਪਾ ਲੈ, ਇੱਕ ਦਿਨ ਉਹ ਗਲਤੀ ਕਰਕੇ ਉਹਨੂੰ ਪਛਤਾਉਣਾ ਪੈਂਦਾ। ਇਸ ਲਈ ਆਪਣੇ ਬੱਚਿਆਂ ਦੀ ਗਲਤੀ ਘਰ ਵਿੱਚ ਕਦੇ ਨਾ ਛੁਪਾਓ, ਉਹ ਤੁਹਾਨੂੰ ਪਰਿਵਾਰ ਵਿੱਚ ਡਿਸਕਸ਼ਨ ਕਰਨੀ ਪਏਗੀ, ਆਪਣੇ ਪਤੀ ਨੂੰ ਦੱਸਣਾ ਪਏ। ਗੁਰੂ ਕਿਵੇਂ ਕਰਦਾ? ਸਤਿਗੁਰੂ ਬਚਨ ਕਹੇ, ਬੰਦੇ ਵਿੱਚ ਲੱਖਾਂ ਔਗਣ ਨੇ, ਸਿੱਖ ਗੁਰੂ ਅੱਗੇ ਅਰਦਾਸ ਕਰਦਾ ਤੇ ਗੁਰੂ ਫਿਰ ਰੱਬ ਨੂੰ ਕਹਿੰਦਾ, ਆਹ ਵੀ ਔਗਣ ਹੈ, ਆਹ ਵੀ ਔਗਣ ਹੈ। ਜਿਵੇਂ ਫਿਰ ਮਾਂ ਦਾ ਹਿਰਦਾ ਹੁੰਦਾ ਨਾ, ਮਾਂ ਕਿਵੇਂ ਕਹਿੰਦੀ ਹੈ, ਮਾਰਿਓ ਨਾ ਉਦਾਂ ਸਮਝਣਾ, ਮਾਂ ਇਸੇ ਤਰ੍ਹਾਂ ਕਹਿੰਦੀ, ਸਾਰੀਆਂ ਗਲਤੀਆਂ ਦੱਸ ਕੇ ਕਹਿੰਦੀ ਜੀ ਮਾਰਿਓ ਨਾ ਉਦਾਂ ਸਮਝਾ। ਏਦਾਂ ਗੁਰੂ ਵਿੱਚ ਕੰਮ ਕਰਦਾ, ਜਦੋਂ ਗੁਰੂ ਅੱਗੇ ਅਰਦਾਸ ਕਰੋਗੇ
ਗੁਰੂ ਰੱਬ ਨੂੰ ਕਹਿੰਦਾ ਜੀ ਇਹਨੂੰ ਕਿਹੋ ਨਾ ਕੁਝ ਬਖਸ਼ ਦਿਓ, ਇਹਨੂੰ ਬਖਸ਼ ਦਿਓ। ਸਾਹਿਬ ਨੇ ਸਾਡੇ ਉਗਣ ਗਣਾਏ, ਕਹਿੰਦੇ ਬੰਦਾ ਕੀ ਕਰਦਾ, ਰਤਨ ਤਿਆਗ ਕੌਡੀ ਸੰਗ ਰਜੈ ਸਾਜੈ ਛੋੜ ਝੂਠ ਸੰਗ ਮਚੈ। ਇਹ ਝੂਠ ਬੋਲਦਾ, ਇਹ ਰਤਨ ਛੱਡ ਕੇ ਕੌਡੀਆਂ ਵੱਲ ਤੁਰਿਆ, ਇਹਨੇ ਰੱਬ ਦਾ ਨਾਮ ਜਪਿਆ ਨਹੀਂ। ਜੇ ਜਪਿਆ ਵੀ ਇਹ ਤੇ ਕੌਡੀਆਂ ਮੰਗੀਆਂ ਨੇ ਬਦਲੇ ਤੇ, ਜੇ ਬਾਣੀ ਪੜੀ ਹੈ ਇਹਨੇ ਕੌਡੀਆਂ ਮੰਗੀਆਂ ਨੇ, ਮੰਗਿਆ ਨੀ ਉਹਦੇ ਬਦਲੇ ਚ ਰੱਬ। ਤਾਂ ਬਚਨ ਪੜੋ, ਅਰਥ ਬੜੇ ਸੌਖੇ ਨੇ। ਰਤਨ ਤਿਆਗ ਕੌਡੀ ਸੰਗ ਰਜੈ ਸਾਜੇ ਛੋੜ ਝੂਠ ਸੰਗ, ਜੋ ਛੱਡਣਾ

श्रम करे। श्रम दा अर्थ मेहनत, कहिंदे ने मेहनत बहुत कीती है पर पता कादे ते कीती है, जिहड़ियां चीजां छड्ड जांदे। 20 साल तक किताबां ही पढ़दा रहा, कादे वास्ते, जिहड़ी पढ़ाई इत्थे कम होनी सी ते नौकरियां करके इत्थे छड्ड देणी सी, ਉਹ ਪਦਾਰਥੋਂ ਚੀਜ਼ਾਂ ਜੋੜਦਾ ਰਿਹਾ ਜਿਹੜੀਆਂ ਇੱਥੇ ਹੀ ਛੱਡ ਜਾਣੀਆਂ ਸੀ। ਇਸ ਲਈ ਇਹਨੇ ਸਾਰੀ ਉਮਰ ਆ ਕੰਮ ਕੀਤਾ, ਮਿਹਨਤ ਬੜੀ ਕੀਤੀ ਹੈ, ਪਰ ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ। ਜਿਹੜੀ ਚੀਜ਼ ਨੇ ਦੀ ਸਹਾਇਤਾ ਕਰਨੀ ਸੀ ਉਹ ਤਾਂ ਨਾਮ ਜਪਿਆ ਨੀ, ਉਹਦੇ ਵੇਲੇ ਤਾਂ ਇਹਨੂੰ ਨੀਂਦ ਆ ਜਾਂਦੀ ਸੀ ਬਹੁਤ ਗੂੜੀ। ਜਦੋਂ ਨਾਮ ਜਪਣ ਦਾ ਵੇਲਾ ਸੀ ਉਦੋਂ ਤਾਂ ਬਹੁਤ ਗੂੜੀ ਨੀਂਦ ਆਉਂਦੀ ਸੀ। ਤੁਸੀਂ ਵੇਖੋਗੇ ਸਭ ਤੋਂ ਮਿੱਠੀ ਨੀਂਦ ਤੁਹਾਨੂੰ ਆਉਂਦੀ ਅੰਮ੍ਰਿਤ ਵੇਲੇ ਹੈ। ਕੋਈ ਬੰਦਾ ਮੋਬਾਈਲ ਵੇਖਣ ਲੱਗ ਜਾਏ, ਮੈਂ 3-3 ਘੰਟੇ ਲੋਕ ਮੋਬਾਈਲ ਵੇਖਦੇ ਦੇਖੇ ਨੇ, ਨੀਂਦ ਨਹੀਂ ਆਉਂਦੀ, ਬਿਲਕੁਲ ਨਹੀਂ ਆਉਂਦੀ। ਉਹਨਾਂ ਨੂੰ ਕਹੋ ਹੁਣ ਕਰੋ ਸੁਖਮਨੀ ਸਿੰਘ ਦਾ ਪਾਠ, 16 ਸਾਹਿਬ ਦਾ ਪਾਠ ਕਰ ਲਓ, ਨਾਲੇ ਨੀਂਦ। ਪਰ ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਵਕਤ ਹੈ ਉਦੋਂ ਬੜੀ ਮਿੱਠੀ ਨੀਂਦ ਆਉਂਦੀ ਹੈ, ਉਦੋਂ ਉੱਠਣਾ ਬਹੁਤ ਔਖਾ ਹੈ। ਤੇ ਸਾਹਿਬ ਨੇ ਬਚਨ ਕਿਹਾ, ਕਹਿੰਦੇ ਰੱਬ ਦੇ ਕੋਲ ਗੁਰੂ ਸਾਡੇ ਔਗਣ ਦੱਸ ਰਿਹਾ, ਕਹਿੰਦੇ ਜਿਹੜੀ ਚੀਜ਼ ਨੇ ਨਾਲ ਜਾਣਾ ਸੀ ਉਹ ਇਹਨੇ ਜਪਿਆ ਹੀ ਨਹੀਂ, ਉਦੋਂ ਇਹਨੂੰ ਨੀਂਦ ਆ ਜਾਂਦੀ ਸੀ। ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ। ਫਿਰ ਅਗਲੀ ਗੱਲ,

ਤੂੰ ਕੱਕਰ ਦੀ ਠੰਡ ਵਿੱਚ ਵੀ ਭਗਤੀ ਕੀਤੀ ਹੈ, ਤੂੰ ਮੀਂਹ ਹਨੇਰੀ ਝੱਖੜ ਵਿੱਚ ਵੀ ਬਾਰਿਸ਼ ਵਿੱਚ ਬਹਿ ਕੇ ਵੀ ਤਪ ਕਰਦਾ ਰਿਹਾ। ਹੁਣ ਜੋ ਬਣਦਾ ਤੂੰ ਉਹ ਮੰਗਣਾ ਚਾਹੁੰਦਾ। ਰੱਬ ਨੇ ਕਿਹਾ ਚੱਲ ਹਿਸਾਬ ਹੀ ਕਰ ਲੈਂਦੇ ਹਾਂ, ਜਿਹੜੇ ਪੱਥਰ ਤੇ ਬਹਿ ਕੇ 40 ਸਾਲ ਤੂੰ ਸਿਲ ਉੱਤੇ ਚੌਂਕੜਾ ਮਾਰ ਕੇ ਉਹਦੇ ਉੱਤੇ ਭਾਰ ਪਾ ਕੇ ਭਗਤੀ ਕਰਦਾ ਰਿਹਾ, ਪਹਿਲਾਂ 40 ਸਾਲ ਤੈਨੂੰ ਪੱਥਰ ਬਣਨਾ ਪੈਣਾ, ਬਾਅਦ ਵਿੱਚ ਹਿਸਾਬ ਲਓ। ਕਹਿੰਦੇ ਉਹ ਪੱਥਰ ਦੇ ਅੰਦਰ ਵੀ ਰੱਬ ਨੇ ਕਿਹਾ ਰੂਹ ਹੈ, ਉਹ ਵੀ ਜੂਮ ਹੈ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਪਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਪੱਥਰ ਵੀ ਇੱਕ ਜੂਨ ਹੈ ਜਿਹਦੇ ਉੱਤੇ ਬਹਿ ਕੇ ਤੂੰ ਭਗਤੀ ਕਰਦਾ ਰਿਹਾ। ਭਾਈ 40 ਸਾਲ ਹੁਣ ਮਰ ਕੇ ਪੱਥਰ ਬਣ, ਉਹ ਤੇਰੇ ਤੇ ਬਹਿ ਕੇ ਹਿਸਾਬ ਬਰਾਬਰ ਕਰੇਗਾ, ਬਾਅਦ ਵਿੱਚ ਜੋ ਮੰਗੇ ਫਿਰ ਦੇ ਦੇ, ਫਿਰ ਜੋ ਤੇਰਾ ਬਣਦਾ ਦੇ। ਉਹ ਚਰਨੀ ਟਾਈਪ ਹੈ ਕਹਿਣ ਤੋਂ ਭਾਵ, ਕਦੇ ਗੁਰੂ ਕੋਲੋਂ ਇਹ ਨਾ ਮੰਗੋ ਇੰਨੇ ਪਾਠ ਕੀਤੇ ਜੋ ਮੇਰਾ ਬਣਦਾ ਉਹ ਦੇ ਦਿਓ, ਨਹੀਂ ਸਾਧ ਸੰਗਤ। ਸਿੱਖ ਨੇ ਗੁਰੂ ਕੋਲੋਂ ਤਰਸ ਕਰਕੇ ਮੰਗਣਾ, ਮਹਾਰਾਜ ਤਰਸ ਕਿਰਪਾ ਕਰੋ। ਇਹ ਸਿੱਖ ਦੀ ਅਰਦਾਸ ਹੋਣੀ ਚਾਹੀਦੀ, ਲਿਖੇ ਕਦੇ ਨਾ ਛੁੱਟੀ ਹੈ। ਮਹਾਰਾਜ ਜੇ ਹਿਸਾਬ ਹੋਣ ਲੱਗ ਜਾਏ ਫਿਰ ਤਾਂ ਅਸੀਂ ਛੁੱਟੀ ਨਹੀਂ ਸਕਦੇ, ਜੇ ਰੱਬ ਹਿਸਾਬ ਕਿਤਾਬ ਕਰਨ ਲੱਗਦੇ ਨੇ ਫਿਰ ਤਾਂ ਆਪਾਂ ਮੁਕਤ ਨਹੀਂ ਹੋ ਸਕਦੇ। ਇੰਨੀ ਗਲਤੀ, ਲਿਖੇ ਕਦੇ ਨਾ ਛੁੱਟੀ ਹੈ, ਖਿੰਨ ਖਿੰਨ ਭੁੱਲਣ ਹਾਰ। ਤੇਰਾ ਅਰਦਾਸ ਕੀ ਹੈ, ਬਖਸ਼ਣ ਹਾਰ ਬਖਸ਼ੇ ਲੈ, ਨਾਨਕ ਪਾਰ ਉਤਾਰ। ਜਦੋਂ ਸਿੱਖ ਹਿਸਾਬ ਨਾ ਮੰਗੇ, ਗੁਰੂ ਅੱਗੇ ਅਰਦਾਸ ਕਰੇ, ਉਦੋਂ ਫਿਰ ਸਾਧ ਸੰਗਤ ਗੁਰੂ ਉਹਨੂੰ ਰੱਬ ਨਾਲ ਜੋੜ ਦਿੰਦਾ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਰਸਤੇ ਤੋਂ ਹੁੰਦੇ ਹੋਏ ਮਹਾਰਾਜ ਬਹੁਤ ਵੱਡੇ ਨਗਰ ਵਿੱਚ ਗਏ। ਉਹ ਨਗਰ ਦਾ ਨਾਮ ਹੈ ਇਤਿਹਾਸ ਵਿੱਚ ਸਸਰਾਮ, ਜਿਹੜਾ ਦਿੱਲੀ ਤੋਂ ਮੁਲਤਾਨ ਸ਼ਾਹੀ ਰੋਡ ਬਣਿਆ, ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਨੇ। ਨੈੱਟ ਉੱਤੇ ਸਰਚ ਕਰਿਓ, ਇਹ ਦਿੱਲੀ ਤੋਂ ਮੁਲਤਾਨ ਜਾਂਦਾ ਹੈ। ਸ਼ੇਰ ਸ਼ਾਹ ਸੂਰੀ ਦਾ ਜਨਮ ਪਿੰਡ ਹੈ ਸਸਰਾਮ। ਸਸਰਾਮ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਸਿੱਖ ਰਹਿੰਦਾ ਹੈ। ਸੰਗਤ ਉਹਨੂੰ ਪਿਆਰ ਨਾਲ ਬਿਰਧ ਅਵਸਥਾ ਕਰਕੇ ਚਾਚਾ ਫੱਗੂ ਕਹਿੰਦੀ ਹੈ। ਸਾਧ ਸੰਗਤ ਤੋਂ 7ਵੇਂ ਪਾਤਸ਼ਾਹ ਦੇ ਵੇਲੇ ਤੋਂ 9ਵੇਂ ਪਾਤਸ਼ਾਹ ਤੱਕ ਮਸੰਦ ਰਿਹਾ। ਉਸ ਇਲਾਕੇ ਵਿੱਚੋਂ ਸੰਗਤ ਦਾ ਦਸਵੰਧ ਇਕੱਠਾ ਕਰਕੇ ਉਹਨੇ ਸਤਿਗੁਰੂ ਤੱਕ ਪਹੁੰਚਾਉਣਾ ਹੈ। ਅਨੰਦਪੁਰ ਸਾਹਿਬ ਆਉਂਦਾ ਹੈ, ਉੱਥੇ ਦਸਵੰਧ ਪਹੁੰਚਾਉਂਦਾ ਹੈ। 7ਵੇਂ ਪਾਤਸ਼ਾਹ ਵੇਲੇ ਕੀਰਤਪੁਰ ਸਾਹਿਬ ਦਸਵੰਧ ਪਹੁੰਚਾਉਂਦਾ ਰਿਹਾ। 8ਵੇਂ ਪਾਤਸ਼ਾਹ ਵੇਲੇ ਕੀਰਤਪੁਰ ਸਾਹਿਬ ਉਹ ਦਸਵੰਧ ਦਿੰਦਾ ਰਿਹਾ। 8ਵੇਂ ਪਾਤਸ਼ਾਹ ਵੇਲੇ ਪੰਜੋਖਰਾ ਸਾਹਿਬ ਆ ਕੇ ਉਹਨੇ ਦਸਵੰਧ ਭੇਂਟ ਕੀਤਾ। 9ਵੇਂ ਪਾਤਸ਼ਾਹ ਦੇ ਵੇਲੇ ਅਨੰਦਪੁਰ ਸਾਹਿਬ ਦਸਵੰਧ ਭੇਂਟ ਕਰਦਾ ਰਿਹਾ। ਅੱਜ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਿਰਧ ਅਵਸਥਾ ਉਸ ਚਾਚੇ ਫੱਗੂ ਦੇ ਘਰ ਚਲੇ ਗਏ, ਕਿਉਂਕਿ ਹੁਣ ਉਹ ਸਫ਼ਰ ਕਰਨ ਦੀ ਅਵਸਥਾ ਵਿੱਚ ਨਹੀਂ। ਲੰਬਾ ਸਫ਼ਰ ਅਨੰਦਪੁਰ ਸਾਹਿਬ ਕਿਵੇਂ ਕਰੇ? ਉਹ ਗੁਰੂ ਨੂੰ ਚੇਤੇ ਕਰਦਾ, ਮਹਾਰਾਜ ਮੇਰੇ ਗਰੀਬ ਦੇ ਘਰ ਵਿੱਚ ਵੀ ਚਰਨ ਪਾਇਓ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚ ਗਏ। ਇਤਿਹਾਸ ਕਹਿੰਦਾ ਉਹਨੇ ਘਰ ਬਣਾਇਆ ਤੇ ਦਰਸ਼ਨੀ ਡਿਉੜੀ ਗੇਟ ਦਾ ਉੱਚਾ ਗੇਟ ਰੱਖਿਆ, ਮੇਰਾ ਸਤਿਗੁਰੂ ਘੋੜੇ ਤੇ ਸਵਾਰ ਹੋ ਕੇ ਮੇਰੇ ਘਰ ਵਿੱਚ ਆਵੇ। ਉਹਦੇ ਅੰਦਰ ਸ਼ਰਧਾ ਸੀ, ਪ੍ਰੇਮ ਸੀ। ਯਾਦ ਰੱਖਿਓ, ਜਿੰਨਾ ਗੁਰੂ ਦਾ ਸਨਮਾਨ ਕਰੋਗੇ ਉਨਾ ਲੋਕ ਪਰਲੋਕ ਵਿੱਚ ਸਿੱਖ ਦਾ ਸਨਮਾਨ ਵੱਧਦਾ। ਪਰ ਕਈ ਵਾਰ ਅਸੀਂ ਹਾਲਤ ਇਸ ਤਰ੍ਹਾਂ ਦੇ, ਪਹਿਲਾਂ ਜਦੋਂ ਲਿਆਈ ਦਾ ਮਹਾਰਾਜ ਨੂੰ ਪੋਤਾਂ ਘਰ ਦੇ ਪਰਿਵਾਰ ਦੇ ਜੀ ਨਾਲ ਹੁੰਦੇ ਆ, ਜਦੋਂ ਮਹਾਰਾਜ ਜੀ ਨੂੰ ਵਿਦਿਆ ਕਰਨ ਉਦੋਂ ਮੈਨੂੰ ਮਾਫ ਕਰਿਓ, ਤੁਸੀਂ ਘਰ ਦੇ ਰਿਸ਼ਤੇਦਾਰਾਂ ਵਿੱਚ ਹੀ ਗੁਆਚੇ ਰਹਿੰਦੇ। ਆਪਣੇ ਮਨ ਤੇ ਇੱਕ ਗੱਲ ਟੁਕਾ ਕੇ ਵੇਖਿਓ, ਸੋਚ ਕੇ, ਕਿਸੇ ਰਿਸ਼ਤੇਦਾਰ ਦੇ ਤੁਸੀਂ ਜਾਂਦੇ ਹੋ, ਉਹ ਤੁਹਾਨੂੰ ਚਾਹ ਪਾਣੀ ਜਲ ਪਾਣੀ ਘਰ ਵਿੱਚ ਬਹਿ ਕੇ ਸਰਵ ਕਰਦਾ, ਛਕਾਉਂਦਾ, ਤੇ ਜਦੋਂ ਤੁਸੀਂ ਵਾਪਸ ਤੁਰਨ ਲੱਗੋ ਉਹ ਘਰ ਦੇ ਕਮਰੇ ਤੋਂ ਬਾਹਰ ਹੀ ਨਾ ਨਿਕਲਣ, ਤੁਹਾਨੂੰ ਗੇਟ ਤੱਕ ਵੇਖਣ ਵੀ ਨਾ ਆਉਣ, ਕੀ ਮਹਿਸੂਸ ਕਰੋਗੇ? ਰਿਸਪੈਕਟ ਇਹ ਹੁੰਦੀ ਹੈ ਜਿਹਨੂੰ ਤੁਸੀਂ ਗੱਡੀ ਤੱਕ ਛੱਡਣ ਜਾਂਦੇ, ਜਿਹਨੂੰ ਤੁਸੀਂ ਗੇਟ ਤੱਕ ਗੱਡੀ ਤੱਕ ਛੱਡਣ ਜਾਂਦੇ ਹੋ, ਫਿਰ ਤੋਰਨ ਲੱਗੇ ਸੀ, ਪਰ ਇਹ ਰਿਸਪੈਕਟ ਹੈ। ਇੱਥੋਂ ਤੱਕ ਮੈਂ ਕਈ ਰਿਸ਼ਤੇਦਾਰ ਵੇਖੇ, ਉਹ ਇਕੱਲਾ ਤੋਰਨ ਛੱਡਣ ਗੱਡੀ ਬਿਠਾਉਣ ਤੱਕ ਨਹੀਂ, ਜਦੋਂ ਕੋਈ ਰਿਸ਼ਤੇਦਾਰ ਵਾਪਸ ਘਰ ਪਹੁੰਚ ਜਾਂਦਾ ਤਦੋਂ ਵੀ ਫੋਨ ਕਰਕੇ ਪੁੱਛਦੇ ਠੀਕ ਠਾਕ ਪਹੁੰਚ ਗਏ ਹੋ? ਬੜਾ ਗਹਿਰਾ ਪਿਆਰ ਹੈ। ਮਹਿਸੂਸ ਕਰਿਓ ਆਪਣਾ ਗੁਰੂ ਨਾਲ ਕਿਹੋ ਜਿਹਾ ਹੈ। ਆਰੰਭ ਕਰਾਈਏ ਪਾਠ ਤਾਂ ਜ਼ਰੂਰ ਗੇਟਾਂ ਵਿੱਚ ਖਲੋ ਕੇ ਤੇਲ ਚੋਂਦੇ ਹੋ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿਦਿਆ ਕਰੀਦੇ ਉਦੋਂ ਮਾਫ ਕਰਿਓ। ਰਿਸ਼ਤੇਦਾਰਾਂ ਵਿੱਚ ਲੈਣ ਦੇਣ ਵਿੱਚ ਗੁਆਚੇ ਹੁੰਦੇ ਆ, ਕੌਣ ਕੀ ਲੈ ਕੇ ਆਇਆ, ਕਿਹਨੂੰ ਕੀ ਦੇਣਾ, ਇਹੀ ਰੌਲੇ ਪਏ ਰਹਿੰਦੇ ਨੇ, ਪਤਾ ਹੀ ਨਹੀਂ ਕਦੋਂ ਮਹਾਰਾਜ ਦਾ ਸਰੂਪ ਚਲੇ ਗਏ।
ਫਿਰ ਉਹੋ ਜਿਹਾ ਫਲ ਮਿਲਦਾ, ਉਹੋ ਜਿਹਾ ਗੁਰੂ ਪਿਆਰ ਕਰਦਾ। ਤੇ ਮਾਫ਼ ਕਰਿਓ ਉਹਨਾਂ ਬੰਦਿਆਂ ਨੂੰ, ਫਿਰ 10-10 ਸਾਲ 20-20 ਸਾਲ ਲੰਘ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਚਰਨ ਨਹੀਂ ਪਾਉਂਦੇ, ਮੌਕਾ ਹੀ ਨਹੀਂ ਮਿਲਦਾ ਉਹ ਪਾਠ ਕਰਾ ਸਕਦੇ। ਜਿਹਨਾਂ ਤੇ ਕਿਰਪਾ ਬਖਸ਼ਿਸ਼ ਹੈ ਨਾ, ਉਹਨਾਂ ਤੋਂ ਤਾਂ ਮਹਾਰਾਜ ਸਾਲ ਵੀ ਨਹੀਂ ਪੈਣ ਦਿੰਦੇ ਜਦੋਂ ਸੇਵਾ ਲੈ। ਜਦੋਂ ਮਹਾਰਾਜ ਕਿਰਪਾ ਬਖਸ਼ਿਸ਼ ਕਰਦੇ, ਕੋਈ ਨਾ ਕੋਈ ਸਵੱਬ ਬਣਿਆ ਰਹਿੰਦਾ, ਹਰ ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨ ਪਾਉਂਦੇ। ਇਹ ਸਾਧ ਸੰਗਤ ਅੰਦਰ ਪ੍ਰੇਮ ਪਿਆ, ਚਾਚੇ ਫੱਗੂ ਦੇ ਪ੍ਰੇਮ ਕਰਕੇ ਸਸਰਾਮ ਪਹੁੰਚ ਗਏ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਘੋੜੇ ਸਮੇਤ ਵਿਹੜੇ ਵਿੱਚ ਗਏ, ਬੜਾ ਅਦਬ ਕੀਤਾ, ਸਤਿਗੁਰ ਦੀ ਵਾਸਤੇ ਸੁੰਦਰ ਆਸਣ ਲਾ ਦਿੱਤੇ, ਲੰਗਰ ਤਿਆਰ ਹੋ ਰਹੇ ਸੀ, ਸੰਗਤ ਜੁੜਨ ਲੱਗ ਪਈ, ਕੀਰਤਨ ਚੱਲਦਾ। ਜਦੋਂ ਬਹੁਤ ਸੰਗਤ ਵਿਹੜੇ ਵਿੱਚ ਬਹਿ ਗਈ, ਇਤਿਹਾਸ ਕਹਿੰਦਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜਿਸ ਸਿੱਖ ਨੇ 3 ਪਾਤਸ਼ਾਹੀਆਂ ਦੀ ਸੇਵਾ ਵਿੱਚ ਸੇਵਾ ਕੀਤੀ ਹੋਵੇ, ਕਿੰਨਾ ਵੱਡਾ ਸਿੱਖ ਹੋਣਾ ਜੀ। ਉਹਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਆਖਰੀ ਪੇਪਰ ਪਾਇਆ। ਇਹ ਉਹ ਪੜ੍ਹਾਈ ਹੈ ਜਿਹੜੀ ਬਹੁਤ ਬਰੀਕ ਹੈ, ਜਿਸ ਤੋਂ ਬਾਅਦ ਸਿੱਧੀ ਡਿਗਰੀ ਮਿਲਦੀ ਹੈ। ਇਹ ਉਹ IPS ਹੈ ਜਿਸ ਤੋਂ ਬਾਅਦ ਫਿਰ ਸਾਧ ਸੰਗਤ ਜਿਵੇਂ ਕੋਈ ਉਹ ਐਗਜ਼ਾਮ ਕਰਦੇ ਨਾ, ਉਸ ਤੋਂ ਬਾਅਦ ਪੂਰੇ ਡਿਸਟ੍ਰਿਕਟ ਦੇ ਅਫਸਰ ਥੱਲੇ ਬਹਿ ਜਾਂਦੇ ਸਰ, ਉਹ ਸਭ ਤੋਂ ਉੱਪਰ ਬਹਿੰਦਾ ਜਾ ਕੇ। ਗੁਰੂ ਦਾ ਸਿੱਖ ਹੈ, 3 ਪਾਤਸ਼ਾਹੀਆਂ ਤੋਂ ਸੇਵਾ ਨਿਭਾਉਂਦਾ ਹੈ। ਅੱਜ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੋਲ ਸੱਦ ਕੇ ਕਿਹਾ, ਭਾਈ ਫੱਗੂ ਮਹਾਰਾਜ ਹੁਕਮ। ਕਹਿੰਦੇ ਜੀ ਤੁਹਾਡੇ ਵੱਲ ਗੁਰੂ ਘਰ ਦਾ ਦਸਵੰਧ ਰਹਿੰਦਾ, ਉਹ ਭੇਂਟ ਕਰੋ। ਤੇ ਭਾਈ ਫੱਗੂ ਨੇ ਬੜੀ ਸੋਚ ਵਿਚਾਰ ਕਰਕੇ, ਜਿੰਨਾ ਕੁ ਕੋਈ ਸੀ ਸਭ ਸੋਚਣ ਤੋਂ ਬਾਅਦ ਕਿਹਾ, ਮਹਾਰਾਜ ਜੋ ਭੇਟਾ ਰਹਿੰਦੀ ਸੀ ਮੈਂ ਤੁਹਾਡੇ ਚਰਨਾਂ ਵਿੱਚ ਭੇਂਟ ਕਰ ਦਿੱਤੀ ਹੈ, ਪਰ ਸਤਿਗੁਰੂ ਮੈਂ ਥੋੜੀ ਮੱਤ ਦਾ ਮਾਲਕ ਹਾਂ। ਮਹਾਰਾਜ ਅਲਪ ਬੁੱਧੀ ਹੈ, ਅਸੀਂ ਭੁੱਲ ਜਾਈਦਾ, ਸਿੱਖ ਭੁੱਲਣ ਹਾਰ ਹੈ। ਮਹਾਰਾਜ ਤੁਸੀਂ ਬਖਸ਼ਣ ਹਾਰ ਹੋ, ਕਿਰਪਾ ਕਰੋ ਜੇ ਮੈਨੂੰ ਕੋਈ ਭੁੱਲ ਗਿਆ ਮਹਾਰਾਜ ਯਾਦ ਕਰਾ ਦੇ। ਤੇ ਜੇ ਸਾਧ ਸੰਗਤ ਮਾੜਾ ਜਿਹਾ ਵੀ ਕੱਚਾ ਹੋ ਜਾਂਦਾ ਨਾ ਡਿਗਰੀ ਤੋਂ, ਤਾਂ ਇੱਥੇ ਹੋਣਾ ਸੀ 100-200 ਬੰਦੇ ਵਿੱਚ ਮੇਰੀ ਇੰਨੀ ਇਨਸਲਟ ਕਿ ਮੇਰੇ ਪੈਸੇ ਰਹਿੰਦੇ ਨੇ ਗੁਰੂ ਘਰ ਦੇ। ਪਾਤਸ਼ਾਹ ਨੇ ਕਿਹਾ, ਭਾਈ ਫੱਗੂ ਤੂੰ ਭੁੱਲ ਗਏ ਬਈ, ਕੋਈ ਭੇਟਾ ਰਹਿੰਦੀ ਹੈ ਤੇਰੇ ਵੱਲ, ਉਹ ਭੇਟਾ ਤੂੰ ਕਿੰਨੇ ਸਾਲਾਂ ਦੀ ਰੱਖ ਕੇ ਬੈਠਾ, ਤੂੰ ਭੁੱਲ ਗਿਆ? ਗੁਰੂ ਨੂੰ ਭੇਟਾ ਭੇਂਟ ਕੀਤੀ ਨਹੀਂ, ਇੰਨੇ ਸਾਲਾਂ ਤੋਂ ਭੇਟਾ ਤੂੰ ਵਰਤੀ ਜਾ ਰਿਹਾ, ਗੁਰੂ ਨੂੰ ਭੇਂਟ ਨਹੀਂ ਕੀਤੀ? ਤਾਂ ਸਾਰੀ ਸੰਗਤ ਵੇਖ ਰਹੀ, ਇਹਦੇ ਉੱਤੇ ਤਾਂ ਇੰਨਾ ਵਿਸ਼ਵਾਸ ਸੀ, ਇਹ ਤਾਂ 1 ਪੈਸਾ ਵੀ ਰੱਖਣ ਵਾਲਾ ਨਹੀਂ, ਇਹਦਾ ਮਤਲਬ ਫੱਗੂ ਵੱਲ ਪੈਸੇ ਰਹਿੰਦੇ ਨੇ। ਸਾਰੀ ਸੰਗਤ ਉਹਦੇ ਵੱਲ ਵੇਖਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਭੇਟਾ ਮੰਗਦੇ, ਕਿੰਨੇ ਸਾਲਾਂ ਦੀ ਭੇਟਾ ਰਹਿੰਦੀ ਹੈ ਤੇਰੇ ਵੱਲ, ਤੂੰ ਘਰ ਵਿੱਚ ਰੱਖੀ ਬੈਠਾ, ਵਰਤੀ ਜਾ ਰਿਹਾ, ਸਾਨੂੰ ਉਹ ਭੇਟ ਕੀਤੀ ਨਹੀਂ? ਤੇ ਸਾਧ ਸੰਗਤ, ਇਹ ਬੜਾ ਬਰੀਕ ਪੇਪਰ ਹੈ, ਪੂਰੀ ਸੰਗਤ ਦੇ ਅੰਦਰ ਕਿਸੇ ਨੂੰ ਇਸ ਤਰ੍ਹਾਂ ਗੁਰੂ ਪੁੱਛਦਾ, ਜੇ ਰੰਚਕ ਮਾਤਰ ਵੀ ਸੂਖਮ ਹੋਮੇ ਹੋਵੇ, ਉਹ ਬੰਦੇ ਨੇ ਬੋਲ ਪੈਣਾ ਸੀ, ਮਹਾਰਾਜ ਇੰਨੇ ਸਾਲ ਸੇਵਾ ਕਰਦੇ ਹੋ ਗਏ, ਮੈਂ 1 ਪੈਸਾ ਵੀ ਨਹੀਂ ਰੱਖਿਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਰੀ ਪੇਪਰ ਪਾਇਆ, ਇਹਦੇ ਵਿੱਚ ਭਾਈ ਫੱਗੂ 100% ਪਾਸ ਹੋਏ। ਇੱਕੋ ਗੱਲ ਹੱਥ ਜੋੜ ਕੇ ਕਹੀ, ਮਹਾਰਾਜ ਮੈਂ ਭੁੱਲਣ ਹਾਰ ਹਾਂ, ਮਹਾਰਾਜ ਭੁੱਲ ਜਾਈਦਾ, ਅਲਪ ਬੁੱਧੀ ਹੈ, ਕਿਰਪਾ ਕਰੋ ਮਹਾਰਾਜ, ਤੁਹਾਡੇ ਘਰ ਦੇ ਗੋਲੇ ਹਾਂ ਮਹਾਰਾਜ, ਜੇ ਭੁੱਲ ਗਏ ਮੈਨੂੰ ਯਾਦ ਕਰੋ। ਇਹ ਅਰਦਾਸ ਕੀਤੀ ਕਿ ਕੋਟ ਬਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਮਹਾਰਾਜ ਸਮਝਾ ਦਿਓ ਜੇ ਭੁੱਲ।

महाराज ਅਸੀਂ ਹਲਪ ਬੁੱਧੀ ਵਾਲੇ ਕਦੇ ਵੀ ਭੁੱਲ ਕਰ ਸਕਦੇ, ਕੋਈ ਬੰਦਾ ਪਰਫੈਕਟ ਨਹੀਂ, ਸਾਰੀ ਦੁਨੀਆ ਇਮਪਰਫੈਕਟ, ਪਰ ਕਿਸੇ ਕਿਸੇ ਨੂੰ ਸਮਝ ਆਉਂਦਾ ਜਿਹਨੂੰ ਗੁਰੂ ਬੁਝਾ ਦੇ। ਜਦੋਂ ਭਾਈ ਫੱਗੂ ਨੇ ਅੱਖਾਂ ਭਰ ਕੇ ਹੱਥ ਜੋੜ ਕੇ ਵਿਰਾਗ ਵਿੱਚ ਕਿਹਾ, ਮਹਾਰਾਜ ਕਿਰਪਾ ਕਰੋ ਹਮ

ਮਹਾਰਾਜ ਅਲਪ ਬੁੱਧੀ ਹਾਂ, ਭੁੱਲ ਗਿਆ ਹੋਵਾਂਗਾ, ਯਾਦ ਕਰਾ ਦਿਓ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਅੱਖਾਂ ਵਿੱਚੋਂ ਹੰਝੂ ਕਰਦੇ ਵੇਖੇ, ਬਜ਼ੁਰਗ ਸਰੀਰ ਹੈ, ਚਿੱਟਾ ਸ਼ਮ ਦੜ ਹੈ। ਜਦੋਂ ਅੱਖਾਂ ਚੋਂ ਹੰਝੂ ਸੰਗਤ ਵਿੱਚ ਖਲੋ ਕੇ ਘਿਰੇ, ਪਾਤਸ਼ਾਹ ਆਪਣੇ ਸਿੰਘਾਸਨ ਤੋਂ ਉੱਠ ਖੜੇ, ਪਿਆਰ ਨਾਲ ਗਲਵਕੜੀ ਵਿੱਚ ਲੈ ਲਿਆ। ਕਹਿਣ ਲੱਗੇ, ਫੱਗੂ ਤੂੰ ਪਾਸ ਹੋ ਗਿਆ, ਸਾਧ ਸਾਧ ਸ਼ਾਬਾਸ਼, ਤੂੰ ਪਾਸ ਹੋ ਗਿਆ, ਫੱਗੂ ਤੂੰ ਪਾਸ ਹੋ ਗਿਆ। ਸਤਿਗੁਰ ਸੱਜੇ ਪਾਤਸ਼ਾਹ ਨੂੰ ਭਾਈ ਫੱਗੂ ਰੋ ਕੇ ਕਹਿੰਦਾ, ਮਹਾਰਾਜ ਕੋਈ ਭੁੱਲ ਹੋ ਗਈ ਹੋਣੀ, ਮਹਾਰਾਜ ਦੱਸ ਦਿਓ, ਯਾਦ ਕਰਾ ਦਿਓ। ਪਾਤਸ਼ਾਹ ਨੇ ਬੜਾ ਪਿਆਰ ਦੇ ਕੇ ਬਿਠਾਇਆ ਤੇ ਫਿਰ ਕਿਹਾ, ਹਾਂ ਭਾਈ ਫੱਗੂ, ਇੱਕ ਭੇਟਾ ਤੇਰੇ ਵੱਲ ਰਹਿੰਦੀ ਏ, ਉਹ ਪਤਾ ਕੀ ਏ? ਮਹਾਰਾਜ, ਕਿਹੜੀ ਭੇਟਾ? ਕਹਿੰਦੇ, ਯਾਦ ਕਰ, ਕਿੰਨੇ ਸਾਲ ਪਹਿਲਾਂ ਕਿਸੇ ਸਿੱਖ ਦੇ ਘਰ ਤੋਂ ਦਸਵੰਧ ਲੈਣ ਗਿਆ ਸੀ। ਉਹਦੇ ਘਰ ਵਾਲੀ ਉਸ ਦਿਨ ਬਹੁਤ ਗੁੱਸੇ ਵਿੱਚ ਸੀ, ਉਹ ਸਿੱਖ ਘਰ ਵਿੱਚ ਨਹੀਂ ਸੀ, ਤੇ ਘਰ ਵਾਲੀ ਕਿਸੇ ਕੱਲ ਕਲੇਸ਼ ਮਾਇਆ ਵਿੱਚ ਗੁੱਸੇ ਵਿੱਚ ਸੀ। ਜਦੋਂ ਤੂੰ ਜਾ ਕੇ ਦਸਵੰਧ ਭੇਟਾ ਮੰਗੀ, ਉਹਨੇ ਗੁੱਸੇ ਵਿੱਚ ਘਰ ਦਾ ਕੂੜਾ ਚੁੱਕ ਕੇ ਤੇਰੀ ਝੋਲੀ ਪਾ ਦਿੱਤਾ ਸੀ। ਕਹਿੰਦੇ, ਮਹਾਰਾਜ ਉਹ ਘਟਨਾ ਥੋੜੀ ਮੈਂ ਭੁੱਲ ਸਕਦਾ, ਉਹ ਤਾਂ ਮੈਨੂੰ ਯਾਦ ਹੈ। ਪਰ ਸਤਿਗੁਰਾਂ ਕਿਹਾ, ਫੱਗੂ ਤੂੰ ਗੁੱਸਾ ਨਹੀਂ ਕੀਤਾ, ਤੂੰ ਉਹ ਕੂੜਾ ਵੀ ਝੋਲੀ ਵਿੱਚ ਪਵਾ ਕੇ ਲੈ ਆ, ਤੇ ਲਿਆ ਕੇ ਤੂੰ ਆਪਣੇ ਵਿਹੜੇ ਵਿੱਚੋਂ ਕੂੜਾ ਰੱਖ ਦਿੱਤਾ। ਤੇ ਭਾਈ ਫੱਗੂ, ਉਸ ਕੂੜੇ ਦੇ ਅੰਦਰ ਇੱਕ ਬੇਰ ਦੀ ਗਟਕ ਸੀ, ਉਹ ਬੇਰ ਦਾ ਬੀਜ ਤੇਰੇ ਵਿਹੜੇ ਵਿੱਚ ਉੱਗ ਗਿਆ, ਆਹ ਜਿਹੜਾ ਬੇਰੀ ਦਾ ਦਰਖਤ ਤੇਰੇ ਵਿਹੜੇ ਵਿੱਚ ਸੰਗਤ ਬੈਠੀ ਹੈ। ਕਹਿੰਦੇ, ਭਾਈ ਫੱਗੂ, ਇਹ ਗੁਰੂ ਦੀ ਭੇਟਾ ਦਾ ਦਰਖਤ ਹੈ। ਬਾਅਦ ਵਿੱਚ ਜਦੋਂ ਉਸ ਸਿੱਖ ਨੂੰ ਪਤਾ ਲੱਗਾ, ਮੇਰੇ ਘਰ ਵਾਲੀ ਨੇ ਕੂੜਾ ਚੁੱਕ ਕੇ ਪਾ ਦਿੱਤਾ, ਕਹਿੰਦੇ ਉਸ ਸਿੱਖ ਨੇ ਅਰਦਾਸਾਂ ਕਰਕੇ ਗੁਰੂ ਤੋਂ ਮਾਫੀ ਮੰਗੀ, ਮਹਾਰਾਜ ਮੇਰੇ ਘਰ ਵਾਲੀ ਦੀ ਭੁੱਲ ਨਾ ਚਿਤਾਰਿਓ, ਮਹਾਰਾਜ ਗਲਤੀ ਹੋ ਗਈ ਗੁੱਸੇ ਵਿੱਚ। ਕਹਿੰਦੇ, ਭਾਈ ਉਹ ਸਿੱਖ ਦੀ ਅਰਦਾਸ ਕਰਕੇ ਉਹਦੇ ਕੂੜੇ ਵਿੱਚ ਆਇਆ ਹੋਇਆ ਉਹ ਬੇਰ ਦਾ ਖਾਧਾ ਬੀਜ ਜਿਹੜਾ, ਕਹਿੰਦੇ ਭਾਈ ਉਹ ਗਿਟਕ ਵੀ ਪ੍ਰਵਾਨ ਹੋ ਗਈ, ਉਹ ਬੇਰ ਦਾ ਬੀਜ ਵੀ ਪ੍ਰਵਾਨ ਹੋ ਗਿਆ, ਤੇਰੇ ਵਿਹੜੇ ਵਿੱਚ ਉਹ ਬੀਜ ਤੋਂ ਬੇਰੀ ਦਾ ਦਰਖਤ ਬਣ। ਕਹਿੰਦੇ, ਕਿੰਨੇ ਸਾਲਾਂ ਤੋਂ ਬੇਰ ਖਾ ਰਹੇ? ਭਾਈ ਫੱਗੂ ਚਰਨੀ ਟਹਿ ਪਿਆ, ਮਹਾਰਾਜ ਤੁਹਾਡੀ ਤੁਸੀਂ ਜਾਣੋ। ਸਤਿਗੁਰਾਂ ਕਹਿੰਦੇ, ਭੇਟਾ ਭਾਈ ਸਾਰੀ ਸੰਗਤ ਨੂੰ ਬੇਰ ਛਕਾਓ। ਔਰ ਸਤਿਗੁਰਾਂ ਕਹਿਆ, ਭਾਈ ਫੱਗੂ ਤੂੰ ਪ੍ਰਵਾਨ ਹੋਇਆ। ਸਾਧ ਸੰਗਤ, ਉਸੇ ਭਾਈ ਫੱਗੂ ਨੂੰ ਬ੍ਰਹਮ ਗਿਜਨ ਦੀ ਅਵਸਥਾ ਪਾਤਸ਼ਾਹ ਨੇ ਸਭ ਤੋਂ ਵੱਡੀ ਪਤੀ ਦਿੱਤੀ। ਉਹੋ ਜਿਹੇ ਗੁਰਸਿੱਖਾਂ ਤੋਂ ਬਲਿਹਾਰ ਜਾ ਕੇ ਫਿਰ ਗੁਰੂ ਨੇ ਕਿਹਾ, ਭਾਈ ਇਹ ਉਹ ਗੁਰਸਿੱਖ ਹੈ ਭਾਈ ਫੱਗੂ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ, ਸਾਧ ਸੰਗਤ ਇਹ ਉਹ ਭਾਈ ਫੱਗੂ ਹੈ, ਉਹ ਗੁਰੂ ਦਾ ਸਿੱਖ ਹੈ ਜਿਹਦੀ ਚਰਨ ਧੂੜ ਲੈਣ ਨਾਲ ਵੀ ਪਾਪੀਆਂ ਦੇ ਪਾਪ ਦੂਰ। ਸਾਧ ਸੰਗਤ ਉਹ ਡਿਗਰੀ ਹੈ ਜਿੱਥੇ ਸਿੱਖਾਂ ਤੋਂ ਉੱਪਰ ਚੁੱਕਤਾ ਹੁਣ ਲੈਵਲ ਦੇਖੋ, ਹੈ ਤਾਂ ਸਰੀਰ ਆਪਣੇ ਵਰਗਾ ਹੀ ਹੁੰਦਾ ਹੈ। ਜਦੋਂ ਕੋਈ IPS ਡਿਗਰੀ ਕਰ ਜਾਂਦਾ ਹੈ, ਤੁਹਾਨੂੰ ਪਤਾ ਉਹ ਪੂਰੇ ਜ਼ਿਲ੍ਹੇ ਦੇ ਅਫਸਰਾਂ ਦੇ ਉੱਪਰ ਬਹਿ ਜਾਂਦਾ ਹੈ, ਤੇ ਤੁਹਾਡੇ ਵਰਗਾ ਹੈ। ਇੱਦਾਂ ਹੀ ਭਾਈ ਜਦੋਂ ਕੋਈ ਸਿੱਖਾਂ ਵਿੱਚੋਂ ਗੁਰੂ ਦੀ ਡਿਗਰੀ ਪਾਸ ਕਰਦਾ, ਫਿਰ ਗੁਰੂ ਗੁਰਸਿੱਖਾਂ ਤੋਂ ਉੱਪਰ ਕਰ ਦਿੰਦਾ, ਸਿੱਖਾਂ ਨੂੰ ਫਿਰ ਗੁਰੂ ਕਹਿੰਦਾ, ਭਾਈ ਇਸ ਗੁਰਸਿੱਖ ਦੀ ਚਰਨ ਧੂੜ ਨਾਲ ਵੀ ਪਾਪ ਧੋਤੇ ਜਾਣਗੇ, ਇਹ ਹੁਣ ਆਮ ਸਿੱਖ ਨਹੀਂ ਰਿਹਾ, ਇਹ ਪਤਾ ਕੌਣ ਹੈ? ਗੁਰਸਿੱਖੀ ਪਾਣ ਮੰਨਿਆ ਗੁਰਪੂਰਾ ਪਾਰ ਲੰਘਾਏ। ਇਹ ਕੀ ਬਣ ਗਿਆ? ਗੁਰਸਿੱਖਾਂ ਕਿਹੜ ਤੋੜ ਦੇ ਹਮ ਪਾਪੀ ਪੀ ਗਤ ਪਾਏ। ਇੱਕ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਕੇ ਆਪਾਂ ਪੰਕਤੀ ਪੜ੍ਹੀਏ, ਇੱਕ ਵਾਰ ਸਾਰੇ ਪਿਆਰ ਨਾਲ ਪੜ੍ਹੋ। ਗੁਰ

ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਭਾਈ ਫੱਗੂ ਤੈਨੂੰ ਇਹ ਪਦਵੀ ਪਤਾ ਕਿਉਂ ਮਿਲੀ ਹੈ? ਉਹਨੇ ਕਿਹਾ ਮਹਾਰਾਜ ਤੁਹਾਡੀਆਂ ਤੁਸੀਂ ਜਾ ਭਾਈ ਉਹ ਸੰਗਤ ਵਿੱਚ ਹਉਮੈ ਛੱਡੇ, ਉਹਨੂੰ ਬਹੁਤ ਉੱਚੀ ਪਦਵੀ ਮਿਲਦੀ, ਉਹ ਆਪਣੇ ਆਪ ਨੂੰ ਨੀਵਾਂ ਸਮਝੇ ਗੁਰੂ ਅੱਗੇ, ਗੁਰੂ ਉਹਨੂੰ ਬਹੁਤ ਉੱਚੀ ਪਦਵੀ ਦੇ ਦਿੰਦੇ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਛੋਟੇ ਸਪੁੱਤਰ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ 5 ਪੁੱਤਰ ਤੇ 1 ਧੀ ਨੇ ਜਨਮ ਲਿਆ। ਸਭ ਤੋਂ ਛੋਟੀ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਬਾਅਦ ਬੀਬੀ ਵੀਰੋ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਫਿਰ 5ਵੇਂ ਨੰਬਰ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਇਤਿਹਾਸ ਪੜਿਓ, 6ਵੇਂ ਪਾਤਸ਼ਾਹ ਨੇ ਹਰ ਵਕਤ ਆਪਣੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਚਪਨ ਵਿੱਚ ਰੱਖਿਆ। ਇਤਿਹਾਸ ਕਹਿੰਦਾ 1621 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਉਸ ਤੋਂ ਬਾਅਦ ਸਾਧ ਸੰਗਤ ਸੰਨ 1629 ਈਸਵੀ 8 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੀ, ਜਦੋਂ ਗੁਰੂ ਨਾਨਕ ਸਿੰਘ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਸਾਹਿਬ ਦੀ ਅਕਾਲ ਚਲਾਣਾ ਕੀਤਾ, ਪਰਲੋਕ ਗਵਨ ਹੋਏ। ਉਦੋਂ ਬਾਬਾ ਸ੍ਰੀ ਚੰਦ ਸਾਹਿਬ ਦੇ ਅਕਾਲ ਚਲਾਣੇ ਤੇ 6ਵੇਂ ਪਾਤਸ਼ਾਹ ਬਾਠ ਸਾਹਿਬ ਗਏ, ਉਦੋਂ ਨਾਲ ਲੈ ਕੇ ਗਏ 8-8 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ। ਇਹ ਗੱਲ ਸਮਝਾਉਣੀ ਸੀ ਭਾਈ, ਗੁਰੂ ਘਰ ਦੇ ਅੰਦਰ ਤਪੱਸਿਆ ਕਰਨ ਵਾਲੇ, ਮਨ ਨੀਮਾ ਰੱਖਣ ਵਾਲਿਆਂ ਦਾ ਕਿਵੇਂ ਸਤਿਕਾਰ ਤੇ ਸਨਮਾਨ ਕਰਨਾ। 6ਵੇਂ ਪਾਤਸ਼ਾਹ ਨੇ ਬਾਬਾ ਸ੍ਰੀ ਚੰਦ ਸਾਹਿਬ ਦਾ ਬੜਾ ਹੀ ਮਾਣ ਕੀਤਾ, ਬੜਾ ਸਤਿਕਾਰ ਕੀਤਾ। ਤੁਸੀਂ ਗੁਰੂ ਸਪੁੱਤਰ ਹੋ, ਤੁਸੀਂ ਵੱਡੀ ਤਪੱਸਿਆ ਵਾਲੇ ਹੋ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਆਪਣੀ ਹਉਮੈ ਨਹੀਂ ਜਤਾਈ ਕਿ ਮੇਰੀ ਉਮਰ ਵੱਡੀ ਹੈ, ਮੈਂ ਗੁਰੂ ਨਾਨਕ ਦਾ ਵੱਡਾ ਪੁੱਤਰ ਹਾਂ, ਮੇਰੀ ਭਗਤੀ ਹੈ। ਤੁਸੀਂ ਗੁਰੂ ਰਾਮਦਾਸ ਮਹਾਰਾਜ ਅੱਗੇ ਇਹ ਗੱਲ ਕਹੀ ਸੰਗਤ ਵਿੱਚ ਕਿ ਹੇ ਗੁਰੂ ਰਾਮਦਾਸ, ਤੁਹਾਡੀ ਨਿਮਰਤਾ ਨੇ ਸਾਡਾ ਸਭ ਕੁਝ ਲੁੱਟ ਲਿਆ, ਜੋ ਮਾੜਾ ਮੋਟਾ ਮੇਰੇ ਵਿੱਚ ਸੀ ਉਹ ਵੀ ਗੁਰੂ ਰਾਮਦਾਸ ਮਹਾਰਾਜ ਤੁਸੀਂ ਖੋਲ। ਬਾਬਾ ਸ੍ਰੀ ਚੰਦ ਸਾਹਿਬ ਦੇ ਅਕਾਲ ਚਲਣੇ ਤੇ ਗੁਰੂ ਤੇਗ ਬਹਾਦਰ ਮਹਾਰਾਜ 8 ਸਾਲ ਦੀ ਉਮਰ, ਫਿਰ ਗੁਰੂ ਤੇਗ ਬਹਾਦਰ ਮਹਾਰਾਜ 10 ਸਾਲ। 6ਵੇਂ ਪਾਤਸ਼ਾਹ ਨੇ ਕਿਹਾ ਬਾਬਾ ਬੁੱਢਾ ਸਾਹਿਬ, ਤੇਗ ਬਹਾਦਰ ਨੂੰ ਆਪਣੇ ਕੋਲ ਰੱਖੋ, ਇਹਨੂੰ ਕੋਲ ਸਮਝਾਓ। ਔਰ 1631 ਵਿੱਚ ਜਦੋਂ ਬਾਬਾ ਬੁੱਢਾ ਸਾਹਿਬ ਦੀ ਅਕਾਲ ਚਲਣਾ ਕੀਤਾ, ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਮਦਾਸ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਗਏ। ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਸਾਧ ਸੰਗਤ। ਇਹ ਮੇਰੀ ਕਥਾ ਕਹਿਣ ਤੋਂ ਭਾਵ ਹੈ, ਜਦੋਂ ਸੰਗਤ ਵਿੱਚ ਕੋਈ ਇਸ ਤਰ੍ਹਾਂ ਦੀਵਾਨ ਹੋਵੇ, ਕੀਰਤਨ ਹੋਵੇ, ਉਦੋਂ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਇਆ ਕਰੋ। ਉਹ ਬੱਚੇ ਜਿਹੜੇ ਸੁਣਨ ਦੀ ਸ਼ਮਤਾ ਰੱਖਦੇ, 8 ਸਾਲ 9 ਸਾਲ 10 ਸਾਲ ਹੋ ਗਏ, ਉਹਨਾਂ ਨੂੰ ਨਾਲ ਲੈ ਕੇ ਆਓ। ਉਹਨਾਂ ਉੱਤੇ ਸੰਗਤ ਦਾ, ਗੁਰੂ ਦਰਬਾਰ ਦਾ ਅਸਰ ਹੁੰਦਾ। ਇਹ ਨਾ ਹੋਵੇ ਵਿਆਹਾਂ ਸ਼ਾਦੀਆਂ ਵਿੱਚ ਬੱਚਿਆਂ ਨੂੰ ਨਵੇਂ ਕੱਪੜੇ ਸਵਾ ਕੇ ਨਾਲ ਲੈ ਜਾਂਦੇ ਹੋ, ਗੁਰੂ ਦੇ ਦੀਵਾਨ ਚੱਲਦੇ, ਉਦੋਂ ਬੱਚਿਆਂ ਨੂੰ ਘਰ ਛੱਡ ਦਿੱਤਾ, ਕਾਰਟੂਨ ਵੇਖੋ, ਮੋਬਾਇਲ ਵੇਖੀ ਜਾਓ, ਉਹਨਾਂ ਤੇ ਕੀ ਅਸਰ ਹੋਣਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬੁੱਢਾ ਸਾਹਿਬ ਕੋਲ ਪੜ੍ਹੇ। ਇੱਕ ਰਾਤ ਪਹਿਲਾਂ ਕਾਲ ਚੱਲਣੇ ਤੋਂ ਪੂਰੀ ਰਾਤ ਸਿੱਖਾਂ ਵਿੱਚ 10 ਸਾਲ ਦੀ ਉਮਰ ਵਿੱਚ ਜਾਗ ਕੇ ਬੈਠੇ ਰਹੇ, ਸਾਰੀਆਂ ਕਥਾ ਸੁਣ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੋਦ ਵਿੱਚ ਹੀ ਸਿਰ ਰੱਖ ਕੇ ਪਏ ਨੇ, ਪੂਰੀ ਰਾਤ ਜਾਗਦੇ ਰਹੇ। ਉਸ ਤੋਂ ਬਾਅਦ ਸਾਧ ਸੰਗਤ ਇੱਥੇ ਹੀ ਵਸ ਨਹੀਂ। ਜਦੋਂ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਦੀ 15 ਸਾਲ ਦੀ ਹੋਈ, ਉਦੋਂ ਬਹੁਤ ਸੋਝੀ ਵਾਲੀ ਉਮਰ ਸੀ, ਭਾਈ ਗੁਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿਦਵਾਨ ਰਹੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੇ। 6ਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਕਾਲ ਤਖ਼ਤ ਸਾਹਿਬ ਦਾ ਪਹਿਲਾ ਸਮਝੋ ਜਹਿਦਾਰ ਥਾਪਿਆ ਹੋਵੇ। ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਨੇ ਕਾਲ ਤਖ਼ਤ ਸਾਹਿਬ ਦਾ ਥੜਾ ਬਣਵਾਇਆ, ਹੋਰ ਕਿਸੇ ਸਿੱਖ ਦਾ ਰਾਜ ਮਿਸਤਰੀ ਦਾ ਹੱਥ ਨਹੀਂ ਲਵਾਇਆ 6ਵੇਂ ਪਾਤਸ਼ਾਹ ਨੇ। ਅੱਜ ਜਦੋਂ ਭਾਈ ਗੁਰਦਾਸ ਜੀ ਨੇ ਸਰੀਰ ਛੱਡਣਾ ਸੀ, ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 15 ਸਾਲ ਦੀ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਨਾਲ ਲੈ ਕੇ ਗਏ, ਨਾਲ ਰੱਖਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ? ਇਹਦੇ ਉੱਤੇ ਇਹਨਾਂ ਚੀਜ਼ਾਂ ਦਾ ਗਿਆਨ। ਇਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਹੁਤ ਵੱਡੀ ਸੇਵਾ ਨਿਭਾਉਣੀ। ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੋਇਆ ਗੁਰੂ ਕੇ ਮਹਿਲ, ਉਦਣ ਪਹਿਲੀ ਵਾਰ ਹੱਥਾਂ ਵਿੱਚ ਚੁੱਕ ਕੇ ਦਰਸ਼ਨ ਕਰ ਗਏ। ਉਦਣੇ 6ਵੇਂ ਪਾਤਸ਼ਾਹ ਨੇ ਕਹਿ ਦਿੱਤਾ ਸੀ, ਨਾਨਕੀ ਤੇਰਾ ਪੁੱਤਰ ਬਹੁਤ ਵਡਿਆਈਆਂ ਦਾ ਮਾਲਕ ਬਣੇਗਾ। ਅੱਖਾਂ ਭਰ ਲਈਏ, ਮਹਾਰਾਜ ਤੁਹਾਡੇ ਘਰ ਪੁੱਤਰ ਮੈਨੂੰ ਮੇਰੀ ਭੁੱਖ ਨੂੰ ਭਾਗ ਲੱਗਾ, ਜਿਹਨੇ ਤੁਹਾਡੇ ਘਰ ਜਨਮ ਲਿਆ ਉਹਦੀ ਤੇ ਉਂਝ ਹੀ ਵਡਿਆਈਆਂ ਨੇ। 6ਵੇਂ ਪਾਤਸ਼ਾਹ ਨੇ ਕਿਹਾ, ਨਹੀਂ ਨਾਨਕੀ,
ਇਹਨੂੰ ਬਹੁਤ ਵਡਿਆਈਆਂ ਮਿਲਣਗੀਆਂ। ਉਦੋਂ ਵੀ ਪਾਤਸ਼ਾਹ ਨੇ ਕਹਿ ਦਿੱਤਾ

0: ਨਾਨਕੀ ਇਹਨੇ ਬਹੁਤ ਵੱਡੀ ਵਡਿਆਈ ਲੈਣੀ ਹੈ। ਇਹ ਛੇਵੇਂ ਪਾਤਸ਼ਾਹ ਨੇ ਬਚਨ ਕਹਿ, ਇਹਦੇ ਘਰ ਵਿੱਚ ਮਹਾਂਬਲੀ ਪੈਦਾ ਹੁੰਦੇ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਤਾਂਹੀਓ ਸਾਧ ਸੰਗਤ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਵਿਆਹ ਸ਼ਾਦੀ ਆਨੰਦ ਕਾਰਜ 1632 ਵਿੱਚ ਹੋਇਆ। ਇਤਿਹਾਸ ਪੜ੍ਹਿਓ, 10 ਸਾਲ, 15 ਸਾਲ, 20 ਸਾਲ ਔਲਾਦ ਨਹੀਂ ਹੋਈ ਗੁਰੂ ਤੇਗ ਬਹਾਦਰ ਮਹਾਰਾਜ। 22 ਸਾਲ, 24 ਸਾਲ, 26 ਸਾਲ, 28 ਸਾਲ, 30 ਸਾਲ ਲੰਘੇ, ਔਲਾਦ ਨਹੀਂ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਦੇ। ਇੱਕ ਵਾਰ ਵੀ ਮਾਤਾ ਨਾਨਕੀ ਦਾਦੀ ਹੈ ਨਾ, ਮਾਂ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ, ਇੱਕ ਵਾਰ ਵੀ ਆਪਣੀ 9 ਪੁੱਤਰ ਨੂੰ ਜ਼ੁਬਾਨ ਤੋਂ ਇਹ ਨਹੀਂ ਕਿਹਾ, ਕਿਉਂਕਿ ਮਾਤਾ ਨਾਨਕੀ ਨੂੰ ਵਿਸ਼ਵਾਸ ਸੀ ਛੇਵੇਂ ਪਾਤਸ਼ਾਹ ਦੇ ਬਚਨ ਹੋਏ ਨੇ, ਇਹਦੇ ਘਰ ਮਹਾਂਬਲੀ ਯੋਧਾ ਹੋਣਾ। ਵਾਰ ਵਾਰ ਇਹ ਗੱਲ ਮਾਂ ਨਾਨਕੀ ਕਹਿੰਦੇ ਰਹੇ, ਗੁਜਰੀ ਪੁੱਤ ਦਿਲ ਹੌਲਾ ਨਾ ਕਰੀ, ਬਾਣੀ ਪੜ੍ਹਨ ਅਨਕਾਰ ਨੂੰ ਚੇਤੇ ਕਰ, ਤੇਰੀ ਕੁੱਖ ਤੋਂ ਮਹਾਂਬਲੀ ਯੋਧਾ ਪੈਦਾ। ਸਾਧ ਸੰਗਤ, 30 ਸਾਲ ਲੰਘੇ, ਇਹ ਜ਼ਿੰਦਗੀ ਦਾ ਬਹੁਤ ਅਹਿਮ ਵਕਤ ਹੈ। ਇੱਥੇ ਤਾਂ 5-7 ਸਾਲ ਕਿਸੇ ਦੇ ਔਲਾਦ ਨਾ ਹੋਵੇ ਝਗੜੇ ਪੈ ਜਾਂਦੇ, ਲੋਕ ਇੱਧਰ ਉੱਧਰ ਖਿਸਕ ਜਾਂਦੇ। 30 ਸਾਲ ਔਲਾਦ ਨਹੀਂ ਹੋਈ, ਇਤਿਹਾਸ ਪੜ੍ਹੋ, 32 ਸਾਲ ਕੋਈ ਔਲਾਦ ਨਹੀਂ ਹੋਈ। 33 ਸਾਲਾਂ ਬਾਅਦ ਨਨਕਾਰ ਦੀ ਨਜ਼ਰ ਵਰਤੀ, ਵਿਆਹ ਤੋਂ ਪੂਰੇ 34 ਸਾਲ, 1632 ਤੋਂ ਲੈ ਕੇ 1666 ਈਸਵੀ, ਪੂਰੇ 34 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ। ਇਸ ਲਈ ਸਾਧ ਸੰਗਤ, ਗੁਰੂ ਤੇ ਵਿਸ਼ਵਾਸ ਰੱਖਣਾ, ਬਾਣੀ ਪੜ੍ਹਨੀ, ਨਾਮ ਜਪਣਾ, ਇਹ ਸੰਸਾਰ ਦੀਆਂ ਲੋੜਾਂ, ਮਨ ਦੀਆਂ, ਤਨ ਦੀਆਂ, ਇਹ ਵੀ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ, ਪਰ ਸਭ ਤੋਂ ਵੱਡੀ ਜ਼ਰੂਰਤ ਆਤਮ ਰਸ ਹੈ, ਉਹ ਗੁਰੂ ਕੋਲੋਂ ਮੰਗਣਾ, ਜਿਹਦੇ ਕਰਕੇ ਆਪਣਾ ਜਨਮ ਮਰਨ ਖਤਮ ਹੋਣਾ। ਸਾਰੀ ਸੰਗਤ ਦਾ ਧੰਨਵਾਦ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144 3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 4034397700 403 439 7700

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ।

सतगुरु गुरु अर्जन देव साहब महाराज कृपा करते हुए बचन उचार रहे है। गौड़ी राग अंदर भी महाराज ने इदां दे बचन उचारे। महाराज कहंदे है, कहंदे अत सुंदर कुलीन चतर मुख इयानी तनवंत। बंदे कोले होवे गुण ने, बंदे दे बंदा सोहना होवे, बुलारा होवे, उच्ची कुल विच होवे, ए बंदे दे गुण है। ते गुरु अर्जन देव साहब महाराज कहन लगे संसार इन्हां गुणां नूं मन्नदा है जी। बंदे दे रूप दा चलकारा भी लोकी मन्नदे है, बंदे दे माया दे हुलारे नूं भी लोकी मन्नदे है, बंदा बुलारा होवे तां भी लोकी मन्नदे है, बंदा विद्वान है तां भी लोकी मन्नदे है, चतर है तां भी लोकी मन्नदे है, सियाणा लोकी तां भी मन्नदे है। पर गुरु अर्जन देव साहब महाराज की कहंदे, महाराज कहंदे अत सुंदर कुलीन चतर मुख ज्ञानी तनवंत, मृतक कही है नानका जे प्रीत नहीं भगवंत। कहन लगे तेरे भाणे तू अपने आप विच बहुत वड्डा होएगा, पर जो रब दे घर विच गल होनी ना प्यारिया, उत्थे तेरे रूप दी गल नहीं होनी, उत्थे तेरी माया दी, उत्थे तेरी चौधर दी, उत्थे तेरी ताकत दी गल नहीं होनी, उत्थे ते ए गल होनी है तू किन्नी क वार अपनी जवानों जपया सतनाम श्री। बिल्कुल उसे तरीके जिवें भगत रविदास साहब जी बचन करते हुए कहंदे है, मैं अक्सर इन्हां बचना नूं दोहरांदा हुंना, भगत साहब जी दे बड़े प्यारे बचन है। वह कहन लगे ऊंचे मंदिर सुंदर नारी, संसार च बंदे नूं होर कुछ नहीं चाहिए खालसा जी, अपना पक्का घर बन जाए, धी पुत्र बंदे का लायक होवे, ते बंदा कहंदा मैं जिंदगी की जंग जित ली खालसा जी, मेरा धी पुत लायक है, मेरे आखे विच है, चंगा सियाणा है, पढ़ लिख के काम कार ते लग गया, ब्याह करवा लिया, पोते पोतियां का मूंह विखा दिता, दो त्रे दोतिया का मूंह विखा दिता, होर मैनू की चाहिए संसार च, पक्का घर कोठी मेरे कोले, कारोबार मेरे कोले, धियां पुत्र मेरे चढ़दी कला च, होर की चाहिए। ते भगत रविदास साहब कहन लगे एक गल चाहिए है जो तेरे कोले है नहीं, वो केड़ी, ऊंचे मंदिर सुंदर नारी राम नाम बिन बाजी हारी। उत्थे तेरे घर नू किसे ने नहीं वेखना, उत्थे तेरे घर विच लगे इटालियन पत्थर नू किसे ने नहीं वेखना, उत्थे जे गल होएगी ना उत्थे ते गल ए होएगी तू अपनी जवानों जपया के नहीं जपया सतनाम श्री। इसे तरीके गुरु अर्जन देव साहब महाराज कहिंदे, कोई आखे मैं ते राजा बन गया, मैनू ते मिल गई ताकत, मैनू ते हुण पावर मिल गई, जे मैं अपनी मर्जी करांगा, लुकाई उत्ते अपनी मर्जी करांगा, मैं जिसनू चाहे दुख देवां, जिसनू चाहे सुख देवां, मेरी मर्जी है, नहीं नहीं नहीं। महाराज कहिंदे राज कपटंग, कपटंग दे दो अर्थ हो सकते हैं, एक तो झूठा, एक कपटंग हुंदा छल, छल दा अर्थ हुंदा झूठ, दा अर्थ ते हुंदा झूठ, भी बंदे ने जवानों झूठ बोलिया, जा जेड़ा मैं छलावा देख रहा झूठ है, ते कपट दा अर्थ हुंदा सानू दिखे ता सही पर होवे ना, सानू दिखे ता सही पर होवे ना, उनू कहंदे छल हो गया, भी मैनू सुपने ते वड्डे वड्डे विखाए सी, मैनू कहा ते ए गया सी पर होया कुछ नहीं, मैनू आख्या ते ए गया सी भी गली गली च चानण हो जाएगा, पर हुण मैं वेखदा हुण ते गली गली च नेर गर्दी होई पई है, ते इहदा मतलब की है छल हो गया जे साडे नाल, धोखा हो गया जे साडे नाल। ते महाराज कहिंदे राज ते हुंदा ही धोखे दा, राज कपटंग रूप कपटंग, जिन्ना बंदा रूपवान होएगा ना खालसा जी उन्ना हंकारी भी होएगा, चेते रखिया जे। ज्ञान अते हंकार दा बहुत प्यारा रिश्ता है, जिथे ज्ञान है उत्थे हंकार सिंह ने आपी आ जाना है, जिथे ज्ञान नहीं उत्थे हंकार नहीं जी आउंदा हुंदा। महाराज जी बचन करदे हुए कहंदे आ, पर अज कल लोग इदां दे, नानक ते नर असल खर जे बिण गुण गर्भ करंत। कहंदे इत्थे ते असल खोते ओ तुरे फिरदे आ जिन्हां कोले गुण भी है नहीं, ते हंकार भी सिरे दा करी जांदे आ, ओ फंकारे भी मैं दे वड्डे वड्डे मारी जांदे आ, पर इदां नहीं जी हो सकदा। राज कपटंग रूप कपटंग धन कपटंग कुल गर्भत है। महाराज जी कहंदे धन भी जिहड़ा है छलावा है, अज तेरा ते कल नूं किसे होर दा होएगा। आपां इक बचन महाराज साहब दा भगत साहब दा बाणी विच पढ़दे हां, महाराज जी कहंदे कहंदे खसम मरै तो नार ना रोवै, उस रखवारा औरो होवै। मैं शायद इत्थे ही कई दिन समा पहला बेनती कीती सी, कोठी दा मालक मर जाए ते उहदे चाहुण वाले रोंदे आ वी साडा प्यो मर गया जे, साडा चाहुण वाला चला गया जे, साडा दादा चलिया गया जे, पर कोठी नहीं रोंदी भी मैनू बनाउण वाला चला गया,
ਕੋਠੀਆਂ ਦੇ ਬੂਹੇ ਨਹੀਂ ਕਦੇ ਕਿਸੇ ਨੇ ਰੋਂਦੇ ਵੇਖੇ, ਪਤਾ ਕਿਉਂ? ਕਿਉਂਕਿ ਕੋਠੀਆਂ ਨੂੰ ਪਤਾ ਜੇ ਦਾਦਾ ਮਰ ਗਿਆ ਤੇ ਮੁੰਡਾ ਮੇਰੇ ਤੇ ਮਾਲਕੀ ਲੈ ਕੇ ਤਿਆਰ ਬੈਠਾ, ਜੇ ਪਿਓ ਮਰ ਗਿਆ ਤੇ ਉਸ ਦਾਦੇ ਦਾ ਪੋਤਾ ਤਿਆਰ ਬੈਠਾ, ਜੇ ਆਪਣਾ ਵਹੀ ਖਾਤਾ ਲੈ ਕੇ ਵੀ ਅੱਜ ਤੋਂ ਇਸ ਕੋਠੀ ਦਾ ਮਾਲਕ ਮੈਂ ਆ। ਮਾਇਆ ਨਹੀਂ ਕਦੇ ਰੋਂਦੀ। ਮਾਇਆ ਨੂੰ ਰੋਣ ਦਾ ਕੀ ਮਤਲਬ? ਖਾਲਸਾ ਜੀ, 10 ਰੁਪਏ ਕਿਤੇ ਸੁੱਟ ਕੇ ਵੇਖ ਲਿਓ, ਇੱਕ ਪਾਸੇ 10 ਰੁਪਏ ਤੋਂ ਵੱਧ ਦਾ ਕੀਮਤੀ ਕਾਗਜ਼ ਬੌਂਡ ਪੇਪਰ ਹੁੰਦਾ ਇੱਕ, ਉਹਨੂੰ ਜ਼ਮੀਨ ਦੇ ਉੱਤੇ ਸੁੱਟ ਦਿਓ, ਸ਼ਾਇਦ ਕੋਈ ਨਹੀਂ ਚੁੱਕੇਗਾ, ਭਾਵੇਂ ਉਹਦੀ ਕੀਮਤ 20 ਰੁਪਈਏ ਹੋਵੇ। ਗੱਲ ਸਮਝਿਓ, ਜਿਹੜਾ ਕਾਗਜ਼ ਅਸੀਂ 20 ਰੁਪਈਏ ਦਾ ਖਰੀਦਿਆ ਉਹਨੂੰ ਜ਼ਮੀਨ ਉੱਤੇ ਸੁੱਟ ਦਿਓ, ਸੜਕ ਤੇ ਸੁੱਟ ਦਿਓ, ਕੋਈ ਨਹੀਂ ਜੇ ਚੁੱਕੇਗਾ। ਪਰ ਉਸ ਤੋਂ ਘੱਟ ਕੀਮਤ ਹੈ 10 ਰੁਪਈਆਂ ਦੀ, 10 ਰੁਪਈਏ ਨੂੰ ਸੁੱਟ ਦਿਓ ਤੇ ਲੋਕੀ ਚੁੱਕਣ ਲੱਗਿਆ 5 ਆ ਜਾਣਗੇ। ਜੇ ਦਾਵਾ ਕਰਨਗੇ ਨਹੀਂ ਮੇਰਾ ਗਿਰਿਆ ਜੇ, ਮੇਰਾ ਗਿਰਿਆ ਜੇ, ਇਹਦਾ ਮਤਲਬ ਜਿਹੜੀ ਨਾਰ ਕਿਹਨੂੰ ਕਿਹਾ ਮਹਾਰਾਜ ਸਾਹਿਬ ਨੇ? ਮਾਇਆ ਨੂੰ, ਪਦਾਰਥਾਂ ਨੂੰ। ਕਦੇ ਸੋਨਾ ਚਾਂਦੀ ਗਹਿਣੇ ਹੀਰੇ ਮੋਤੀ ਕੋਠੀਆਂ ਕਾਰਾਂ ਜ਼ਮੀਨਾਂ ਜਾਇਦਾਦਾਂ ਇਹ ਕਦੇ ਨਹੀਂ ਜੇ ਰੋਂਦੀਆਂ। ਇਹਨਾਂ ਨੂੰ ਪਤਾ ਇੱਕ ਮਰੇਗਾ ਤੇ ਹੋਰ ਆ ਜਾਏਗਾ, ਕੋਈ ਗੱਲ ਨਹੀਂ। ਇਹ ਰਾਜ ਦੇ ਮਾਲਕ ਇਹ ਰੋਣਗੇ ਵੀ ਸਾਡੇ ਤੋਂ ਰਾਜ ਖੁੱਸ ਗਿਆ, ਪਰ ਜਿਹੜਾ ਰਾਜ ਆ ਉਹ ਕਦੇ ਨਹੀਂ ਜੇ ਰੋਏਗਾ। ਤੇ ਮੈਂ ਬੇਨਤੀ ਕਰਾਂ, ਪਰ ਹੈ ਸਾਰਾ ਕੁਝ ਛਲਾਵਾ, ਹੈ ਸਾਰਾ ਕੁਝ ਝੂਠ। ਤੇ ਸੱਚ ਕੀ ਹੈ? ਇਹ ਤੇ ਚਲੋ ਝੂਠ ਦੀ ਵਿਚਾਰ ਹੋ ਗਈ, ਸੱਚ ਕੀ ਹੈ? ਸੱਚ ਹੈ ਪਰਮੇਸ਼ਰ ਦਾ ਨਾਮ, ਸੱਚ ਹੈ ਉਹ ਪ੍ਰਭੂ ਸੱਤਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਨਾਲ ਜੁੜਦੀ ਹੈ। ਖਾਲਸਾ ਜੀ, ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਸਿੱਖ ਵਾਸਤੇ ਕੁਝ ਨਹੀਂ ਦੁਨੀਆਂ ਦੇ ਵਿੱਚ। ਸ੍ਰੀ ਅਕਾਲ ਤਖਤ ਸਾਹਿਬ ਦਾ ਝੰਡਾ, ਸ੍ਰੀ ਅਕਾਲ ਤਖਤ ਸਾਹਿਬ ਦਾ ਤਖਤ ਸਿੱਖ ਵਾਸਤੇ ਕੁੱਲ ਕਾਇਨਾਤ ਵਿੱਚ ਸਭ ਤੋਂ ਉੱਪਰ ਜੇ। ਕਿਉਂ? ਕਿਉਂਕਿ ਕੁੱਲ ਦੁਨੀਆਂ ਨੇਸਤਨਾ ਬੂਤ ਹੋ ਸਕਦੀ ਹੈ, ਪਰ ਸ੍ਰੀ ਅਕਾਲ ਜੀ ਦਾ ਤਖਤ ਅੱਜ ਵੀ ਚੜ੍ਹਦੀ ਕਲਾ ਤੇ ਕੱਲ ਵੀ ਚੜ੍ਹਦੀ ਕਲਾ ਦੇ ਵਿੱਚ ਰਹੇਗਾ, ਇਹ ਨਹੀਂ ਕਰੇ ਜਾਏਗਾ। ਉਹ ਵੱਖਰੀ ਗੱਲ ਹੈ, ਤੂੰ ਸਿੱਖ ਹੁੰਦਿਆਂ ਇਹਦੇ ਤੋਂ ਪਿੱਠ ਕਰ ਲਏ, ਉਹ ਤੇਰੀ ਮਰਜ਼ੀ ਜੇ, ਕੋਈ ਗੱਲ ਨਹੀਂ। ਪਰ ਚੇਤੇ ਰੱਖੀ, ਸ੍ਰੀ ਅਕਾਲ ਤਖਤ ਨੂੰ ਪਿੱਠ ਅਕਾਲ ਪੁਰਖ ਪਰਮੇਸ਼ਰ ਨੂੰ ਪਿੱਠ ਹੈ ਸਿੱਖ ਹੁੰਦਿਆਂ। ਔਰ ਦੁਨੀਆਂ ਦੇ ਵਿੱਚ ਸਿੱਖੋ ਸਾਨੂੰ ਮਾਣ ਹੋਣਾ ਚਾਹੀਦਾ। ਜੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਕੋਈ ਪਾਦਰੀ ਨੇ ਅੱਜ ਤੱਕ ਆਪਣਾ ਕੋਈ ਮਸੀਹ ਭਾਈਚਾਰੇ ਦਾ ਬੰਦਾ ਨਹੀਂ ਜੇ ਸੱਦਿਆ, ਨਾ ਹੀ ਉਹ ਸੱਦ ਸਕਦੇ ਜੇ। ਸੰਸਾਰ ਦੇ ਵਿੱਚ ਦਲਾਈ ਲਾਮਾ ਪਰ ਉਹ ਕਿਸੇ ਬੁੱਧਿਸਟ ਨੂੰ ਸੱਦ ਨਹੀਂ ਦੇ ਸਕਦੇ, ਕਾਜੀ ਸਾਹਿਬ ਬਹੁਤ ਨੇ ਪਰ ਉਹ ਕਿਸੇ ਮੁਸਲਮਾਨ ਨੂੰ ਸੱਦ ਨਹੀਂ ਦੇ ਸਕਦੇ ਵੀ ਜਵਾਬ ਤਲਬੀ ਜੇ ਤੇਰੀ। ਪਰ ਸਿੱਖੋ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਨੂੰ ਉਹ ਕਾਲ ਤਖਤ ਦਿੱਤਾ, ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਰਾਣਾ, ਸ੍ਰੀ ਅਕਾਲ ਤਖਤ ਸਾਹਿਬ ਸਾਡੀ ਜਵਾਬ ਤਲਬੀ ਕਰ ਸਕਦਾ ਜੀ। ਇਸ ਤੋਂ ਵੱਡੀ ਤਾਕਤ ਹੋ ਸਕਦੀ ਕਿਤੇ ਦੁਨੀਆਂ 'ਚ? ਨਹੀਂ ਹੋ ਸਕਦੀ, ਨਾ ਇਹ ਜਾਏਗਾ ਤੇ ਨਾ ਕਦੇ ਜਾ ਸਕਦਾ ਹੈ। ਪਿਛਲੇ ਦਿਨੀ ਗੱਲ ਹੋਈ, ਕਿਸੇ ਆਖਿਆ ਵੀ ਤੁਸੀਂ ਨਾ ਜੀ ਆਪਣੀ 84 ਯਾਦ ਰੱਖਿਓ। ਮੈਂ ਕਿਹਾ ਅਸੀਂ ਤੇ 84 ਯਾਦ ਰੱਖਾਂਗੇ, ਅਸੀਂ ਕਿਹੜਾ ਭੁੱਲਦੇ ਹਾਂ? ਪਰ ਸੱਜਣਾ, ਤੂੰ ਸਾਨੂੰ 84 ਯਾਦ ਕਰਾਉਣ ਤੋਂ ਪਹਿਲਾਂ ਨਾ ਜ਼ਕਰੀਏ ਬਾਰੇ ਪੜ੍ਹ ਕੇ ਆਈ ਜਰਾ, ਅਸੀਂ ਤੇ ਯਾਦ ਰੱਖਾਂਗੇ, ਕੋਈ ਗੱਲ ਨਹੀਂ। ਅਸੀਂ ਤੇ ਸਮਾਗਮ ਕਰਾਉਂਦੇ ਹਾਂ, ਸਮਾਗਮ 84 ਦੇ ਕਰਾਉਣ ਵਾਲਾ 84 ਕਿੱਦਾਂ ਭੁੱਲ ਸਕਦਾ? ਭਾਵੇਂ ਤੁਸੀਂ ਕਿਸੇ ਵੀ ਦੇਸ਼ ਦੇ ਇਲਾਕੇ ਵਿੱਚ ਬਹਿ ਕੇ ਸਾਨੂੰ ਆਖੀ ਜਾਓ 84 ਯਾਦ ਰੱਖਿਆ ਜੇ ਰੱਖਾਂਗੇ, ਅਸੀਂ 84 ਯਾਦ ਰੱਖਾਂਗੇ, ਅਸੀਂ 6 ਜੂਨ 1984 ਯਾਦ ਰੱਖਾਂਗੇ, ਤੇ ਤੁਸੀਂ 31 ਅਕਤੂਬਰ 1984 ਯਾਦ ਰੱਖਿਓ। ਫਿਰ ਇਹ ਇੱਕ ਗੱਲ ਅਸੀਂ ਯਾਦ ਰੱਖਾਂਗੇ ਕਿ ਤੁਸੀਂ ਰਾਜ ਯਾਦ ਰੱਖ ਲਿਆ ਜੇ। ਕਿਉਂ? ਕਿਉਂਕਿ ਅਸੀਂ ਉਸ ਦੇ ਵਾਰਸ ਹਾਂ ਜਿਹੜੇ ਤਨਖਾਹਾਂ ਪਿੱਛੇ ਨਹੀਂ ਜੇ ਲੜਦੇ, ਅਸੀਂ ਮਰਦ ਗਮੜੇ ਦੇ ਚੇਲੇ ਹਾਂ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਵਾਸਤੇ ਆਪਣੀਆਂ ਰਗਾਂ ਕੱਟ ਕੇ ਇਹਦਾ ਖੂਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਭੇਟ ਕਰਨਾ ਖੁਸ਼ ਨਸੀਬੀ ਸਮਝਦੇ ਹਾਂ। ਅਸੀਂ ਕਾਇਰ ਨਹੀਂ ਹਾਂ। ਕਾਇਰ ਤੇ ਯੋਧੇ 'ਚ ਫਰਕ ਹੁੰਦਾ ਹੈ। ਕਾਇਰ ਬੰਦਾ ਜੰਗੇ ਮੈਦਾਨ ਤੋਂ ਉਲਟੇ ਪਾਸੇ ਵੱਲ ਦੌੜਦਾ ਹੈ, ਪਰ ਬਹਾਦਰ ਬੰਦਾ ਉਸ ਪਾਸੇ ਵੱਲ ਦੌੜਦਾ ਜਿਸ ਪਾਸੇ ਜੰਗ ਹੋ ਰਹੀ ਹੁੰਦੀ ਹੈ, ਜਿਸ ਪਾਸੇ ਜੰਗੇ ਮੈਦਾਨ ਦੇ ਨਗਾਰੇ ਵੱਜ ਰਹੇ ਹੁੰਦੇ ਹੈ। ਕਾਇਰ ਬੰਦਾ ਆਪਣੀ ਜਾਨ ਬਚਾ ਲਏ, ਉਹਦੀ ਜ਼ਿੰਦਗੀ ਦੀ ਬੜੀ ਵੱਡੀ ਖੁਸ਼ ਨਸੀਬੀ, ਤੇ ਬਹਾਦਰ ਬੰਦਾ ਜੰਗੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀ ਜਾਏ, ਇਹ ਉਹਦੇ ਵਾਸਤੇ ਬੜੀ ਵੱਡੀ ਪ੍ਰਾਪਤੀ ਹੋਇਆ ਕਰਦੀ ਹੈ। ਇਸ ਕਰਕੇ ਅਸੀਂ ਝੂਠੇ ਰਾਜ ਦੇ ਨੂੰ ਨਹੀਂ ਨਮਸਕਾਰ ਹੈ ਸਾਡੀ, ਕਿਉਂਕਿ ਰਾਜ ਤੇ ਹੈ ਹੀ ਝੂਠਾ। ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਇੱਕ ਬਚਨ ਯਾਦ ਆ ਗਿਆ। ਮੈਂ ਅਕਸਰ ਇਹ ਬੇਨਤੀ ਕੀਤੀ, ਹੁਣ ਪਿੱਛੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਥਾਂ ਪ੍ਰਕਾਸ਼ ਦਿਹਾੜਾ ਮਨਾਇਆ ਤੇ ਸੰਗਤ ਮਨਾ ਰਹੀ ਹੈ। ਮੈਂ ਕਈ ਥਾਵਾਂ ਤੇ ਬੇਨਤੀ ਕਰਕੇ ਆਇਆ ਸੰਗਤ ਨੂੰ, ਤੇ ਸੰਗਤ ਜੀ ਵੇਖੋ ਕੈਸੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵਾਰ ਲਿਖ ਕੇ ਹੁਕਮਨਾਮਾ ਦੇ ਦਿੱਤਾ, ਕਹਿੰਦੇ ਸੰਗਤ ਜੀ
ਅੱਜ ਤੋਂ ਬਾਅਦ ਜਦੋਂ ਤੁਸੀਂ ਆਉਣਾ ਜੇ ਗੁਰੂ ਨਾਨਕ ਦੇ ਘਰ ਵਿੱਚ, ਜੇ ਸਾਡੀ ਬਹੁਤੀ ਖੁਸ਼ੀ ਚਾਹੁੰਦੇ ਹਾਂ ਤਿਰਮਾਲਾ ਸਾਹਿਬ ਰਸਤਾ ਬਸਤਾ ਇਹ ਨਾ ਲੈ ਕੇ ਆਇਓ, ਜੇ ਸਾਡੀ ਖੁਸ਼ੀ ਚਾਹੁੰਦੇ ਹੋ ਤੇ ਢਾਲਾਂ ਨੇਜੇ ਕਟਾਰਾਂ ਘੋੜੇ ਹਾਥੀ ਲੈ ਕਰਕੇ ਆਇਓ। ਤੇ ਸੰਗਤ ਹਾਥੀ ਘੋੜੇ ਨੇਜੇ ਕਟਾਰਾਂ ਢਾਲਾਂ ਲੈ ਕੇ ਪਹੁੰਚਣ ਲੱਗ ਪਈ ਖਾਲਸਾ ਜੀ ਮਹਾਰਾਜ ਦੇ ਚਰਨਾਂ 'ਚ ਢੇਰ ਲਾ ਤਾ ਕੇ। ਸੰਗਤ ਦੂਰ ਦੂਰ ਤੋਂ ਆਈ, ਕੋਈ ਅਰਬੀ ਘੋੜਾ, ਕੋਈ ਨੁਕਰਾ ਘੋੜਾ, ਕੋਈ ਹਾਥੀ, ਕੋਈ ਢਾਲਾਂ, ਕੋਈ ਨੇਜੇ, ਕੋਈ ਕਟਾਰਾਂ, ਕੋਈ ਫਲਾਦ ਵਾਲੀ ਸ਼੍ਰੀ ਸਾਹਿਬ ਕਿਰਪਾਨ ਚੁੱਕੀ ਆਵੇ ਮਹਾਰਾਜ ਦੇ ਚਰਨਾਂ, ਵੀ ਮਹਾਰਾਜ ਦਾ ਹੁਕਮ ਜੇ। ਹੁਣ ਮਹਾਰਾਜ ਨੇ ਇੱਕ ਕਲਾ ਵਰਤਾਉਣੀ ਸੀ ਵੀ ਸ਼ਸਤਰ ਤੇ ਦੇ ਦਿੱਤੇ ਜੇ ਬਹੁਤੇ, ਲਾਈਨ ਬੜੀ ਲੰਮੀ ਲੱਗੀ ਭੇਟਾ ਕਰਨ ਵਾਲਿਆਂ ਦੀ ਸ਼ਸਤਰ। ਤੇ ਇੱਕ ਸਿੱਖ ਨਾ ਜੀ ਕਾਹਲੀ ਬੜੀ ਕਰੀ ਜਾਏ, ਕਹਿੰਦਾ ਮੈਨੂੰ ਜਾਣ ਦਿਓ ਅੱਗੇ, ਮੈਨੂੰ ਜਾਣ ਦਿਓ ਅੱਗੇ। ਸੇਵਾਦਾਰ ਕਹਿੰਦੇ ਭਾਈ ਇਹ ਵੀ ਲਾਈਨ ਚ ਲੱਗਿਆ ਤੇ ਤੂੰ ਵੀ ਲੱਗ ਜਾਓ। ਕਹਿੰਦਾ ਮੈਂ ਲਾਈਨ ਚ ਨਹੀਂ ਲੱਗ ਸਕਦਾ, ਮੈਨੂੰ ਅੱਗੇ ਜਾਣ ਦਿਓ ਤੁਸੀਂ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰਵਣਾ ਤੱਕ ਕੰਨਾਂ ਤਿਕਰ ਆਵਾਜ਼ ਪਹੁੰਚੀ, ਮਹਾਰਾਜ ਨੇ ਹੱਥ ਮਾਰ ਕੇ ਸੱਦ ਲਿਆ, ਕਹਿੰਦੇ ਉਰੇ ਲਿਆਓ, ਐਵੇਂ ਰੌਲਾ ਪਾ ਰਿਹਾ ਜੇ। ਤੇ ਉਹ ਸਿੱਖ ਮਹਾਰਾਜ ਦੇ ਨੇੜੇ ਆਇਆ ਤੇ ਮਹਾਰਾਜ ਕਹਿੰਦੇ ਭਾਈ ਰੌਲਾ ਕਿਸ ਗੱਲ ਦਾ ਪਾਇਆ ਤੂੰ, ਕਿਸ ਗੱਲ ਦਾ ਰੌਲਾ ਜੇ? ਸੇਵਾਦਾਰ ਕਹਿਣ ਲੱਗੇ ਮਹਾਰਾਜ ਬਸ ਅੱਗੇ ਆਉਣ ਦਾ ਹੀ ਰੌਲਾ ਪਾ ਰਿਹਾ ਸੀ, ਉਹ ਤੁਸੀਂ ਸੱਦ ਲਿਆ। ਤੇ ਮਹਾਰਾਜ ਸਿੱਖ ਨੂੰ ਸਵਾਲ ਕਰਦੇ ਹੋਏ ਕਹਿਣ ਲੱਗੇ, ਸਿੱਖਾ ਇੱਕ ਗੱਲ ਦੱਸ, ਆਹ ਜਿਹੜਾ ਤੇਰੇ ਨਾਲ ਖੜਾ ਨਾ ਮੇਰੇ ਵਾਸਤੇ ਫਲਾਦ ਦੀ ਕਿਰਪਾਨ ਲੈ ਕੇ ਆਇਆ, ਜਿਹੜਾ ਇਦੋਂ ਪਿੱਛੇ ਖੜਾ ਜੇ ਇਹ ਗੈਂਡੇ ਦੀ ਖੱਲ ਦੀ ਢਾਲ ਲੈ ਕੇ ਆਇਆ ਜੇ, ਉਹ ਜਿਹੜਾ ਪਿੱਛੇ ਖੜਾ ਕਟਾਰ ਲੈ ਕੇ ਆਇਆ ਤੇ ਤੂੰ ਕਾਹਲੀ ਬੜੀ ਕਰਦਾ, ਸੈਂ ਕੀ ਲੈ ਕੇ ਆਇਆ ਦੱਸ ਮੇਰੇ ਵਾਸਤੇ? ਘੋੜਾ ਕਿਤੇ ਬਾਹਰ ਤਬੇਲੇ ਛੱਡ ਆਇਆ? ਹਾਥੀ ਕੀ ਲੈ ਕੇ ਆਇਆ? ਖੀਸਿਆਂ ਚ ਪਾਏ ਹੱਥ ਤੇ ਪਾ ਕੇ ਕੱਪੜਾ ਬਾਹਰ ਕੱਢ ਕੇ ਕਹਿੰਦਾ ਮਹਾਰਾਜ ਖੀਸੇ ਤੇ ਮਸਤਾਨੇ, ਮੈਂ ਤੇਰੇ ਵਾਸਤੇ ਕੀ ਲੈਣਾ ਦੱਸ? ਮਹਾਰਾਜ ਕੌਡੀ ਹੈ ਨੀ ਖੀਸੇ ਚ, ਰੁਪਈਆ ਤੇ ਛੱਡੋ ਕੌਡੀ ਵੀ ਹੈ ਨੀ, ਤੇ ਮਹਾਰਾਜ ਮੈਂ ਕੀ ਲੈਣਾ ਤੇਰੇ ਵਾਸਤੇ? ਮੈਂ ਨੀ ਕੁਝ ਲੈ ਕੇ ਆਇਆ। ਤੇ ਮਹਾਰਾਜ ਮੁਸਕਰਾ ਕੇ, ਜਾਣੀ ਜਾਣ ਪਾਤਸ਼ਾਹ ਸੰਗਤ ਨੂੰ ਸੰਦੇਸ਼ ਦੇਣਾ ਸੀ, ਜਾਣੀ ਜਾਣ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਵਾਹ ਓਏ ਭਲਿਆ ਲੋਕਾ, ਹੱਥ ਵੀ ਖਾਲੀ ਤੇ ਕਾਲੀ ਵੀ ਬਹੁਤੀ, ਇਹ ਕੀ ਗੱਲ ਬਣੀ? ਹੱਥ ਵੀ ਤੇਰੇ ਖਾਲੀ ਤੇ ਕਾਲੀ ਵੀ ਬਹੁਤੀ ਕਰੀ ਜਾਂਦਾ, ਲੈ ਕੇ ਸਾਡੇ ਵਾਸਤੇ ਕੁਝ ਨਹੀਂ ਆਇਆ। ਹੱਥ ਜੋੜ ਕੇ ਕਹਿੰਦਾ ਨਹੀਂ ਨਹੀਂ ਮਹਾਰਾਜ, ਮੈਂ ਹਾਥੀ ਘੋੜੇ ਨੇਜੇ ਕਟਾਰਾਂ ਢਾਲਾਂ ਨਹੀਂ ਲੈ ਕੇ ਆਇਆ, ਸੱਚੇ ਪਾਤਸ਼ਾਹ ਲੋਕੀ ਤੇਰੇ ਵਾਸਤੇ ਸ਼ਸਤਰ ਲੈ ਕੇ ਆਇਆ ਤੇ ਮੈਂ ਆਪਣਾ ਸਿਰ ਲੈ ਕੇ ਆਇਆ, ਜਿੱਥੇ ਆਖੇਗਾ ਕੱਟ ਕੇ ਤੇਰੇ ਚਰਨਾਂ ਚ ਭੇਟਾ ਕਰ ਦਿਆਂਗਾ। ਮੈਂ ਸਿਰ ਲੈ ਕੇ ਆਇਆ ਪਾਤਸ਼ਾਹ। ਤੇ ਖਾਲਸਾ ਜੀ ਸਿੱਖੀ ਸਿਰ ਦੀ ਜੇ, ਸਿਰ ਦੀ ਸਿੱਖੀ ਦਾ ਤੇ ਨਹੀਂ ਜੇ, ਸਿੱਖ ਆਪਣਾ ਸਿਰ ਦਾ ਤੇ ਲਾਉਂਦਾ ਜੇ ਖਾਲਸਾ ਜੀ। ਸਿੱਖ ਦਾ ਸਿਰ ਜਦੋਂ ਝੁੱਕ ਜਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਤੇ ਸਮਝ ਲਓ ਪੀਰੀ ਦੇ ਚਰਨਾਂ ਚ ਨਮਸਕਾਰ ਹੋ ਗਈ। ਤੇ ਪੀਰੀ ਤੋਂ ਨੀਵੀਂ ਹੈ ਸਿੱਖੀ ਪੰਥ, ਸਿੱਖੀ ਸਿਧਾਂਤ ਦੇ ਵਿੱਚ ਮੀਰੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਨੂੰ ਨਮਸਕਾਰ ਹੋ ਗਈ। ਤੇ ਸਮਝ ਲਓ ਤੁਸੀਂ ਪੀਰੀ ਔਰ ਮੀਰੀ ਦੋਵਾਂ ਦੇ ਸਿਧਾਂਤਾਂ ਨੂੰ ਬਰਾਬਰ ਨਮਸਕਾਰ ਕਰ ਦਿੱਤੀ ਜੇ। ਅਸੀਂ ਉਸ ਦੇ ਉਪਾਸ਼ਕ ਹਾਂ ਜਿਹੜਾ ਅੱਜ ਕੱਲ੍ਹ ਦਾ ਮੁਹਤਾਜ ਨਹੀਂ, ਜਿਹੜਾ ਸਦੀਵੀ ਕਾਲ ਰਹਿਣ ਵਾਲਾ। ਕਿਉਂ? ਕਿਉਂਕਿ ਦੁਨੀਆਂ ਦਾ ਰਾਜ ਕਪਟ ਹੈ ਪਰ ਸੱਚੇ ਦਾ ਤਖਤ ਕਦੇ ਕਪਟ ਨਹੀਂ ਜੇ ਹੋ ਸਕਦਾ। ਉਹ ਅੱਜ ਕੱਲ੍ਹ ਹਮੇਸ਼ਾ ਰਹੇਗਾ। ਦੁਨੀਆਂ ਦਾ ਰਾਜ ਸਮੇਂ ਦੀ ਸੀਮਾ ਦੇ ਵਿੱਚ ਬੰਨਿਆ ਹੋਇਆ ਪਰ ਇਸ ਤਖਤ ਦਾ ਮਾਲਕ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਬੂੰਗਾ ਬਣਾਇਆ ਉਸ ਵੇਲੇ ਵੀ ਇਸ ਤਖਤ ਦਾ ਮਾਲਕ ਅਕਾਲ ਪੁਰਖ ਸੀ ਤੇ ਅੱਜ 2026 ਵਿੱਚ ਵੀ ਇਸ ਤਖਤ ਦਾ ਮਾਲਕ ਅਕਾਲ ਪੁਰਖ ਹੈ। ਭਾਵੇਂ ਅੱਜ ਤੋਂ 1000 ਸਾਲ ਲੰਘ ਜਾਣ ਤੇ ਇਸ ਤਖਤ ਦਾ ਮਾਲਕ ਕੇਵਲ ਔਰ ਕੇਵਲ ਅਕਾਲ ਪੁਰਖ ਵਾਹਿਗੁਰੂ ਆਪ ਰਹੇਗਾ, ਹੋਰ ਕੋਈ ਨਹੀਂ ਜੇ ਹੋ ਸਕਦਾ। ਤੇ ਸਿੱਖੋ, ਰਹਿੰਦੀ ਦੁਨੀਆਂ ਤੱਕ ਸਾਡਾ ਸਿਰ ਝੁਕਣਾ ਚਾਹੀਦਾ ਹੈ ਤੇ ਸਿੱਖ ਦੇ ਘਰਾਂ ਵਿੱਚ ਆਵਾਜ਼ ਆਉਣੀ ਚਾਹੀਦੀ ਹੈ। ਜਿੰਨੇ ਤੁਸੀਂ ਘਰਾਂ 'ਚ ਸੁਣਦੇ ਜੇ, ਜਿੰਨੇ ਇੱਥੇ ਬੈਠੇ ਜੇ, ਸਾਨੂੰ ਇਹ ਗੱਲ ਦ੍ਰਿੜ ਹੋਣੀ ਚਾਹੀਦੀ ਹੈ ਜਿਹੜੀ ਮੈਂ ਕਹਿਣ ਲੱਗਾ, ਤੁਸੀਂ ਵੀ ਕਹਿਣਾ। ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਇਹ ਰਹੇਗੀ, ਇਹ ਤੇਰੀ ਮੇਰੀ ਬਣਾਈ ਹੋਈ ਸ਼ਾਨ ਨਹੀਂ ਖਾਲਸਾ ਜੀ। ਦਸਤਾਰ ਮੇਰੀ ਬੰਨੀ ਆਪਣੀ ਪਰ ਇਹਦੀ ਸ਼ਾਨ ਗੁਰੂ ਗੋਬਿੰਦ ਸਿੰਘ ਦੀ ਹੈ, ਇਹਦੀ ਸ਼ਾਨ ਗੁਰੂ ਗੋਬਿੰਦ ਸਿੰਘ ਦੀ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਆ ਦਸਤਾਰ ਤੋਂ ਕਈ ਵਾਰੀ ਆ ਬਾਣੇ ਤੋਂ ਪਹਿਰਾ ਢਿੱਲਾ ਹੋਵੇ ਨਾ, ਆਪਣੇ ਸ਼ਹਿਰ ਚ ਘੁੰਮਦੇ ਹੋਈਏ ਤੇ ਕੋਈ ਨਹੀਂ ਜੇ ਪਛਾਣਦਾ। ਤੇ ਜਿਸ ਦਿਨ ਬਾਣਾ ਪਾਇਆ ਹੋਵੇ ਲੋਕੀ ਹੱਥ ਜੋੜ ਦਿੰਦੇ। ਹੁਣ ਜੇ ਮੈਂ ਹੰਕਾਰ ਕਰਾਂ ਤੇ ਮੈਂ ਆਖਾਂ ਵੀ ਲੋਕੀ ਮੈਨੂੰ ਨਮਸਕਾਰ ਕਰਦੇ, ਤੇ ਮੈਂ ਕਹਿੰਦਾ ਹੁੰਦਾ ਜੇ ਨਾ ਮੈਨੂੰ ਨਮਸਕਾਰ ਕਰਨੀ ਹੁੰਦੀ ਨਾ, ਜਿੱਦਣ ਮੈਂ ਗੋਲ ਦਮਾਲਾ ਬੰਨ ਕੇ ਸ਼ਹਿਰ ਚ ਘੁੰਮਦਾ ਉਦਣ ਵੀ ਮੈਨੂੰ ਨਮਸਕਾਰ ਕਰਦੇ। ਜੇ ਅੱਜ ਇਹ ਮੈਨੂੰ ਨਮਸਕਾਰ ਕਰ ਰਹੇ ਹੈ, ਅੱਜ ਮੈਨੂੰ ਨਮਸਕਾਰ ਨਹੀਂ ਹੋ ਰਹੀ, ਅੱਜ ਗੁਰੂ ਰਾਮਦਾਸ ਨੂੰ ਨਮਸਕਾਰ ਹੋ ਰਹੀ ਜੇ। ਕਿਉਂਕਿ ਇਹ ਬਾਣੇ ਦੀਆਂ ਨਮਸਕਾਰ ਹੈ, ਆਹ ਜਿਹੜੇ ਰੁਤਬੇ ਹੈ ਇਹ ਸਾਡੇ ਥੋੜੀ, ਅਸੀਂ ਤੇ ਸਜਾਈ ਹੈ, ਅਸੀਂ ਤੇ ਬਸ ਆਪਣੇ ਸਿਰ ਦੇ ਦੁਆਲੇ ਲਪੇਟੀ ਦੇ। ਇਹਨੂੰ ਰੁਤਬਾ
ਕਣਗੀਆਂ ਵਾਲਾ ਪਾਤਸ਼ਾਹ ਦੇ ਕੇ ਗਿਆ। ਐਵੇਂ ਥੋੜੀ ਨੱਥੇ ਤੇ ਅਬਦੁੱਲੇ ਨੇ ਕਹਿ ਦਿੱਤਾ ਸੀ ਖਾਲਸਾ ਜੀ। ਉਹ ਕਹਿਣ ਲੱਗਾ ਦੁਨੀਆਂ ਦਾ ਵੱਡਾ ਵੱਡਾ ਰਾਜ ਸੀ ਜਹਾਂਗੀਰ ਦਾ। ਗੱਲ ਨੂੰ ਸਮਝਿਓ, ਜੇ ਦੁਨੀਆਂ ਦਾ ਮੁਲਾਂਕਣ ਕਰੀਏ, ਦੁਨੀਆਂ ਦਾ ਵੱਡਾ ਰਾਜ ਹੈ ਉਸ ਵੇਲੇ ਜਹਾਂਗੀਰ ਦਾ ਰਾਜ। ਪਰ ਜਹਾਂਗੀਰ ਦੇ ਸਾਹਮਣੇ ਖੜ ਕੇ ਗਾਉਣ ਵਾਲਾ ਢਾਡੀ, ਜਿਹਨੂੰ ਜਹਾਂਗੀਰ ਹਜ਼ਾਰਾਂ ਮੋਹਰਾਂ ਦਿੰਦਾ ਹੋਵੇ ਇੱਕ ਵਾਰ, ਜਿਹਦੇ ਗਲ ਚ ਕੈਂਠਾ ਪਾਉਂਦਾ ਹੋਵੇ ਜਹਾਂਗੀਰ, ਜਿਹਦੇ ਘਰ ਦੀ ਕਈ ਸਾਲਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਹੋਵੇ ਜਹਾਂਗੀਰ ਨੇ, ਉਹ ਢਾਡੀ ਨੇ ਜਹਾਂਗੀਰ ਨੂੰ ਵੀ ਅੱਖਾਂ ਭਰ ਕੇ ਵੇਖਿਆ ਤੇ ਮੇਰੇ ਸ਼ਾਹੇ ਸ਼ਹਿਨਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਨੇਤਰ ਭਰ ਕੇ ਵੇਖਿਆ। ਖਾਲਸਾ ਜੀ, ਉਹਨੇ ਦੁਨੀਆਂ ਦਾ ਤਖਤ ਵੀ ਵੇਖਿਆ ਤੇ ਉਹਨੇ ਇਲਾਹੀ ਤਖਤ ਸੱਚਾ ਪਾਤਸ਼ਾਹ ਵੀ ਵੇਖਿਆ। ਉਹਨੇ ਇੱਕ ਪਾਸੇ ਹਜ਼ਾਰਾਂ ਮੋਹਰਾਂ ਵੇਖੀਆਂ ਤੇ ਇੱਕ ਪਾਸੇ ਸਿਰਫ ਇੰਨਾ ਜਵਾਨੋਂ ਸੁਣਿਆ, ਗੁਰੂ ਮੋਹਰਾ ਨਹੀਂ ਦਿੰਦਾ, ਗੁਰੂ ਇੰਨਾ ਹੀ ਕਹਿੰਦਾ, ਉਹ ਸਿੱਖਾ ਜਾ ਮੈਂ ਤੇਰਾ ਲੋਕ ਤੇ ਪ੍ਰਲੋਕ ਸਵਾਰ ਦਿੱਤਾ ਜੀ। ਖਾਲਸਾ ਜੀ, ਕਿੱਡੀ ਵੱਡੀ ਗੱਲ! ਜੇ ਮੈਂ ਆਪਣੀ ਗੱਲ ਕਰਾਂ, ਮੈਨੂੰ 1,000 ਰੁਪਇਆ ਮਿਲੇ, ਹੋ ਸਕਦਾ ਮੈਂ ਕਿਸੇ ਦੀ ਬੋਲੀ ਬੋਲ ਰਿਹਾ, ਪਰ ਕਿੱਡਾ ਨੱਥਾ ਅਬਦੁੱਲੇ ਦਾ! ਖਾਲਸਾ ਜੀ, ਕਿੱਡਾ ਪਿਆਰ ਗੁਰੂ ਦੇ ਨਾਲ! ਉਹ ਕਹਿੰਦਾ ਨਹੀਂ ਨਹੀਂ। ਉਹਨਾਂ ਫਿਰ ਇੱਕ ਵਾਰ ਲਿਖੀ ਖਾਲਸਾ ਜੀ, ਵਾਰ ਕੀ ਲਿਖੀ? ਕਹਿੰਦੇ ਦੋ ਕਿਰਪਾਨਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਇਹਦੀਆਂ ਆਖਰੀ ਪੰਕਤੀਆਂ ਪੜ੍ਹਨ ਵਾਲੀਆਂ, ਲਾਈਨਾਂ ਪੜ੍ਹਨ ਵਾਲੀਆਂ, ਕਮਾਲ ਦੀਆਂ। ਜਹਾਂਗੀਰ ਦੀ ਸ਼ਹਿਨਸ਼ਾਹੀ ਵੇਖੀ, ਜਹਾਂਗੀਰ ਦਾ ਤਖਤ ਵੇਖਿਆ, ਜਹਾਂਗੀਰ ਦੇ ਵਜ਼ੀਰ ਵੇਖੇ, ਜਹਾਂਗੀਰ ਦਾ ਦਰਬਾਰ ਵੇਖਿਆ। ਸਭ ਕੁਝ ਵੇਖਣ ਤੋਂ ਬਾਅਦ ਨੱਥਾ ਅਬਦੁੱਲਾ, ਇਹ ਦੋਵੇਂ ਭਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਨਮੁਖ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਦਸਤਾਰ ਨੂੰ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਪੱਗ ਤੇਰੀ ਕੀ ਜਹਾਂਗੀਰ ਦੀ? ਕਹਿੰਦੇ ਸੱਚੇ ਪਾਤਸ਼ਾਹ, ਤੇਰੇ ਦਰ ਤੋਂ ਮੋਹਰਾਂ ਨਹੀਂ ਮਿਲਦੀਆਂ, ਪਰ ਤੇਰੀ ਕਿਰਪਾ ਮਿਲਦੀ ਹੈ। ਪਰ ਮੈਂ ਇੰਨੀ ਗੱਲ ਕਹਿ ਸਕਦਾ, ਤੇਰੀ ਪੱਗ ਦੇ ਮੁਕਾਬਲੇ, ਤੇਰੇ ਦਮਾਲੇ, ਤੇਰੇ ਦਸਤਾਰੇ ਦੇ ਮੁਕਾਬਲੇ ਜਹਾਂਗੀਰ ਦੀ ਪੱਗ ਤੇ ਹੈ ਹੀ ਕੁਝ ਨਹੀਂ। ਉਹ ਅੱਜ ਨਹੀਂ ਤੇ ਕੱਲ ਰੁਲ ਜਾਏਗੀ। ਅਕਬਰ ਤੋਂ ਬਾਅਦ ਉਹ ਜਹਾਂਗੀਰ ਦੀ ਹੋ ਗਈ, ਜਹਾਂਗੀਰ ਤੋਂ ਬਾਅਦ ਕਿਸੇ ਹੋਰ ਦੀ ਹੋ ਜਾਣੀ ਜੇ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇਰੇ ਸਿਰ ਤੇ ਸਜਾਈ ਦਸਤਾਰ, ਇਹ ਪਹਿਲਾਂ ਵੀ ਗੁਰੂ ਨਾਨਕ ਦੀ ਸੀ, ਹੁਣ ਵੀ ਗੁਰੂ ਨਾਨਕ ਦੀ ਹੈ, ਭਾਵੇਂ 10 ਜਾਮੇ ਲੰਘ ਜਾਣੇ, ਗੁਰੂ ਨਾਨਕ ਦੀ ਹੀ ਰਹੇਗੀ। ਅੱਜ ਵੀ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸਰਬ ਉੱਚਤਾ ਦੇ ਵਿੱਚ ਹੈ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਦੁਨੀਆਂ ਦਾ ਰਾਜ ਕਪਟ ਜੇ ਦੁਨੀਆਂ ਦਾ, ਆਪਾਂ ਸੱਚੇ ਤਖਤ ਨੂੰ ਝੁਕਣਾ ਜੇ, ਸੱਚਾ ਤਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਸੱਚਾ ਤਖਤ ਸਿੱਖ ਵਾਸਤੇ ਐਟ ਪ੍ਰੈਜੈਂਟ ਫਿਜ਼ੀਕਲ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ, ਨਹੀਂ ਤੇ ਬਾਕੀ ਸਾਰਾ ਕੁਝ। ਮਹਾਰਾਜ ਕਹਿਣ ਲੱਗੇ, ਝੂਠੇ ਰੂਪ ਨੂੰ ਨਾ ਨਮਸਕਾਰਾਂ ਕਰੀ, ਝੂਠੇ ਰੂਪ ਨੂੰ ਕੋਈ ਨਮਸਕਾਰ ਨਹੀਂ, ਅੱਜ ਹੈ ਤੇ ਕੱਲ ਇਹ ਰੂਪ ਮੈਲਾ ਹੋ ਜਾਏਗਾ, ਫੇਰ ਕਿਹਨੂੰ ਨਮਸਕਾਰ ਕਰਾਂਗੇ ਜੀ? ਅੱਜ ਇਹ ਚਿਹਰਾ ਸਾਫ਼ ਹੈ, ਕੱਲ ਨੂੰ ਕੋਈ ਇਹਦੇ ਤੇ ਦਾਗ ਪੈ ਗਿਆ ਤੇ ਫੇਰ ਕੀ ਕਰਾਂਗੇ? ਜੇ ਨਮਸਕਾਰ ਕਰਨੀ ਆ, ਸੱਚੇ ਰੂਪ ਦੇ ਮਾਲਕ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਨਮਸਕਾਰ ਕਰੀ, ਜਿਹਦੀ ਹਸਤੀ ਤੇ ਹੋਂਦ ਨੂੰ ਕੋਈ ਦੁਨੀਆਂ ਦਾ ਬੰਦਾ ਚੈਲੰਜ ਨਹੀਂ ਜੇ ਕਰ ਸਕਦਾ। ਖਾਲਸਾ ਜੀ, ਧੱਕੇ ਦੁਨੀਆਂ ਨੇ ਮਾਰਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜਦੋਂ ਬਚਪਨ ਸੀ, ਧੱਕੇ ਮਾਰਨ ਵਾਲਿਆਂ ਧੱਕੇ ਰੱਖੇ, 3-3 ਦਿਨ ਭੁੱਖਾ ਰੱਖਣ ਵਾਲਿਆਂ ਨੇ ਮੇਰੇ ਮਾਲਕ ਨੂੰ ਭੁੱਖਾ ਰੱਖਿਆ, ਪਰ ਅੱਜ ਵੇਖੋ ਖਾਲਸਾ ਜੀ, ਗੁਰੂ ਰਾਮਦਾਸ ਜੀ ਦਾ ਉਹ ਦਰ ਜਿੱਥੇ 1.5 ਲੱਖ ਬੰਦਾ ਰੋਜ਼ ਪ੍ਰਸ਼ਾਦਾ ਛਕ ਜਾਂਦਾ ਜੀ, ਇਸ ਤੋਂ ਵੱਡੀ ਗੱਲ ਭਲਾ ਕਿਤੇ ਹੋ ਸਕਦੀ ਜੇ? ਇਹ ਸੱਚਾ ਰੂਪ ਜੇ, ਸੱਚਾ ਜਿਹੜਾ ਹਮੇਸ਼ਾ ਸਦੀਵੀ ਕਾਇਮ ਰਹਿਣ ਵਾਲਾ, ਤੇ ਨਹੀਂ ਮਾਰਿਆ ਕਹਿੰਦੇ ਕਿਤੇ ਪੈਸੇ ਪਿੱਛੇ ਵੀ ਨਾ ਲੱਗੀ, ਇਹ ਜਿਹੜਾ ਧਨ ਹੈ ਇਹ ਕਪਟ ਹੈ, ਝੂਠ ਹੈ, ਇਹ ਝੂਠ ਦਾ ਛਲਾਵਾ ਹੈ, ਇਹਦੇ ਪਿੱਛੇ ਨਾ ਲੱਗੀ। ਔਰ ਜੇ ਤੈਨੂੰ ਉੱਚੀ ਕੁੱਲ ਦਾ ਮਾਨ ਹੈ, ਉੱਚੀ ਕੁੱਲ ਦਾ ਵੀ ਮਾਨ ਨਾ ਕਰੀ, ਤੇ ਅਕਾਲ ਪੁਰਖ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਪਿਆਰ ਕਰਦਾ, ਨਾ ਕਿ ਬਹੁਤੇ ਰੂਪ ਰੰਗ ਰਾਜ ਵਾਲਿਆਂ ਨੂੰ।

ਤੇ ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਮਨੁੱਖ ਸੰਸਾਰ ਦੇ ਉੱਤੇ, ਇੱਕ ਸੱਚੇ ਤੇ ਇੱਕ ਝੂਠੇ। ਜਿਹੜੇ ਸੱਚੇ ਹੈ ਉਹ ਪਰਮੇਸ਼ਰ ਦਾ ਨਾਮ ਇਕੱਠਾ ਕਰਦੇ, ਤੇ ਜਿਹੜੇ ਝੂਠੇ ਆ ਉਹ ਸੰਸਾਰੀ ਜਿਹੜੇ ਗੁਣ ਔਗਣਾ ਉਹਨਾਂ ਨੂੰ ਇਕੱਠਾ ਕਰਦੇ। ਗੁਰੂ ਅਮਰਦਾਸ ਸਾਹਿਬ ਮਹਾਰਾਜ ਇਸ ਬਚਨ ਨੂੰ ਏਦਾਂ ਸਮਝਾਉਂਦੇ ਜੇ ਮਹਾਰਾਜ ਕਹਿੰਦੇ, ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਾਵਾਰ। ਇੱਥੇ ਜਿਹੜਾ ਮਹਾਰਾਜ ਕਹਿੰਦੇ ਸਚੰਤ ਵਿਖਿਆ ਸ਼ਲੰਗ ਛਿਦਰੰਗ, ਸਚੰਤ ਕਹਿੰਦੇ ਆ ਇਕੱਠਾ ਕਰਨਾ। ਮਹਾਰਾਜ ਕਹਿੰਦੇ ਛਲੰਗ ਕਹਿੰਦੇ ਆ ਕਪਟ ਨੂੰ, ਲੋਭ ਨੂੰ, ਜਿਹੜਾ ਸਾਡੇ ਮਨ ਦੇ ਉੱਤੇ ਭਰਮ ਦਾ ਪੜਦਾ ਪਿਆ ਨਾ। ਮਹਾਰਾਜ ਕਹਿੰਦੇ ਇਹ ਉਹ ਚੀਜ਼ਾਂ ਇਕੱਠੀਆਂ ਕਰੀ ਜਾਂਦਾ। ਸਚੰਤ ਵਿਖਿਆ ਛਲੰਗ ਛਿਦਰੰਗ, ਨਾਨਕ ਬਿਰਹਣ ਸੰਗ ਨਾ ਚਾਲਤੇ। ਮਹਾਰਾਜ ਕਹਿੰਦੇ ਨਾਲ ਥੋੜੀ ਜੇ ਜਾਣੀ ਹੈ। ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਗੱਲ ਹੀ ਨਿਬੇੜਤੀ ਨਾ ਜੀ, ਨਾਲ ਵੀ ਕੋਈ ਨਹੀਂ ਜਾਣਾ। ਔਰ ਜੇ ਤੂੰ ਸੋਚੇ ਵੀ ਤੈਨੂੰ ਇੱਥੇ ਦੁਨੀਆਂ ਚ ਮਿਲ ਜਾਣਾ, ਦੁਨੀਆਂ ਚ ਕੋਈ ਵੀ ਨਹੀਂ ਜੇ ਮਿਲਣਾ। ਇਹ ਇੱਥੇ ਵੀ ਸਾਥ ਨਹੀਂ, ਉੱਥੇ ਵੀ ਸਾਥ ਨਹੀਂ। ਜੇ ਤੂੰ ਨਾਮ ਜਪੇ ਤੇ ਮਹਾਰਾਜ ਕਹਿੰਦੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਦੋਵੇਂ ਥਾਂ ਰੱਖੇ ਗੁਰਸੂਰੇ, ਉਹ ਇੱਥੇ ਵੀ ਤੇ ਉੱਥੇ ਵੀ। ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਹੀਂ ਛੋੜ। ਪਰਮੇਸ਼ਰ ਦਾ ਨਾਮ ਜਪ, ਜਿੱਥੇ ਹੋ ਜਾਈ ਤੂੰ ਸਭਨੀ ਥਾਈਂ ਤੂੰ ਸਾਚਾ ਸਿਰਜਣ ਹਾਰ ਜੀਓ। ਦੁਨੀਆਂ ਦੇ ਵਿੱਚ ਬੰਦੇ ਦੀ ਟੇਕ ਰੱਖੇਗਾ ਤੇ ਝੂਠੀ ਪੈ ਜਾਣੀ, ਇੱਥੋਂ ਤੱਕ ਕਿ ਮਾਂ ਬਾਪ ਵੀ ਕਈ ਥਾਂ ਤੇ ਜਾ ਕੇ ਝੂਠੇ ਪੈ ਜਾਂਦੇ। ਖਾਲਸਾ ਜੀ, ਹੁਣ ਬੱਚਾ ਵਿਦੇਸ਼ ਚ ਰਹਿੰਦਾ ਹੋਵੇ, ਮਾਂ ਇੱਥੋਂ ਰੋ ਕੇ ਹੰਝੂ ਵਹਾ ਸਕਦੀ ਹੈ, ਮੇਰਾ ਪੁੱਤ ਭੁੱਖਾ ਬੈਠਾ ਜੇ, ਮੇਰੇ ਪੁੱਤ ਨੂੰ ਕੰਮ ਨਹੀਂ ਮਿਲਿਆ, ਮੈਨੂੰ ਫਿਕਰ ਬੜੀ ਜੇ। ਪਰ ਜੇ ਪਰਮੇਸ਼ਰ ਦਾ ਨਾਮ ਜਪਿਆ ਹੋਏਗਾ ਨੇ ਤੇ ਖਾਲਸਾ ਜੀ, ਉਹਨੇ ਆਪ ਤੇ ਸੁਖੀ ਰਹਿਣਾ ਹੀ ਰਹਿਣਾ ਤੇ ਪਰਿਵਾਰ ਨੇ ਵੀ ਸੁਖੀ ਰਹਿਣਾ ਜੇ। ਬੰਦੇ ਦੀ ਟੇਕ ਨਹੀਂ ਜੇ ਰੱਖਣੀ। ਆਪ ਜੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਦਿਓ ਮਹਾਰਾਜ, ਕੀ ਕਹਿੰਦੇ, ਮਾਨੁਖ ਕੀ ਟੇਕ ਬਿਰਥੀ।

ਤਾਂ ਦਿਸਣ ਸੋਹਣਾ। ਕਹਿੰਦੇ ਵੇਖਣ ਵਾਲੇ ਦਾ ਭੁਲੇਖਾ, ਕੌੜ ਤੁਮਾ ਵੇਖਣ ਵਿੱਚ ਸੋਹਣਾ ਲੱਗਦਾ ਸੀ ਪਰ ਖਾਣ ਵਿੱਚ ਸੋਹਣਾ ਨਹੀਂ ਹੈ। ਸਾਨੂੰ ਵੇਖਣ ਚ ਲੱਗਦਾ ਸੀ, ਸਾਨੂੰ ਸੁਣਨ ਚ ਲੱਗਦਾ ਸੀ ਵੀ ਹੁਣ ਬਣੇਗੀ ਗੱਲ, ਹੁਣ ਆਏਗੀ ਘਰ ਘਰ ਰੋਸ਼ਨੀ, ਪਰ ਨਹੀਂ, ਸਗੋਂ ਨੇਰ ਗਰਦੀ ਜ਼ਿਆਦਾ ਹੋ ਗਈ ਜੋ, ਕਿਉਂਕਿ ਤੁੰਮੇ ਦਾ ਭੁਲੇਖਾ ਜੋ ਪੈ ਗਿਆ। ਇਹ ਖਰਬੂਜਾ ਨਹੀਂ, ਨਹੀਂ ਖਰਬੂਜਾ ਹੈ ਨਹੀਂ, ਮਿਠਾਸ ਨਹੀਂ ਹੈ, ਮਿਠਾਸ ਵਾਲੀ ਗੱਲ ਨਹੀਂ ਬਣੀ ਹੈ, ਤੇ ਤੁੰਮੇ ਤੋਂ ਵੀ ਜ਼ਿਆਦਾ ਮਾੜਾ ਹੋ ਗਿਆ ਜੋ ਕੰਮ, ਨਹੀਂ ਸਾਡਾ ਤੇ ਭੁਲੇਖਾ ਖਤਮ ਹੋ ਗਿਆ ਕੰਮ। ਤੇ ਮਹਾਰਾਜ ਕਹਿੰਦੇ ਇਹੋ ਗੱਲ ਤੈਨੂੰ ਸੰਸਾਰ ਚ ਵੀ, ਤੈਨੂੰ ਤੇਰਾ ਪੁੱਤ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕਿਹੜੇ ਪੁੱਤਾਂ ਦੀ ਗੱਲ ਕਰਦਾ, ਕੋਈ ਇੱਥੇ ਪੁੱਤ ਨਹੀਂ, ਕੋਈ ਇੱਥੇ ਧੀ ਨਹੀਂ। ਤੇ ਮਹਾਰਾਜ ਨੂੰ ਪੁੱਛੀਏ ਕੌਣ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਤੇ ਇੱਕੋ ਹੀ ਹੈ ਜੇ ਜਵਾਨੋਂ ਕਹੇਗਾ ਸਤਨਾਮ ਸ਼੍ਰੀ। ਮਹਾਰਾਜ ਜੀ ਬਾਣੀ ਚ ਬਚਨ ਕਰਦੇ ਆਸਾ ਕੀ ਵਾਰ ਚ ਆਪ ਜੀ ਰੋਜ਼ ਸੁਣਦੇ ਆ ਨਾ, ਇਹੋ ਜਗ ਸੱਚੇ ਕੀ ਹੈ ਕੋਟੜੀ ਸੱਚੇ ਕਾ ਵਿੱਚ, ਨਹੀਂ ਤੇ ਸੰਸਾਰ ਕੀ ਹੈ। ਮਹਾਰਾਜ ਕਹਿੰਦੇ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਇੱਥੇ ਮਹਾਰਾਜ ਕਹਿੰਦੇ ਕੂੜ ਮਾਖਾ ਕੂੜ ਮਿੱਠਾ ਕੂੜ ਡੋਬਿਓ ਪੂਰ ਨਾਨਕ ਬਖਾਣਾ ਬੇਨਤੀ ਤੁਧ ਬਾਜ ਕੂੜੋ ਕੂੜ। ਕੂੜੋ ਕੂੜ ਕਹਿੰਦੇ ਤੇਰੇ ਤੋਂ ਬਿਨਾਂ ਸਾਰਾ ਕੁਝ ਹੀ ਝੂਠ ਜੇ। ਤੇ ਮਹਾਰਾਜ ਜੀ ਪਖੰਦੜੋ ਕੀ ਭੁੱਲ ਤੁਮਾਂ ਦਿਸਣ ਸੋਹਣਾ, ਨਹੀਂ ਤੇ ਅਸੀਂ ਸੰਸਾਰ ਦਾ ਭੁਲੇਖਾ ਖਾ ਜਾਂਦੇ ਹਾਂ ਵੀ ਇਹ ਸੰਸਾਰ ਕਿਤੇ ਮੇਰਾ, ਮੇਰੇ ਆਪਣੇ ਮੇਰੇ। ਨਹੀਂ ਨਹੀਂ ਨਹੀਂ, ਇੱਥੇ ਕੋਈ ਕਿਸੇ ਦਾ ਆਪਣਾ ਨਹੀਂ ਖਾਲਸਾ ਜੀ, ਇੱਥੇ ਤੇ ਕੋਈ ਕਿਸੇ ਦੇ ਨਾਲ ਨਹੀਂ ਜੇ ਤੁਰਦਾ। ਜਦੋਂ ਜਮਾਂ ਦੀ ਮਾਰ ਪੈਣੀ ਹੈ ਨਾ, ਉਦੋਂ ਇਹਨਾਂ ਸਾਰਿਆਂ ਨੇ ਕਹਿਣਾ ਜੀ ਇਹਨੇ ਇਹਨੇ ਕੀਤਾ ਸੀ, ਇਹਦੇ ਇਹਨੇ ਮਾਰੋ, ਸਾਡਾ ਕਿਸੇ ਨੇ ਕੋਈ ਸਾਥ ਨਹੀਂ ਜੇ ਦੇਣਾ। ਪਰ ਇੱਕ ਗੱਲ ਚੇਤੇ ਰੱਖੀ, ਮੈਂ ਭਗਤ ਭੀਖਣ ਸਾਹਿਬ ਦਾ ਇਹ ਸ਼ਬਦ ਵਾਰ ਵਾਰ ਜਿਹਨ ਚ ਆਉਂਦਾ ਕਿਉਂਕਿ ਅਸੀਂ ਗੁਸਤਾਖ ਬੰਦੇ ਹਾਂ ਖਾਲਸਾ ਜੀ। ਆਹ ਸ਼ਬਦ ਨਾ ਮੈਂ ਕਈ ਵਾਰੀ ਕਹਿੰਦਾ ਹੁੰਦਾ ਆਪਣੇ ਬੱਚਿਆਂ ਨੂੰ, ਰਟਾ ਦਿਓ ਇਹ ਸ਼ਬਦ। ਜਿਹੜਾ ਪਹਿਲਾਂ ਕਹਿਣ ਲੱਗਾ ਇਹ ਭਗਤ ਭੀਖਣ ਸਾਹਿਬ ਦਾ ਨਹੀਂ, ਇਹ ਭੱਟ ਕੀਰਤ ਸਾਹਿਬ ਦਾ, ਇਹ ਰਟਾ ਦਿਓ ਆਪਣੇ ਬੱਚਿਆਂ ਨੂੰ ਸ਼ਬਦ ਘਰ ਘਰ ਵਿੱਚ। ਉਹਨਾਂ ਨੂੰ ਆਖੋ ਪੁੱਤ ਜਦੋਂ ਤੁਸੀਂ ਅੰਮ੍ਰਿਤ ਵੇਲੇ ਸਵੇਰੇ ਬੈੱਡ ਉੱਤੇ ਆਪਣੀਆਂ ਅੱਖਾਂ ਖੋਲੋ, ਸਭ ਤੋਂ ਪਹਿਲਾਂ ਹੱਥ ਜੋੜ ਕੇ ਆਖਿਓ ਹਮ ਅਵਗਣ ਭਰੇ। ਇੱਕ ਗੁਣ ਨਾ ਹੈ ਨੀ, ਕੋਈ ਗੁਣ ਨਹੀਂ ਮਾਰਾ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਧ ਦਾ ਰਸੋਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈਓ। ਪੁੱਤ ਗੁਰੂ ਰਾਮਦਾਸ ਦੇ ਚਰਨਾਂ ਚ ਤਰਲਾ ਪਾਈ, ਜਿਹਦੀ ਕੋਈ ਬਾਂਹ ਨਹੀਂ ਜੀ ਨਾ ਫੜਦਾ, ਗੁਰੂ ਰਾਮਦਾਸ ਉਹਦੀ ਬਾਂਹ ਜ਼ਰੂਰ ਫੜ ਲੈਂਦਾ ਜੇ, ਨਹੀਂ ਤੇ ਆਪਾਂ ਤੇ ਉਗਣਹਾਰੇ ਬੰਦੇ ਆ ਖਾਲਸਾ ਜੀ। ਮੈਂ ਭਗਤ ਭੀਖਣ ਸਾਹਿਬ ਦੀ ਗੱਲ ਕਰਨ ਲੱਗਾ ਸਾਂ, ਭਗਤ ਭੀਖਣ ਸਾਹਿਬ ਨੂੰ ਜਦੋਂ ਸਜ਼ਾ ਮਿਲਣ ਲੱਗੀ ਨਾ, ਕਿਸੇ ਨੇ ਸਾਥ ਨਹੀਂ ਜੀ ਉਹਨਾਂ ਦਾ ਦਿੱਤਾ, ਉਹਨਾਂ ਰੱਬ ਨੂੰ ਨਾ ਇੱਕ ਮਿਹਣਾ ਜਿਹਾ ਮਾਰ ਦਿੱਤਾ। ਰੱਬ ਨੂੰ ਮਿਹਣਾ ਕੀ ਮਾਰਿਆ, ਉਹ ਕਹਿਣ ਲੱਗੇ ਇੱਕ ਬੰਦਾ ਸੀ ਪਰਮੇਸ਼ਰ ਜੀ, ਕਾਮਾ ਰਥੀ ਸਵਾਰਥੀ ਵਾਕੀ ਪੈਜ ਸਵਾਰੀ, ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾ ਰਥੀ ਸਵਾਰਥੀ ਵਾਕੀ ਪੈਜ ਸਵਾਰੀ, ਤੋ ਗੁਣ ਕਹਾ ਕਰਮ ਗਰਾਜੋ ਜਗਤ ਨਾ ਨਾਸੈ, ਸਿੰਘ ਸਰਨ ਕਤ ਜਾਈਆ ਜੋ ਜੁੰਬਕ ਗਰਾਸੈ। ਕਹਿੰਦਾ ਮਹਾਰਾਜ ਤੇਰਾ ਨਾਮ ਜਪਣ ਦਾ ਹੀ ਕੀ ਫਾਇਦਾ ਜੇ ਆ ਦੁਨੀਆਂ ਦੇ ਲੋਕ ਹੀ ਮੈਨੂੰ ਸਜ਼ਾ ਦੇ ਦੇਣ। ਬਿਲਾਵਲ ਰਾਗ ਦਾ ਸ਼ਬਦ ਜੇ ਤੁਹਾਨੂੰ ਯਾਦ ਰਹਿ ਗਿਆ ਤੇ ਬਾਅਦ ਚ ਪੂਰਾ ਪੜ੍ਹ ਲਿਆ ਜੇ, ਮੈਂ ਸਮੇਂ ਅਨੁਸਾਰ ਟੂਕ ਮਾਤਰ ਤੁਹਾਨੂੰ ਕਹਿਣ ਲੱਗਾ। ਆਖਰੀ ਪੰਕਤੀਆਂ ਚ ਭਗਤ ਭੀਖਣ ਸਾਹਿਬ ਕਹਿੰਦੇ ਹੈ, ਤਰਲਾ ਪਾਇਆ ਉਹਨਾਂ ਨੇ, ਕਹਿੰਦੇ ਮੈਂ ਨਾ ਹੀ ਕੱਛ ਹੋ ਨਾ ਹੀ ਕੱਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਐ ਸੱਚੇ ਪਾਤਸ਼ਾਹ ਮੇਰੀ ਅਵਸਰ ਮੇਰੀ ਲਾਜ ਮੇਰੀ ਲੱਜਾ ਸਿਰਫ ਤੂੰ ਰੱਖ ਸਕਦਾ ਦੇ ਦੁਨੀਆਂ ਦੇ ਵਿੱਚ, ਹੋਰ ਨਹੀਂ ਕੋਈ ਰੱਖ ਸਕਦਾ। ਕਿਉਂ? ਕਿਉਂਕਿ ਜਿਨ੍ਹਾਂ ਨੂੰ ਮੈਂ ਆਪਣਾ ਸਮਝਿਆ ਇਹਨਾਂ ਆਪਣਾ ਸਮਝਣ ਵਾਲਿਆਂ ਨੇ ਹੀ ਮੇਰੇ ਗੱਲ ਦੇ ਉੱਤੇ ਛੁਰੀ ਰੱਖੀ, ਇਹਨਾਂ ਆਪਣਾ ਸਮਝਣ ਵਾਲਿਆਂ ਨੇ ਹੀ ਮੈਨੂੰ ਮੇਰੇ ਪੈਰਾਂ ਨੂੰ ਵੱਢਿਆ। ਮੈਂ ਤੇ ਤੁੰਮੇ ਦਾ ਭੁਲੇਖਾ, ਮੈਂ ਤੇ ਖਰਬੂਜੇ ਦਾ ਭੁਲੇਖਾ ਖਾ ਕੇ ਤੁੰਮੇ ਨੂੰ ਚੰਗਾ ਸਮਝ ਲਿਆ, ਕੌੜ ਤੁੰਮੇ ਨੂੰ ਮੁੱਖ ਵਿੱਚ ਪਾਇਆ ਸੀ, ਮੈਂ ਤੇ ਆਪਣਾ ਸਮਝ ਕੇ ਆਪਣਿਆਂ ਨੂੰ ਗੱਲ ਨਾਲ ਲਾਇਆ ਸੀ, ਪਰ ਮੈਨੂੰ ਪਤਾ ਲੱਗਾ ਆਪਣਾ ਤੇ ਸੰਸਾਰ ਵਿੱਚ ਕੇਵਲ ਪਰਮੇਸ਼ਰ ਦਾ ਨਾਮ ਹੈ ਹੋਰ ਕੋਈ ਨਹੀਂ, ਤੇ ਮੈਨੂੰ ਇਹ ਭੁਲੇਖਾ ਲੱਗਾ, ਪਰ ਹੁਣ ਇਹ ਮੇਰਾ ਭੁਲੇਖਾ ਦੂਰ ਹੋ ਗਿਆ ਤੇ

ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਵੱਡੀ ਗੱਲ ਅੱਡ ਨਾ ਲਹੰਦੋ ਮੁੱਲ। ਅੱਡ ਕਹਿੰਦੇ ਕੌਡੀ ਵੀ ਇਸ ਦਾ ਮੁੱਲ ਨਹੀਂ ਹੈ, ਜਿਹਨੂੰ ਮੈਂ ਸਮਝਿਆ ਸੀ ਨਾ ਵੀ ਇਹ ਤੇ ਖਰਬੂਜਾ ਤੇ ਮਿੱਠਾ ਪਦਾਰਥ ਹੈ ਤੇ ਤੁੰਮਾ ਨਿਕਲਿਆ ਆ ਤੇ ਹੁਣ ਇਹਦਾ ਅੱਡ ਵੀ ਮੁੱਲ ਨਹੀਂ, ਅੱਡ ਨਾ ਲਹੰਦੋ ਮੁੱਲ, ਇਹਦਾ ਤੇ ਕੌਡੀ ਵੀ ਮੁੱਲ ਨਹੀਂ ਮੈਂ ਲਿਆ। ਨਾਨਕ ਸਾਥ ਨਾ ਜੁਲਈ ਮਾਇਆ, ਇਸੇ ਤਰੀਕੇ ਮੈਂ ਜਿਹੜੀ ਸੰਸਾਰ ਦੀ ਮਾਇਆ ਸੀ ਨਾ ਖਾਲਸਾ ਜੀ, ਮੈਂ ਸੋਚਿਆ ਵੀ ਮੇਰਾ ਇਹ ਸਾਥ ਦੇ ਦੇਗੀ, ਮੇਰੇ ਕੋਲੇ ਮਾਇਆ ਬਹੁਤੀ, ਮੇਰੇ ਕੋਲੇ ਪੈਸਾ ਬਹੁਤ ਹੈ, ਪਰ ਅਖੀਰ ਜਾ ਕਰਕੇ ਇਹ ਮਾਇਆ ਨੇ ਵੀ ਹੱਥ ਖੜੇ ਕਰ ਦਿੱਤੇ ਵੀ ਤੈਨੂੰ ਤੇ ਰੋਗ ਇੰਨਾ ਭਿਆਨਕ ਲੱਗ ਚੁੱਕਾ, ਹੁਣ ਮੇਰੀ ਤਾਕਤ ਵੀ ਇਹਦੇ ਸਾਹਮਣੇ ਕੁਝ ਨਹੀਂ ਜੇ ਕਰ ਸਕਦੀ। ਖਾਲਸਾ ਜੀ ਤੁਸੀਂ ਸੁਣੀਆਂ ਕਿੰਨੀਆਂ ਵਾਸੂ ਭਾਰਦਵਾਜ ਹੋਰ ਕਿੰਨੇ ਜਿੱਥੇ ਮਾਇਆ ਨੇ ਹੱਥ ਹੀ ਖੜੇ ਕਰ ਦਿੱਤੇ ਵੀ ਨਹੀਂ ਨਹੀਂ ਤੇਰਾ ਕੈਂਸਰ ਨਹੀਂ ਹੁਣ ਠੀਕ ਹੋ ਸਕਦਾ, ਤੇ ਤੇਰੇ ਤੇ ਮਾਇਆ ਦਾ ਪਹਿਰਾ ਗਿਆ ਜੇ। ਮਾਇਆ ਕਹਿੰਦੀ ਵੀ ਨਹੀਂ ਮੈਂ ਨਹੀਂ ਤੇਰਾ ਕੁਝ ਸਵਾਰ ਸਕਦੀ, ਤੇ ਫਿਰ ਸਿੱਖ ਕੀ ਕਰਦਾ, ਫਿਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕਹਿਣ ਵਾਂਗੂ ਸਿੱਖ ਹੋਰ ਕੁਝ ਨਹੀਂ ਨਾ ਜਦੋਂ ਕਰ ਸਕਦਾ ਹੁੰਦਾ, ਫਿਰ ਸਿੱਖ ਕੀ ਕਰਦਾ ਦੋਏ ਕਰ ਜੋੜ ਅਰਦਾਸ ਕਰ ਸਕਦਾ ਹੁੰਦਾ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਜਿੱਥੇ ਮਾਇਆ ਵੀ ਸਾਥ ਛੱਡ ਜਾਂਦੀ ਹੈ ਨਾ ਖਾਲਸਾ ਜੀ, ਬਾਬਾ ਮਾਇਆ ਸਾਥ ਨਾ ਹੋਏ, ਜਿੱਥੇ ਮਾਇਆ ਵੀ ਨਾਲ ਪਹਿਰਾ ਨਹੀਂ ਜੇ ਰੱਖਦੀ ਉੱਥੇ ਪਰਮੇਸ਼ਰ ਦਾ ਨਾਮ ਪਹਿਰਾ ਦੇ ਦਿੰਦਾ ਖਾਲਸਾ ਜੀ। ਇਸ ਕਰਕੇ ਇਹੋ ਜੀ ਮਾਇਆ ਦਾ ਕੀ ਕੰਮ, ਜਦੋਂ ਮਾਇਆ ਨਹੀਂ ਸੀ ਉਦੋਂ ਜ਼ਿਆਦਾ ਚੰਗੇ ਨਹੀਂ ਸੀ, ਮੈਂ ਸ਼ਾਇਦ ਇੱਥੋਂ ਵੀ ਮੈਂ ਅਕਸਰ ਇਹ ਬੇਨਤੀ ਕਰਨਾ ਹੁੰਦਾ, ਜਦੋਂ ਮਾਇਆ ਨਹੀਂ ਸੀ ਉਦੋਂ ਜ਼ਿਆਦਾ ਚੰਗੇ ਸਾਂ, ਉਦੋਂ 5 ਕਿਲੋ ਰਸਗੁੱਲੇ ਇੱਕੋ ਟਾਈਮ 'ਚ ਲੰਘਾ ਜਾਂਦੇ ਸੀ, ਤੇ ਹੁਣ ਮਾਇਆ ਆਈ, ਮਾਇਆ ਆਪਣੇ ਨਾਲ ਸ਼ੂਗਰ ਵੀ ਚੁੱਕ ਲਿਆਈ, ਹੁਣ 5 ਕਿਲੋ ਤੇ ਛੱਡੋ, ਹੁਣ ਤੇ ਅੱਧਾ ਰਸਗੁੱਲਾ ਨਹੀਂ ਖਾਧਾ ਜਾਂਦਾ। ਹੁਣ ਉਹ ਕਹਿਣ ਲੱਗੀ ਵੀ ਨਾ ਨਾ ਭਾਈ, ਇਹ ਰਸਗੁੱਲੇ ਥੋੜੀ, ਇਹ ਤੇ ਗੋਲੀਆਂ, ਇਹ ਤੇ ਬੰਦੂਕ ਦੀਆਂ ਗੋਲੀਆਂ ਵਾਂਗੂ ਵੱਜਣੇ ਜੇ ਤੈਨੂੰ, ਹੁਣ ਇਸ ਤੋਂ ਚੰਗਾ ਤੇ ਕਹਿੰਦੇ ਉਹ ਬੰਦਾ ਜਿਹੜਾ ਕਿਨਾਰੇ ਦੇ ਉੱਤੇ ਫੁੱਟਪਾਥ ਦੇ ਉੱਤੇ ਸੁੱਤਾ, ਉਹ ਰੁੱਖੀਆਂ ਮਿੱਸੀਆਂ ਖਾ ਕੇ ਵੀ ਆਖਦਾ ਵੀ ਮੇਰੇ ਚ ਤਾਕਤ ਬੜੀ ਹੈ, ਤੇ ਇੱਕ ਬੰਦਾ ਚੋਪੜੀਆਂ ਖਾ ਕੇ ਵੀ ਆਖੀ ਜਾਂਦਾ ਸਰੀਰ ਬੜਾ ਡਾਊਨ ਕਮਜ਼ੋਰ ਹੈ, ਨਹੀਂ ਨਹੀਂ ਨਹੀਂ ਇਸ ਤੋਂ ਚੰਗਾ ਤੇ ਉਹ ਘੱਟ ਵਾ, ਮਾਇਆ ਚੰਗੀ। ਫਿਰ ਖਾਲਸਾ ਜੀ ਮਾਇਆ ਆਈ ਤੇ ਕੀ ਆਈ, ਮਾਇਆ ਤੇ ਆਪਣੇ ਨਾਲ ਕਿੰਨਾ ਕੁਝ ਬਿਮਾਰੀ ਸਹੇੜ ਲਿਆਈ, ਹੁਣ ਮਾਇਆ ਦਾ ਪਹਿਰਾ ਤੇ ਮੁੱਕ ਗਿਆ ਜੇ। ਮਾਇਆ ਆਖਦੀ ਆਪਣਾ ਖਿਆਲ ਆਪ ਰੱਖ, ਮੈਂ ਨਹੀਂ ਤੇਰਾ ਖਿਆਲ ਰੱਖ ਸਕਦੀ। ਇਸ ਕਰਕੇ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੀ ਸੁਰਤ ਜੋੜਨੀ ਖਾਲਸਾ ਜੀ। ਪਰਮੇਸ਼ਰ ਦਾ ਨਾਮ ਕਿੱਡਾ ਉੱਚਾ ਕਰ ਦਿੰਦਾ ਜੇ, ਮਾਇਆ ਉੱਚਾ ਨਹੀਂ ਕਰ ਸਕਦੀ, ਪਰਮੇਸ਼ਰ ਦਾ ਨਾਮ ਏਡਾ ਉੱਚਾ ਕਰ ਸਕਦਾ ਜੇ। ਗੁਰੂ ਦੇ ਸਿੱਖ ਦੇ ਇਸ ਪੋਟੇ ਦੇ ਉੱਪਰ ਟੋਕਾ ਚੱਲੇ, ਗੁਰੂ ਦਾ ਸਿੱਖ ਹਾਏ ਕਹਿਣ ਦੀ ਬਜਾਏ ਆਪਣੀ ਜਵਾਨੋਂ ਆਖੇ ਸਤਨਾਮ ਸ਼੍ਰੀ, ਇਹ ਪਰਮੇਸ਼ਰ ਦੇ ਨਾਮ ਦਾ ਪਹਿਰਾ। ਤੇ ਜਿਨ੍ਹਾਂ ਨੂੰ ਮਾਇਆ ਦੇ ਪਹਿਰੇ ਲੱਗਦੇ ਉਹ ਭੱਜ ਜਾਂਦੇ ਜੇ, ਜਿਨ੍ਹਾਂ ਨੂੰ ਨਾਮ ਦਾ ਪਹਿਰਾ ਲੱਗਦਾ ਜੇ ਉਹ ਆਪਣਾ ਆਪ ਕੁਰਬਾਨ।

0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਨਾਲ ਹੀ ਨੇ ਜਾਣੀਆਂ ਐਵੇਂ ਕਿਉਂ ਜੋੜੀ ਜਾਂਦਾ ਭਾਈ ਉਸ ਨੂੰ, ਇਹਦੇ ਪਿੱਛੇ ਇੰਨੀ ਚਿੰਤਾ ਤੁਰ ਹੋਇਆ, ਇਹਦੇ ਪਿੱਛੇ ਇੰਨੀ ਫਿਕਰਾਂ ਦੇ ਵਿੱਚ ਗਿਆ, ਜਿਹੜੀ ਮਾਇਆ ਨੇ ਨਾਲ ਹੀ ਨਹੀਂ ਜਾਣਾ, ਕਿਉਂ ਜੋੜੀ ਜੇ ਮਾਇਆ ਤੁਸੀਂ, ਕਿਉਂ ਮਾਇਆ ਦੇ ਵਿੱਚ ਅਪਰਵਿਰਤ ਕੀਤਾ ਆਪਣੇ ਆਪ ਨੂੰ, ਉਸ ਕੰਮ ਨੂੰ ਆਪਣੇ ਆਪ ਨੂੰ ਉਸ ਕੰਮ ਵਿੱਚ ਪ੍ਰਵਿਰਤ ਕਰੋ ਜਿਹਦੇ ਖਜ਼ਾਨੇ ਭਰ ਅਸੀਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੈ ਕੇ ਜਾ ਸਕੀਏ, ਨਹੀਂ ਤੇ ਹਾਲ ਉਹ ਹੋਣਾ ਜੇ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ, ਜਦੋਂ ਪੰਡ ਖੁੱਲਣੀ ਨਾ ਸਾਡੀ ਖਾਲਸਾ ਜੀ ਫਿਰ ਦੁੱਖੀ ਦੁੱਖ ਨਿਕਲਣਗੇ, ਇੱਕ ਪਾਸੋਂ ਧੀ ਨੇ ਉਡਾਰੀ ਮਾਰਨੀ, ਇੱਕ ਪਾਸੋਂ ਪੁੱਤ ਨੇ, ਇੱਕ ਪਾਸੋਂ ਠੱਗੀਆਂ ਨੇ, ਇੱਕ ਪਾਸੋਂ ਚੋਰੀਆਂ ਨੇ ਉਡਾਰੀਆਂ ਮਾਰਨੀਆਂ ਸਾਡੀ ਪੰਡ ਚੋਂ, ਪਰ ਸੱਚ ਨਾ ਸੱਚ ਨੇ ਤੇ ਨਿਕਲਣਾ ਹੀ ਨਹੀਂ, ਸੱਚ ਇਸ ਕਰਕੇ ਨਹੀਂ ਨਿਕਲਣਾ ਕਿਉਂਕਿ ਸੱਚ ਕਮਾਇਆ ਹੀ ਕੋਈ ਨਹੀਂ, ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਹ ਜਿਹੜੀ ਮਾਇਆ ਨਾਲ ਨਹੀਂ ਜਾਂਦੀ, ਕਿਉਂ ਇਸ ਦੇ ਪਿੱਛੇ ਲੱਗਾ, ਕਿਉਂ ਆਪਣਿਆਂ ਨਾਲ ਵਿਚਾਰ ਧੋਖਾ ਕਰਨੇ ਆ ਤੂੰ, ਕਿਉਂ ਸੱਚ ਨੂੰ ਪਿੱਠ ਦੇਈ ਜਾਂਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਮਾਇਆ ਨੂੰ ਛੱਡ, ਇਹਦਾ ਖਹਿੜਾ ਛੱਡ ਜਿਹੜੀ ਤੇਰੇ ਨਾਲ ਨਹੀਂ ਜਾਣੀ।
1: ਤਿਸਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਹੈ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਯਤਨ ਕੀ ਕਰਨਾ, ਜਿਹੜਾ ਨਾਲ ਹੀ ਨਹੀਂ ਨੰਜਣਾ, ਜਿਹੜਾ ਨਾਲ ਹੀ ਨਹੀਂ ਤੁਰਨਾ, ਜਿਹੜਾ ਸਾਥ ਹੀ ਨਹੀਂ ਹੋਣਾ, ਉਸ ਮਾਇਆ ਵਾਸਤੇ ਬੰਦਾ ਸਵੇਰ ਤੋਂ ਲੈ ਕੇ ਯਤਨ ਕਰਦਾ ਜੀ, ਸਵੇਰ ਤੋਂ ਸਵੇਰੇ ਤੇ ਉਹ ਫਿਜ਼ੀਕਲੀ ਜਾਂਦਾ, ਸਰੀਰਕ ਰੂਪ ਵਿੱਚ ਆਪਣੇ ਕੰਮ ਤੇ ਜਾਂਦਾ, ਪਰ ਸੱਚ ਕਰਕੇ ਜਾਣੇ ਉਹ ਸੁੱਤਾ ਪਿਆ ਵੀ ਕੰਮ ਤੇ ਹੀ ਤੁਰਿਆ ਫਿਰਦਾ ਹੁੰਦਾ, ਸੁਪਨੇ ਵੀ ਕੰਮ ਤੇ ਆ ਰਹੇ ਹੁੰਦੇ ਆ ਉਸਨੂੰ ਵੀ ਸਵੇਰੇ ਮੈਂ ਆਹ ਕਰਨਾ ਜੇ, ਸਵੇਰੇ ਉਹ ਕਰਨਾ ਜੇ, ਸ਼ਾਮ ਦਾ ਪ੍ਰਸ਼ਾਦਾ ਛਕਦਾ ਵੀ ਸੋਚੀ ਜਾਂਦਾ, ਸਵੇਰੇ ਉਠਾ ਦਿਆ ਜੇ ਮੈਨੂੰ, ਮੈਂ ਟਾਈਮ ਨਾਲ ਕੰਮ ਤੇ ਜਾਣਾ, ਜੇ ਕਿਤੇ ਘੜੀ ਪੈਰ ਪ੍ਰਸ਼ਾਦਾ ਲੇਟ ਹੋ ਜਾਏ ਤੇ ਸਾਰੇ ਘਰ ਨੂੰ ਵਕਤ ਪਾ ਦਿੰਦਾ, ਤੇ ਖਾਲਸਾ ਜੀ ਸਾਰਾ ਸਾਰਾ ਸਮਾਂ ਹੀ ਮਾਇਆ ਨੂੰ ਦੇ ਦਿੱਤਾ। ਕਿਤੇ ਸੁਰਤ ਦੇ ਵਿੱਚ ਪਰਮੇਸ਼ਰ ਦਾ ਨਾਮ ਆ ਜਾਏ ਨਾ ਭਗਤ ਧੰਨਾ ਜੀ ਵਾਂਗੂ, ਭਗਤ ਧੰਨੇ ਨੂੰ ਕਿਸੇ ਆਖ ਦਿੱਤਾ, ਕਹਿੰਦਾ ਰੱਬ ਦਾ ਨਾਮ ਜਪੇ ਦਾ ਕੀ ਲਾਭ, ਹੁਣ ਉਹਨੇ ਗੱਲ ਨਿਬੇੜਨੀ ਸੀ ਪੰਡਤਾਂ ਦਾ ਵੀ ਰੱਬ ਦਾ ਨਾਮ ਜਪੇ ਦਾ ਇਹ ਲਾਭ ਹੈ, ਜੇ ਰੱਬ ਦਾ ਨਾਮ ਜਪਾਂਗੇ ਰੱਬ ਸਾਰੇ ਕੰਮ ਕਰ ਦਿੰਦਾ। ਹੁਣ ਜੱਟ ਨੂੰ ਜੱਟਾਂ ਵਾਲਾ ਸਵਾਲ, ਕਹਿੰਦਾ ਜੇ ਮੈਂ ਨਾਮ ਜਪੂ ਰੱਬ ਹਲ ਵਾਹੂ? ਉਹ ਕਹਿੰਦਾ ਕਿਉਂ ਨੀ ਵਾਹੂ, ਉਹਨੇ ਤੇ ਆਪਣਾ ਆਪਣਾ ਗੈਲ ਛੁਡਾਈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਲਿਖਦੇ, ਕਹਿੰਦੇ ਪੱਥਰ ਇੱਕ ਦਿਖਾਲ ਕੇ ਦੇ ਧੰਨੇ ਨੂੰ ਗੈਲ ਛੁਡਾਵੇ, ਤੇ ਭਗਤ ਧੰਨਾ ਜੀ ਦੀ ਭਾਓ ਭਗਤੀ ਐਸੀ, ਉਹਨਾਂ ਦੀ ਭਾਵਨਾ ਐਸੀ, ਰੱਬ ਪ੍ਰਤੱਖ ਪ੍ਰਗਟ ਹੋਇਆ ਤੇ ਸੱਚਮੁੱਚ ਦੇ ਵਿੱਚ ਹਲ ਵਾਹੁਣ ਲਾ ਦਿੱਤਾ ਜੀ ਖਾਲਸਾ ਜੀ। ਹੁਣ ਉਹ ਤੇ ਪਰਮੇਸ਼ਰ ਦੇ ਨਾਮ ਨਾਲ ਜੁੜ ਗਏ, ਪਰ ਆਪਾਂ ਕਦੋਂ ਜੁੜਨਾ? ਆਪਾਂ ਕਦੋਂ ਸੱਚ ਦੇ ਨਾਲ ਜੁੜਨਾ? ਜੇ ਸੱਚ ਨਾਲ ਜੁੜਾਂਗੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। ਜੇ ਇਹ ਤੋਂ ਉਲਟ ਕਰ ਲਈਏ ਵੀ ਜਿਹੜਾ ਫਿਰ ਝੂਠੇ ਮਾਰਗ ਤੇ ਚੱਲੇਗਾ ਉਹਦਾ ਵੀ ਵੇਖ ਲਈਏ ਆਪਾਂ ਕੀ ਬਣੇਗਾ। ਸੰਸਾਰੀ ਲੋਕਾਂ ਦਾ ਕੀ ਹੈ? ਸੰਸਾਰੀ ਜੇ ਕੋਈ ਕਹੇ ਨਾ ਜੀ ਮੇਰੇ ਨਾਲ ਤੇ ਇੰਨੇ ਲੋਕ ਹੈ, ਆਹ ਦੇਖੋ ਜੀ ਆਹ ਮੇਰਾ ਸਾਥ ਦਿੰਦੇ ਆ ਜੀ, ਆਹ ਦੇਖੋ ਜੀ ਜੋ ਮੈਂ ਕਿਹਾ ਜੀ ਮੇਰਾ ਸਾਥ, ਤੇ ਔਰੰਗਜ਼ੇਬ ਦਾ ਕਿਤੇ ਘੱਟ ਦਿੰਦੀ ਸੀ ਦੁਨੀਆ? ਕਿਤੇ ਘੱਟ ਦਿੰਦੇ ਸੀ ਦੁਨੀਆ? ਸਾਰੇ ਲੋਕ ਹੀ ਔਰੰਗਜ਼ੇਬ ਦੇ ਨਾਲ ਹੋਏ ਤੁਰੇ ਫਿਰੇ ਸੀ, ਕਿਉਂਕਿ ਦੁਨੀਆ ਉਹਦੇ ਨਾਲ ਤੁਰਦੀ, ਜੇ ਦੁਨੀਆ ਦਾ ਸੁਭਾਅ, ਜੇ ਦੁਨੀਆ ਚੜ੍ਹਦੇ ਨੂੰ ਸਲਾਮਾ ਕਰਦੀ ਹੁੰਦੀ ਹੈ, ਚੜ੍ਹਦੇ ਸੂਰਜ ਦੀ ਪੂਜਾ ਤੇ ਥਾਂ ਥਾਂ ਦੇ ਉੱਤੇ ਹੁੰਦੀ ਖਾਲਸਾ ਜੀ, ਡੁੱਬਦੇ ਨੂੰ ਕੋਈ ਪਾਣੀ ਨਹੀਂ ਜੇ ਦਿੰਦਾ ਹੁੰਦਾ, ਚੇਤੇ ਰੱਖਿਆ ਜੇ, ਜੇ ਅੱਜ ਚੜ੍ਹਦੇ ਨੂੰ ਸਲਾਮ ਹੋ ਰਹੀ ਜੇ, ਇਹਦਾ ਅਰਥ ਹੈ ਦੁਨੀਆ ਮਾਇਆ ਪਿੱਛੇ ਤੁਰੀ ਜੇ, ਦੁਨੀਆ ਪੈਸੇ ਪਿੱਛੇ ਤੁਰੀ ਜੇ, ਦੁਨੀਆ ਓਨੀ ਕੁ ਦੇਰ ਨਾਲ ਤੁਰਦੀ ਜਿੰਨੀ ਦੇਰ ਪਾਵਰ, ਜੇ ਨਹੀਂ ਤੇ ਫਿਰ ਖਤਮ ਜੇ ਕੰਮ। ਇਸ ਕਰਕੇ ਦੁਨੀਆ ਨੂੰ ਚਾਹੀਦਾ ਇਹ ਮਾਇਆ ਤੇ ਪਦਾਰਥਾਂ ਤੇ ਚੌਧਰ ਨਾਲ ਨਹੀਂ, ਇਹ ਸੱਚ ਨਾਲ ਤੁਰੇ, ਤੇ ਸੱਚ ਸ੍ਰੀ ਅਕਾਲ ਤਖਤ ਸਾਹਿਬ ਇਕੱਲਾ, ਸੱਚ ਗੁਰੂ ਦੀ ਬਾਣੀ ਜੇ ਇਕੱਲੀ, ਹੋਰ ਦੁਨੀਆ ਵਿੱਚ ਨੇਸਤਰਾਭੂਤ ਹੋਣ ਵਾਲੀਆਂ ਚੀਜ਼ਾਂ, ਝੂਠ ਹੋਣ ਵਾਲੀਆਂ ਚੀਜ਼ਾਂ। ਜੇ ਕੋਈ ਆਖੇ ਮੇਰੇ ਹਾਂ ਦਾ ਨਾਰਾ ਮਾਰਨ ਨਾਲ ਕੀ ਫਰਕ ਪੈ ਜਾਣਾ, ਸਾਡਾ ਸੁਭਾਅ ਉਸ ਚਿੜੀ ਵਰਗਾ ਹੋਣਾ ਚਾਹੀਦਾ, ਜਿਹੜੀ ਚਿੜੀ ਚੁੰਝ ਭਰ ਕੇ ਇੱਕ ਜੰਗਲ ਦੇ ਵਿੱਚ ਅੱਗ ਲੱਗੀ ਸੀ ਪਾਣੀ ਪਾਉਣ ਡਈ ਸੀ, ਕਿਸੇ ਨੇ ਚਿੜੀ ਨੂੰ ਪੁੱਛਿਆ, ਉਹ ਕਹਿਣ ਲੱਗੇ ਚਿੜੀਏ ਨੀ ਚਿੜੀਏ, ਆ ਤੇਰੇ ਇੱਕ ਤੁਵਕੇ ਨਾਲ ਕੀ ਬਣ ਜਾਣਾ ਜੇ, ਇੱਥੇ ਤੇ ਅੰਤਾਂ ਦੀ ਅੱਗ ਲੱਗੀ ਜੇ। ਉਹ ਚਿੜੀ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿਣ ਲੱਗੀ ਪਤਾ ਮੈਨੂੰ ਵੀ ਹੈ ਵੀ ਅੱਗ ਨਹੀਂ ਬੁੱਝਣੀ, ਅੱਗ ਬੜੀ ਭਿਆਨਕ ਲੱਗੀ ਜੇ। ਕਹਿੰਦੀ ਫੇਰ ਚੁੰਝ ਕਿਉਂ ਭਰ ਕੇ ਲਿਜਾਨੀ ਹੈ? ਕਹਿੰਦੀ ਜਦੋਂ ਇਹਦਾ ਲੇਖ ਲਿਖਿਆ ਜਾਏਗਾ, ਜਦੋਂ ਇਹ ਗੱਲ ਕਾਗਜ਼ ਉੱਤੇ ਨੋਟ ਕੀਤੀ ਜਾਏਗੀ, ਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗੀ ਕਿ ਮੇਰੀ ਗਿਣਤੀ ਅੱਗ ਬੁਝਾਉਣ ਵਾਲਿਆਂ ਵਿੱਚ ਹੋ ਰਹੀ ਜੇ, ਲਾਉਣ ਵਾਲਿਆਂ ਵਿੱਚ ਨਹੀਂ ਜੇ ਹੋ ਰਹੀ। ਖਾਲਸਾ ਜੀ, ਆਪਾਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗੇ, ਅਸੀਂ ਅਕਾਲ ਤਖਤ ਸਾਹਿਬ ਦੇ ਅੱਗੇ ਦੋਵੇਂ ਹੱਥ ਖੜ ਕੇ ਜਕਾਰੇ ਲਾਏ, ਅਸੀਂ ਕਵਾਂਗੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੇ ਸਾਨੂੰ ਸਵਾਲ ਪੁੱਛਣ, ਅਸੀਂ ਆਖਾਂਗੇ ਪਾਤਸ਼ਾਹ ਅਸੀਂ ਤੇ ਅੱਜ ਵੀ ਤੇ ਆਉਣ ਵਾਲੇ ਕੱਲ ਵੀ ਤੈਨੂੰ ਹੀ ਨਮਸਕਾਰਾਂ ਕਰਾਂਗੇ। ਕੋਈ ਇਹ ਨਾ ਸੋਚੇ ਮੇਰੇ ਹਾਂ ਦੇ ਨਾਰੇ ਨਾਲ ਕੀ ਬਣੇਗਾ, ਬੜਾ ਕੁਝ ਬਣਦਾ ਖਾਲਸਾ ਜੀ। ਜਦੋਂ ਇਤਿਹਾਸ ਲਿਖਿਆ ਜਾਏ ਉਦੋਂ ਸਾਡੀ ਗਿਣਤੀ ਅੱਗ ਬੁਝਾਉਣ ਵਾਲਿਆਂ ਵਿੱਚ ਹੋਣੀ ਚਾਹੀਦੀ ਜੇ, ਉਦੋਂ ਸਾਡੀ ਗਿਣਤੀ ਪਰਮੇਸ਼ਰ ਦੇ ਪਿਆਰੇ ਮਰਜੀਵੜਿਆਂ ਵਿੱਚ ਹੋਣੀ ਚਾਹੀਦੀ ਜੇ। ਮੈਂ ਬੇਨਤੀ ਕਰ ਰਿਹਾ ਸਾਂ, ਮਹਾਰਾਜ ਕਹਿੰਦੇ ਤਿਸਕਾ ਕਹੋ ਕਿਆ ਯਤਨ ਜਿਸ ਤੇ ਬੰਝੀ ਹੈ, ਐਵੇਂ ਉਸ ਚੀਜ਼ ਦਾ ਯਤਨ ਨਾ ਕਰ ਜਿਹੜੀ ਤੇਰੇ ਨਾਲ ਜਾਣੀ ਹੀ ਕੋਈ ਨਹੀਂ।
1: ਹਰ ਵਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
0: ਤੇ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਨੂੰ ਵਿਸਾਰ ਕੇ ਜਿਹੜੀਆਂ ਤੂੰ ਗੱਲਾਂ ਕਰਨਾ ਪਿਆ ਨਾ, ਇਹਨਾਂ ਨਾਲ ਮਨ ਨਹੀਂ ਜੇ ਖੁਸ਼ ਹੁੰਦਾ। ਇੱਕ ਗੱਲ ਚੇਤੇ ਰੱਖੀ, ਭਾਈ ਗੁਰਦਾਸ ਸਾਹਿਬ ਦਾ ਸਵਈਆ ਆ ਗਿਆ ਚੇਤੇ ਵਿੱਚ, ਬੜਾ ਪਿਆਰਾ ਸਵਈਆ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਕੋਈ ਅੱਕਾਂ ਦੀਆਂ ਕੁੱਕੜੀਆਂ ਨੂੰ, ਅੱਕ ਤੇ ਸਾਰੇ ਸਮਝਦੇ ਆ ਨਾ, ਅੱਕ ਲੱਗੇ ਹੁੰਦੇ ਆਮ, ਹੁਣ ਤੇ ਘੱਟ ਗਏ, ਉਹਨਾਂ ਨੂੰ ਇੱਕ ਕੁੱਕੜੀ ਜੀ ਲੱਗਦੀ ਤੇ ਕੁੱਕੜੀ ਅੰਬ ਦਾ ਭੁਲੇਖਾ ਪਾ ਦਿੰਦੀ ਜੇ। ਭਾਈ ਗੁਰਦਾਸ ਸਾਹਿਬ ਉਦਾਹਰਨ ਦੇਣ ਡੇ, ਕਹਿੰਦੇ ਜੇ ਕੋਈ ਅੱਕਾਂ ਦੀਆਂ ਕੁੱਕੜੀਆਂ ਨੂੰ ਅੰਬ ਸਮਝ ਕੇ ਮੂੰਹ ਵਿੱਚ ਪਾ ਲਏ, ਉਹਨੂੰ ਮਿਠਾਸ ਨਹੀਂ, ਉਹਨੂੰ ਕੜੱਤਣ ਮਿਲੇਗੀ। ਕਹਿੰਦੇ ਗੁਆਂਢੀ ਭਾਵੇਂ ਜਿੰਨਾ ਮਰਜ਼ੀ ਸੋਹਣਾ ਤੇ ਸਿਆਣਾ ਕਿਉਂ ਨਾ ਹੋਵੇ, ਉਹ ਪਿਓ ਦਾ ਦਰਜਾ ਨਹੀਂ ਜੇ ਕਦੇ ਲੈ ਸਕਦਾ। ਅੱਕਾਂ ਦੀਆਂ ਕੁੰਗੜੀਆਂ ਵੇਖਣ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਸੋਹਣੀਆਂ ਆਉਣ, ਉਹ ਅੰਬਾਂ ਦੀ ਥਾਂ ਨਹੀਂ ਜੇ ਲੈ ਸਕਦੀਆਂ। ਮੀਂਹ ਭਾਵੇਂ ਜਿੰਨੀ ਮਰਜ਼ੀ ਤੇਰ ਵੱਜਦਾ ਹੋਵੇ, ਪਰ ਉਹ ਖੂਹ ਦਾ ਮੁਕਾਬਲਾ, ਸਮੁੰਦਰ ਦਾ ਮੁਕਾਬਲਾ ਨਹੀਂ ਜੇ ਕਰ ਸਕਦਾ। ਇਸੇ ਤਰੀਕੇ ਦੁਨੀਆਂ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਚਮਕਾਂ ਦਮਕਾਂ ਹੋਣ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਨਾਮ ਦਾ ਮੁਕਾਬਲਾ ਨਹੀਂ ਜੇ ਕਰ ਸਕਦੀਆਂ। ਭਾਈ ਗੁਰਦਾਸ ਸਾਹਿਬ ਕਹਿੰਦੇ ਅੰਬਨ ਕੀ ਸਦਰ ਕੱਤ ਮਿੱਟਤ ਅੰਬ ਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ, ਸਾਗਰ ਕੀ ਨਿਧ ਕੱਤ ਪਾਈਏ ਤਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਏ, ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ ਚੰਦਨ ਸੁਭਾਸ ਨਾ ਪਲਾਸ ਮਹਿਕਾਈ ਹੈ, ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਖੰਡ ਬ੍ਰਹਿਮੰਡ ਉਹਦਾ ਅਸਤ ਲਓ ਧਾਈ ਹੈ। ਦੁਨੀਆਂ ਵਿੱਚ ਬੜਾ ਕੁਝ ਜੇ, ਬੜਾ ਕੁਝ ਲਿਖਿਆ ਜੇ, ਬੜਾ ਕੁਝ ਪੜ੍ਹਾਇਆ ਜਾ ਰਿਹਾ, ਪਰ ਜਿਹੜਾ ਸਕੂਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਮਿਲੇਗਾ, ਉਹ ਦੁਨੀਆਂ 'ਚ ਹੋਰ ਕਿਤੇ ਮਿਲ ਹੀ ਕੋਈ ਨਹੀਂ ਜੇ ਸਕਦਾ। ਖਾਲਸਾ ਜੀ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਖੰਡ ਬ੍ਰਹਿਮੰਡ ਉਹਦਾ ਅਸਤ ਲੋ ਧਾਈ ਹੈ, ਕਹਿੰਦੇ ਖੰਡਾਂ ਬ੍ਰਹਿਮੰਡਾਂ 'ਚ ਲੱਭ ਲਈ, ਚੜ੍ਹਦੇ ਤੋਂ ਛਿਪਦੇ ਤੱਕ ਲੱਭ ਲਈ, ਅਸਮਾਨ ਤੋਂ ਪਤਾਲ ਤੱਕ ਲੱਭ ਲਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗੀ ਦਿਆਲਤਾ, ਇਹਦੇ ਨਾਮ ਵਰਗੀ ਕਿਰਪਾ ਨਹੀਂ ਜੇ ਦੁਨੀਆਂ 'ਚ ਕਿਤੇ ਮਿਲ ਸਕਦੀ। ਇਸੇ ਕਰਕੇ ਮਹਾਰਾਜ ਜੀ ਕਹਿਣ ਲੱਗੇ ਹਰ ਵਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ, ਕਹਿੰਦੇ ਉਹਨੂੰ ਵਿਸਾਰਿਆ ਤੇ ਜਿਹਦੇ ਨਾਲ ਚਿੱਤ ਲਾਇਆ, ਮਨ ਰੱਜਿਆ ਨਹੀਂ, ਤੇ ਫਿਰ ਉਹਦੇ ਨਾਲ ਚਿੱਤ ਲਾਉਣ ਦਾ ਲਾਭ ਵੀ ਕੀ ਹੋਇਆ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ।
0: ਤੇ ਮਹਾਰਾਜ ਕਹਿੰਦੇ ਜਦੋਂ ਕੋਈ ਸੱਚ ਨੂੰ, ਪ੍ਰਭੂ ਨੂੰ, ਪਰਮੇਸ਼ਰ ਨੂੰ ਛੱਡ ਦੇਵੇ ਤੇ ਸਿੱਧਾ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਫੈਸਲਾ ਦਿੱਤਾ, ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ, ਤੇ ਕਹਿੰਦੇ ਇਹ ਕਹੋ ਵੀ ਉਸ ਨੇ ਨਰਕਾਂ ਨੂੰ ਸਹੇੜ ਲਿਆ, ਭਾਵ ਆਪਣਾ ਨਰਕਾਂ ਵਾਲਾ ਦਰਵਾਜ਼ਾ ਖੋਲ ਲਿਆ ਹੈ।
1: ਓਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਰੀ ਪੰਕਤੀ ਦੇ ਵਿੱਚ ਬਚਨ ਕਰਦੇ ਹੋਏ ਕਹਿਣ ਲੱਗੇ, ਸਤਿਗੁਰੂ ਮੈਂ ਵੇਖ ਲਿਆ ਸੰਸਾਰ, ਹੁਣ ਮੈਂ ਵੇਖ ਲਿਆ, ਮੇਰੇ ਤੇ ਕਿਰਪਾ ਕਰੋ, ਹੋ ਦਿਆਲ ਕਿਰਪਾਲ ਪ੍ਰਭੂ ਸਮੰਜੀਐ, ਮੇਰੇ ਤੇ ਇੱਕ ਕਿਰਪਾ ਕਰੋ, ਮੈਂ ਸੱਚ ਦੀ ਸੱਚ ਨਾਲ ਜੁੜ ਸਕਾਂ ਸੱਚ ਨਾਲ। ਇੱਕ ਸੱਜਣ ਨੇ, ਗੁਰਮੁਖ ਨੇ ਸਵਾਲ ਕੀਤਾ ਸੀ, ਕਹਿਣ ਲੱਗਾ ਜੀ ਆਪਾਂ ਬਚਨ ਕਈ ਵਾਰੀ ਸੁਣਿਆ ਵੀ ਅਕਾਲ ਤਖ਼ਤ ਦੀ ਪ੍ਰਭੂ ਸਤਾ, ਇਹਦਾ ਮਤਲਬ ਕੀ ਹੋਇਆ? ਮੈਂ ਕਿਹਾ ਪ੍ਰਭੂ ਸਤਾ ਕਿਤੇ ਵੀ ਜੋੜਾ ਜਾ ਸਕਦਾ ਬਚਨ, ਕਿਤੇ ਵੀ ਤੁਸੀਂ ਕਹਿ ਲਓ ਵੀ ਇਹਦੀ ਪ੍ਰਭੂ ਸਤਾ, ਉਹ ਦੇਸ਼ ਦੀ ਸਰਕਾਰ ਦੀ ਪ੍ਰਭੂ ਸਤਾ, ਸਵਰਨਿਟੀ ਦਾ ਭਾਵ ਹੈ ਉਹਦਾ ਅਧਿਕਾਰ। ਪਰ ਮੈਂ ਕਿਹਾ ਜਿੱਥੇ ਪ੍ਰਭੂ ਦਾ ਨਾਮ ਆ ਗਿਆ, ਮੈਂ ਆਪਣੇ ਭਾਵ ਨਾਲ ਇਸ ਦੇ ਜੇ ਅਰਥ ਕਰਾਂ, ਦੁਨੀਆਂ ਦੇ ਤਖ਼ਤ, ਦੁਨੀਆਂ ਦੇ ਰਾਜ, ਦੁਨੀਆਂ ਦੀਆਂ ਬਾਦਸ਼ਾਹੀਆਂ ਖਤਮ ਹੋ ਸਕਦੀਆਂ ਜੇ ਖਾਲਸਾ ਜੀ, ਪਰ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਨਾ ਤੇ ਅੱਜ ਮਿਟੀ ਤੇ ਨਾ ਰਹਿੰਦੀ ਦੁਨੀਆਂ ਤੱਕ ਮਿਟਣੀ ਜੇ, ਇਹਦਾ ਇਹ ਅਰਥ ਬਣਦਾ ਜੇ ਖਾਲਸਾ ਜੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਮੈਨੂੰ ਸੱਚ ਨਾਲ ਜੁੜਨ ਦੀ ਦਾਤ ਦਿਓ, ਸੱਚ ਨਾਲ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਮਿਹਰ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅੱਜ ਦੇ ਹੁਕਮਨਾਮੇ ਦੇ ਜ਼ਰੀਏ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਬੇਨਤੀ ਕਰ ਰਹੇ ਹੈ। ਅੱਗੇ ਮਾਰੂ ਰਾਗ ਦੇ ਅੰਦਰ ਜੋ ਕਬੀਰ ਸਾਹਿਬ ਜੀ ਦਾ ਬਚਨ ਹੈ, ਉਹਨੂੰ ਵੀ ਆਪਾਂ ਲੜੀਵਾਰ ਸ਼ਬਦ ਹੈ ਵਿਚਾਰਨਾ, ਤਕਰੀਬਨ ਇਹਦੇ ਨਾਲ ਮਿਲਦੇ ਜੁਲਦੇ ਹੀ ਅਰਥ ਹੈ, ਉਹ ਪੜ੍ਹਨਾ ਵਿਚਾਰਨਾ ਕਰੀਏ ਜੀ।
1: ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿੰਗੇ।
0: ਤੇ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਉਦਕ ਸਮੁੰਦ ਸਲਲ ਕੀ ਸਾਖਿਆ, ਕਹਿੰਦੇ ਜਿਵੇਂ ਪਾਣੀ ਦੇ ਵਿੱਚੋਂ ਲਹਿਰਾਂ ਪੈਦਾ ਹੁੰਦੀਆਂ ਨਾ, ਪਾਣੀ ਵਿੱਚੋਂ ਲਹਿਰ ਦਾ ਨਾਮ ਵੱਖਰਾ ਪਰ ਉਹ ਪਾਣੀ ਤੋਂ ਵੱਖਰੀ ਨਹੀਂ ਹੈ। ਉਹਨੂੰ ਕਹਿ ਦਿੱਤਾ ਵੀ ਪਾਣੀ ਚੋਂ ਲਹਿਰ ਉੱਠੀ ਹੈ, ਭਾਵੇਂ ਉਹ 10 ਫੁੱਟ ਉੱਚੀ ਸੁਨਾਮੀ ਉੱਠ ਜਾਏ, ਪਰ ਹੁੰਦਾ ਉਹ ਪਾਣੀ ਹੈ। ਕਹਿੰਦੇ ਇਸੇ ਤਰੀਕੇ ਇਹ ਬੰਦੇ ਜੇਕਰ ਤੂੰ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਏਗਾ ਨਾ, ਸੱਚ ਨਾਲ ਜੁੜਿਆ ਹੋਏਗਾ, ਫਿਰ ਤੈਨੂੰ ਕਹਿਣ ਨੂੰ ਤੇ ਤੇਰਾ ਕੋਈ ਨਾਮ ਹੋਣਾ, ਕਹਿਣ ਨੂੰ ਤੇਰਾ ਕੋਈ ਸਰੀਰ ਹੋਣਾ, ਪਰ ਜੇ ਤੂੰ ਸੱਚ ਨਾਲ ਜੁੜਿਆ ਤੇਰੇ ਨਾਲ ਇੱਕ ਖੇਡ ਵਪਰੇਗੀ। ਉਹ ਕਿਹੜੀ? ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤਰਲੀ ਸੰਪੂਰਨ ਥੀਆ ਰਾਮ, ਉਦਕ ਸਮੁੰਦਰ ਸਲਲ ਕੀ ਸਾਖਿਆ ਨਦੀ ਤਰੰਗ ਸਮਾਵੇਂਗੇ। ਕਹਿੰਦੇ ਜਿਵੇਂ ਤਰੰਗਾਂ ਪਾਣੀ ਵਿੱਚ ਸਮਾ ਜਾਂਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ, ਜਿਵੇਂ ਪਾਣੀ ਤੋਂ ਪੈਦਾ ਹੋਈਆਂ ਤਰੰਗਾਂ ਵਾਪਸ ਪਾਣੀ ਵਿੱਚ ਸਮਾ ਜਾਂਦੀਆਂ ਨੇ।
1: ਸੁਣਨਾ ਸੁਣ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਾਂਗੇ।
0: ਤੇ ਕਹਿੰਦੇ ਜਦੋਂ ਮਨ ਝੂਠ ਦੇ ਖਿਆਲ ਛੱਡ ਕੇ, ਸੁਣ ਹੈ ਸੁਣ ਮਿਲਿਆ ਸਮਦਰਸ਼ੀ, ਉਹਦੇ ਖਿਆਲ ਛੱਡ ਕੇ ਸਮਦਰਸ਼ਤਾ ਦੇ ਵਿੱਚ ਆ ਗਿਆ। ਸਮਦਰਸ਼ੀ ਨਿਗਾਹ ਕੀ ਹੁੰਦੀ ਹੈ ਖਾਲਸਾ ਜੀ? ਨਾ ਮੈਂ ਕਿਸੇ ਨੂੰ ਚੰਗਾ ਸਮਝਾਂ ਤੇ ਨਾ ਮੈਂ ਕਿਸੇ ਨੂੰ ਮਾੜਾ ਸਮਝਾਂ, ਮੈਂ ਪਰਮੇਸ਼ਰ ਦਾ ਜੀ ਸਮਝਾਂ ਹਰੇਕ ਨੂੰ। ਗੁਰੂ ਅਮਰਦਾਸ ਸਾਹਿਬ ਦੇ ਕਹਿਣ ਵਾਂਗੂ, ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਗਰੀ ਆਇਆ। ਆ ਜਿਹੜਾ ਸੰਸਾਰ ਵੇਖਣ ਦੇ ਆ, ਇਹ ਇਹੋ ਹੀ ਤੇ ਰੱਬ ਹੈ, ਇਹੋ ਹੀ ਤੇ ਪਰਮੇਸ਼ਰ ਹੈ, ਇਹੋ ਹੀ ਅਕਾਲ ਪੁਰਖ ਦਾ ਰੂਪ ਹੈ। ਪਰ ਇੱਥੇ ਤੱਕ ਪਹੁੰਚਣ ਵਾਸਤੇ ਬਹੁਤ ਸਿਮਰਨ ਦੀ ਲੋੜ ਹੈ, ਤਾਂ ਕਿ ਸਾਡੇ ਮਨ ਹਿਰਦੇ ਦੀ ਜਿਹੜੀ ਭਾਵਨਾ ਉਹ ਸਵੱਛ ਹੋ ਜਾਏ, ਸਾਫ਼ ਹੋ ਜਾਏ। ਸਾਡਾ ਜਦੋਂ ਮਨ ਮੈਲ ਤੋਂ ਰਹਿਤ ਹੋ ਗਿਆ ਨਾ ਖਾਲਸਾ ਜੀ, ਤੇ ਫਿਰ ਅਸੀਂ ਹਰੇਕ ਵਿੱਚ ਰੱਬ ਵੇਖਾਂਗੇ, ਹਰੇਕ ਵਿੱਚ। ਨਹੀਂ ਤੇ ਅਸੀਂ ਰੱਬ ਪਰਮੇਸ਼ਰ ਨਹੀਂ ਵੇਖਾਂਗੇ, ਤੇ ਜਦੋਂ ਤੱਕ ਨਹੀਂ ਵੇਖਾਂਗੇ ਉਦੋਂ ਤੱਕ ਰੱਬ ਨਾਲ ਮਿਲਾਪ ਨਹੀਂ। ਤੇ ਜੇ ਵੇਖ ਲਿਆ ਫਿਰ ਮਹਾਰਾਜ ਕਹਿੰਦੇ ਪਵਨ ਰੂਪ ਹੋਏ ਜਾਵਾਂਗੇ, ਜਿਵੇਂ ਹਵਾ ਦਾ ਝੋਕਾ ਹਵਾ ਵਿੱਚ ਮਿਲ ਜਾਂਦਾ, ਏਦਾਂ ਹੀ ਅਸੀਂ ਪਰਮੇਸ਼ਰ ਚ ਭੇਦ ਹੋ ਜਾਵਾਂਗੇ।
1: ਬਹੁਰ ਹਮ ਕਾਹੇ ਆਵਾਂਗੇ।
0: ਕਹਿੰਦੇ ਜਦੋਂ ਫਿਰ ਸਾਡਾ ਮਿਲਾਪ ਹੋ ਗਿਆ, ਕਬੀਰ ਸਾਹਿਬ ਜਿਹੜੀ ਗੱਲ ਕਹਿ ਰਹੇ ਸੰਦਰਭ ਨੂੰ ਸਮਝਿਓ, ਕਹਿੰਦੇ ਜਦੋਂ ਸੱਚ ਦਾ ਮਿਲਾਪ ਸੱਚ ਨਾਲ ਹੋ ਗਿਆ, ਪਾਣੀ ਦਾ ਮਿਲਾਪ ਮਨ ਨੇ ਪਾਣੀ ਨਾਲ, ਕਿਰਨ ਦਾ ਮਿਲਾਪ ਕਿਰਨ ਨਾਲ ਹੋ ਗਿਆ, ਤੇ ਕਹਿੰਦੇ ਬਹੁਰ ਹਮ ਕਾਹੇ ਆਵਾਂਗੇ, ਫਿਰ ਅਸੀਂ ਸੰਸਾਰ ਤੇ ਕਿਉਂ ਆਵਾਂਗੇ ਜੀ? ਫਿਰ ਅਸੀਂ ਸੰਸਾਰ ਤੇ ਨਹੀਂ ਆਵਾਂਗੇ, ਭਾਵ ਕਿ ਅਸੀਂ ਵੀ ਪਰਮੇਸ਼ਰ ਵਾਹਿਗੁਰੂ ਜਿੰਨੇ ਹੀ ਵੱਡੇ ਹੋ ਜਾਵਾਂਗੇ।
1: ਆਵਨ ਜਾਣਾ ਹੁਕਮ ਤਿਸੈ ਕਾ ਹੁਕਮ ਹੈ ਬੁੱਝ ਸਮਾਵਾਂਗੇ।
0: ਤੇ ਕਹਿੰਦੇ ਜਿਹੜੇ ਨਾਮ ਨਹੀਂ ਜਪਣਗੇ ਨਾ, ਜਿਹੜੇ ਪਰਮੇਸ਼ਰ ਦੀ ਆਰਾਧਨਾ ਨਹੀਂ ਕਰਨਗੇ, ਉਹ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਸਮਝ ਸਕਦੇ, ਤੇ ਜਿਹੜਾ ਹੁਕਮ ਨੂੰ ਨਹੀਂ ਸਮਝੇਗਾ ਉਹਨਾਂ ਤੇ ਆਹ ਗੱਲ ਲਾਗੂ ਹੋਏਗੀ, ਆਵਣ ਜਾਣਾ ਹੁਕਮ ਤੇ ਸਹਿਕਾ, ਉਹ ਆਉਂਦੇ ਜਾਂਦੇ ਰਹਿਣਗੇ। ਭਾਵੇਂ ਉਹ ਬੰਦੇ ਬਣ ਜਾਣ ਉਹ ਵੱਖਰੀ ਗੱਲ ਹੈ, ਪਸ਼ੂ ਨਹੀਂ ਬਣਦੇ ਵੱਖਰੀ ਗੱਲ ਹੈ, ਪਰ ਸੰਸਾਰ ਬੰਦਿਆਂ ਵਾਸਤੇ ਵੀ ਬੜਾ ਔਖਾ ਖਾਲਸਾ ਜੀ, ਕਿਉਂਕਿ ਸਾਨੂੰ ਇਹ ਸੰਸਾਰੀ ਜੀਵਨ ਮਨੁੱਖਾ ਜੀਵਨ ਮਿਲਿਆ ਤੇ ਰੱਬ ਦਾ ਨਾਮ ਜਪਣ ਵਾਸਤੇ ਆ। ਪਰ ਤੂੰ ਤੇ ਮੈਂ ਕਿੰਨਾ ਕੁ ਨਾਮ ਜਪਨੇ ਆ, ਅਸੀਂ ਕਿੰਨਾ ਕੁ ਪਰਮੇਸ਼ਰ ਦੇ ਧਿਆਨ ਵਿੱਚ ਆਪਣੀ ਸੁਰਤ ਨੂੰ ਜੋੜਦੇ ਆ? ਨਹੀਂ ਜੋੜਿਆ ਜਾਂਦਾ, ਕਿਉਂਕਿ ਸੰਸਾਰੀ ਚਮਕ ਦਮਕ ਬੰਦੇ ਨੂੰ ਇੰਨਾ ਪ੍ਰਭਾਵਿਤ ਕਰਦੀ ਹੈ, ਸੰਸਾਰੀ ਚਮਕ ਦਮਕ ਇੰਨਾ ਬੰਦੇ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਬੰਦਾ ਆਪਣੀ ਜਵਾਨੋਂ ਕਹਿ ਹੀ ਨਹੀਂ ਸਕਦਾ ਸਤਨਾਮ ਸ਼੍ਰੀ ਵਾਹਿਗੁਰੂ, ਉਹ ਪਰਮੇਸ਼ਰ ਦਾ ਨਾਮ ਜਪ ਹੀ ਨਹੀਂ ਸਕਦਾ। ਇਸੇ ਕਰਕੇ ਤੇ ਮਹਾਰਾਜ ਨੂੰ ਕਹਿਣਾ ਪਿਆ ਕਿ ਆਖਣ ਔਖਾ ਸਾਚਾ ਨਾਉ। ਕਹਿੰਦੇ ਆਖਾ ਇਹ ਨਾਮ ਔਖਾ ਇਸ ਕਰਕੇ ਜੇ ਕਿਉਂਕਿ ਮਾਇਆ ਨੇ ਇੰਨਾ ਜ਼ਿਆਦਾ ਇਸ ਨੂੰ ਆਪਣੇ ਵੱਲ ਜਕੜ ਰੱਖਿਆ, ਆਪਣੇ ਵੱਲ ਇਹਦਾ ਮੁੱਖ ਮੋੜ ਰੱਖਿਆ, ਬੰਦਾ ਚਾਹੁੰਦਾ ਹੋਇਆ ਵੀ ਪਰਮੇਸ਼ਰ ਦਾ ਨਾਮ ਨਹੀਂ ਜਪ ਰਿਹਾ। ਹੁਣ ਇੱਥੇ ਕਈ ਹੋਣਗੇ ਸੱਜਣ ਜਾਂ ਘਰਾਂ ਵਿੱਚ ਕਈ ਸੁਣਦੇ ਹੋਣਗੇ ਸੱਜਣ, ਇੱਕ ਪਾਸੇ ਧਿਆਨ ਹੈ ਵੀ ਮੈਂ ਪੂਰੇ 9 ਵਜਾ ਕੇ ਜਾਵਾਂ, ਇੱਕ ਪਾਸੇ ਧਿਆਨ ਹੈ ਕਿਤੇ ਰੇਲ ਗੱਡੀ ਨਾ ਲੰਘ ਜਾਏ, ਇੱਕ ਪਾਸੇ ਧਿਆਨ ਹੈ ਕਿਤੇ ਸਾਡਾ ਕੰਮ ਹੀ ਨਾ ਖਰਾਬ ਹੋ ਜਾਏ ਫਿਰ 5 ਘੰਟੇ ਡੀਕਣਾ ਪਏਗਾ, ਇੱਕ ਪਾਸੇ ਘਰ ਵਿੱਚ ਬੈਠੇ ਬੰਦੇ ਨੂੰ ਧਿਆਨ ਹੈ ਮੈਂ ਸਾਰੀ ਕਥਾ ਸੁਣ ਲਵਾਂ, ਮੈਂ ਸਾਰਾ ਕੀਰਤਨ ਸੁਣ ਲਵਾਂ, ਦੂਜੇ ਪਾਸੇ ਇਹ ਧਿਆਨ ਹੈ ਕਿਤੇ ਮੈਂ ਦੁਕਾਨ ਦਾ ਸ਼ਟਰ ਚੁੱਕਣਾ ਹੀ ਨਾ, ਲੇਟ ਹੋ ਜਾਵਾਂ। ਹੁਣ ਕਹਿਣ ਦਾ ਭਾਵ ਮਾਇਆ ਨੇ ਇੰਨਾ ਤਕੜਾ ਪਹਿਰਾ ਪਾ ਰੱਖਿਆ ਸਾਡੇ ਤੇ, ਮਾਇਆ ਦੇ ਪ੍ਰਭਾਵ ਨੇ, ਤੇ ਬਹੁਤੇ ਲੋਕ ਤੇ ਮਾਇਆ ਦੀ ਚਮਕ ਦਮਕ ਨੂੰ ਹੀ ਰੱਬ ਸਮਝੀ ਬੈਠੇ ਆ ਖਾਲਸਾ ਜੀ, ਸੱਚ ਕਰਕੇ ਜਾਣਿਆ ਜੇ। ਪਹਿਲਾਂ ਤੇ ਸਾਨੂੰ ਇਹ ਅੰਦਰ ਦੇ ਵਿੱਚ ਗੱਲ ਸਮਝ ਕੇ ਮਾਇਆ ਤੇ ਰੱਬ ਨੂੰ ਸਮਝਣਾ ਪਏਗਾ, ਸਾਨੂੰ ਪਤਾ ਲੱਗੇਗਾ ਵੀ ਇਹ ਜਿਹੜਾ ਸ਼ਲਾਵ ਹੈ ਇਹ ਮਾਇਆ ਹੈ, ਇਹ ਰੱਬ ਨਹੀਂ ਹੈ। ਤੇ ਜਦੋਂ ਮਾਇਆ ਨੂੰ ਅਸੀਂ ਸਮਝ ਲਏ ਤੇ ਰੱਬ ਨੂੰ ਅਲੱਗ ਸਮਝ ਗਏ, ਫਿਰ ਸਾਡੀ ਸੁਰਤ ਉੱਥੇ ਤੱਕ ਜੁੜ ਜਾਏਗੀ, ਤੇ ਜਦੋਂ ਜੁੜ ਗਈ ਤੇ ਫਿਰ ਮਹਾਰਾਜ ਕਹਿੰਦੇ ਅਸੀਂ ਉਹਦਾ ਹੁਕਮ ਸਮਝ ਜਾਵਾਂਗੇ, ਫਿਰ ਆਵਣ ਜਾਣਾ ਹੁਕਮ ਤਸੈ ਕਾ ਹੁਕਮੈ ਬੁੱਝ ਸਮਾਵਾਂਗੇ। ਪਰ ਜਿਹੜਾ ਉਸ ਦੇ ਹੁਕਮ ਨੂੰ ਬੁੱਝ ਗਿਆ ਸਮਝ ਗਿਆ, ਉਹ ਆਉਣ ਜਾਣ ਤੋਂ ਭਾਵ ਜੰਮਣ ਮਰਨ ਦੇ ਗੇੜ ਤੋਂ ਰਹਿਤ ਹੋ ਜਾਏਗਾ। ਠਹਿਰਾਓ ਦੇ ਕਰਕੇ ਅੱਗੇ ਕਿਰਪਾ ਕਰ ਰਹੇ ਹੈ।
1: ਜਬ ਚੁੱਕ ਪੰਚ ਧਾਤ ਕੀ ਰਚਨਾ ऐसे भरम चुकावेंगे।
0: कहिंदे जदों पंच धात दी इह गल चुक गई भाव कि आ जिहड़ा पंचां तत्तां वाला शरीर बनिया रब विच अभेदता हो गई सारे ख्याल जदों मुक गए जब चुका पंच धात की रचना ऐसे भरम चुकावेंगे फिर साडा भरम भुलेखा चुक जाणा जे फिर असीं परमेशर दे चरणां विच अपनी अभेदता लै लैणियां। बड़िया लोगों यह भरम भुलेखा होंगे। गुरु गोबिंद सिंह महाराज के जीवन का एक बड़ा प्यारा साख्यात रूप बचन है। कई भुलेखा होंगे भी असी माया दे दिती आ जिहड़ा मेरे नाल वाला बंदा यह तो दस दिंदा महाराज सच्चे पातशाह दस रुपये भेटा करदा ते मैं सौ रुपया भेटा करदा। हुण जे सौ रुपया भेटा करन वाला सोचे भी मैं वड्डा हो गया नहीं दस करन वाला हो सकता कल्ले दस रुपये नहीं भेटा कर रहा गुरु दे चरणां विच पंज जपजी साहब दे पाठां दी भी अरदास करदा होवे हुण उहदे दस नहीं गिने जाने उहदे पंज जपजी साहब दे पाठ गिने जाने आ। मेरे कहण दा भाव गुरु गोबिंद सिंह महाराज आनंदपुर साहब की धरती ते सदे है। यूपी का एक शहर है कनौज इत्थे दा रहण वाला एक गुरमुख प्यारा गुरु गोबिंद सिंह महाराज की महिमा सुन करके सतगुरु के दर्शन करन वास्ते आया खालसा जी। हुण आनंदपुर साहब पहुंचया ते अपने हथां नूं वेखदा भी मेरे हथ खाली है मैं महाराज वास्ते कुछ लैके नहीं आया ते नाल ना उसने टाणी तों इक फुल तोड़ लिया भी चलो मैं खाली हथ जाण दी वजह महाराज दे चरणां च इक फुल ही भेटा कर दिंदा ते सतगुरु गुरु गोबिंद सिंह महाराज जाणी जाण पातशाह जदों इह आया इहने महाराज दे चरणां च फुल रखिया ते महाराज सच्चे पातशाह गुरु गोबिंद सिंह कहिण लगे भाई सज्जणा जे फुल उस टाणी नाल लग्या रहिंदा ते ज्यादा सोहणा लगणा सी एवें तोड़ लिया आया तूं एवें तोड़िया ते कहिण लगा ओ जलाले हू दस्ते खाली रुसबा हू अपनी बोली अपनी भाषा विच कहिण लगा ओ जलाले हू दस्ते खाली रुसबा हू कहिंदा ओ जलाल दे रूप दे सोहणे न्यारे प्यारे मालक कलंगियां वाले सतगुरु गुरु गोबिंद सिंह महाराज तुहाडे वर्गे शहनशाह दे दर्शन करने होण ते खाली हथ आईए ते फिर यह जिहड़ा ना रुसबा रुसबा कहिंदे आ शर्मिंदगी दा सबब बन जाणा सी मैं ते अपनी शर्मिंदगी नूं दूर करन वास्ते तेरे चरणां च फुल रखिया ते अगों मेरा मालक भी कवियां दा कवि पातशाह गुरु गोबिंद सिंह महाराज जवाब दिंदा होए कहिण लगा ओ मदार दस्ते खाली कानी रुसबा महाराज कहिण लगे ओ मदार दस्ते खाली कानी रुसबा दिले खाली रुसबा हो महाराज कहिंदे गुरु नानक दा घर जे कोई खाली हथ लैके आवे उहदे नाल रोसा नहीं करदा पर गुरु नानक दा घर उहदे नाल जरूर रोसा करदा जिहड़ा हथ ते खाली लैके ही आउंदा जिहड़ा अपना दिल वी भावना तो सखणा लैके आ जाए उहदे नाल कहिंदे साडा रोसा है। कहिंदा नहीं महाराज भावना ते मेरे चित्त च बहुत ही है ते फिर महाराज कहिंदे फिर तेरा फुल नहीं असीं स्वीकार करदे तेरी भावना नूं स्वीकार करदे आ क्योंकि भावना तेरी फुल नालों भी ज्यादा महक दे रही है तू ये जदों सोच ही लिया भी गुरु तो वड्डा कोई नहीं जे असीं गुरु दे चरणां च नमस्कार करनी ना खालसा जी जे भावें असीं बीमारी दी अरदास करनी है पंज दिन अरदास लेट कर लिया जे गल मेरी सुन लिया जे अरदास गुरु दे चरणां च पंज दिन लेट कर लियो पर अरदास करन तो पहला पंजे दिन बाणी पढ़ के अपने चित्त नूं इह मनाओ जिस गुरु रामदास दे चरणां च अरदास करन लगा एदों वड्डा वैद दुनिया च है ही कोई नहीं। जे मन च यह भावना अजे भी कम कर रही है ना भी चलो अरदास करके वेख लैने फिर भावें रो रो अरदासा करी जाए गुरु प्रवान नहीं करेगा क्योंकि तेनों भरोसा ही है नहीं। जिवें भाई गुरदास साहब कहिंदे है कहिंदे भरोसा जिहड़ा ना वह अरदास नालों वड्डा है बिल्कुल उसे तरीके जिवें वैद कोई दवाई दे वैद जिहड़ी दवाई है वह कहिंदा है कि परहेज इहदे नालों वड्डा है दवाई वड्डी नहीं है तू परहेज रखना है। इस करके ਸਾਡੇ ਮਨ ਵਿੱਚ ਜਦੋਂ ਅਸੀਂ ਆਈਏ ਭਾਵਨਾ ਸਹਿਤ ਹੋ ਕਰਕੇ ਆਈਏ ਤੇ ਭਾਵਨਾ ਬਾਣੀ ਪੜ੍ਹ ਕੇ ਆਉਣੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਹੋਏ ਕਹਿੰਦੇ ਹੈ ਕਹਿੰਦੇ ਜਬ ਚੁੱਕਾ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾਵਾਂਗੇ ਫਿਰ ਸਾਡਾ ਹਰੇਕ ਪ੍ਰਕਾਰ ਦਾ ਜਿਹੜਾ ਭਰਮ ਖਿਆਲ ਆ ਤਾਂ ਉਹ ਮੁੱਕ ਜਾਏਗਾ।
1: ਦਰਸ਼ਨ ਸੋਡ ਭਏ ਸਮਦਰਸੀ ਏਕੋ ਨਾਮ ਧਿਆਵਾਂਗੇ
0: ਤੇ ਕਹਿਣ ਲੱਗੇ ਫਿਰ ਅਸੀਂ ਹਰੇਕ ਚੋਂ ਰੱਬ ਨਹੀਂ ਲੱਭਾਂਗੇ ਫਿਰ ਅਸੀਂ ਇਹ ਨਹੀਂ ਕਵਾਂਗੇ ਵੀ ਆਹ ਪੂਰਨ ਸੰਤ ਹੈ ਉਹਦੇ ਕੋਲੇ ਚੱਲੀਏ ਆਹ ਪੂਰਨ ਸੰਤ ਹੈ ਉਹਦੇ ਕੋਲੇ ਚੱਲੀਏ ਦਰਸ਼ਨ ਛੋੜ ਭਏ ਸਮਦਰਸ਼ੀ ਕਿੱਡਾ ਪਿਆਰਾ ਵਚਨ ਖਾਲਸਾ ਜੀ। ਅੱਜ ਕੱਲ੍ਹ ਦੁਨੀਆਂ 'ਚ ਹੋੜ ਲੱਗੀ ਨਾ ਵੀ ਆਪਾਂ ਉੱਥੇ ਚਲੇ ਜਾਈਏ ਮਨ ਨੂੰ ਸ਼ਾਂਤੀ ਮਿਲ ਜਾਣੀ ਕਿਤੇ ਫੂਕਾਂ ਵਾਲਿਆਂ ਕੋਲੇ ਚਲੇ ਜਾਈਏ ਉੱਥੇ ਉਹ ਧਾਗਿਆਂ ਵਾਲਿਆਂ ਕੋਲੇ ਉਹ ਤਵੀਤਾਂ ਵਾਲਿਆਂ ਕੋਲੇ ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਉਹਨਾਂ ਇੱਕ ਪਾਸੇ ਗੱਲ 'ਚ ਕਿਰਪਾਨ ਪਈ ਇੱਕ ਪਾਸੇ ਪੀਰਾਂ ਦੇ ਖੜਾ ਗੱਲ ਨਹੀਂ ਜੇ ਬਣਦੀ ਪਈ ਇੱਦਾਂ ਗੱਲ ਨਹੀਂ ਬਣਨੀ। ਇਦਾਂ ਗੱਲ ਤਾਂ ਬਣੇ ਜਾਂ ਤੇ ਗੁਰੂ ਨੂੰ ਛੱਡ ਜਾ ਫਿਰ ਪੀਰ ਨੂੰ ਛੱਡ। ਭਾਈ ਮੰਝ ਵਾਲੀ ਸਿੱਖੀ ਅਪਣਾ। ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਸੀ ਮੰਝ ਸਿੱਖੀ ਤੇ ਸਿੱਖੀ ਨਹੀਂ ਜੇ ਟਿਕ ਸਕਦੀ, ਜਾਂ ਤੇ ਗੁਰੂ ਨਾਨਕ ਨੂੰ ਗੁਰੂ ਬਣਾ ਲਾ ਜਾਂ ਫਿਰ ਆਪਣੇ ਪੀਰਾਂ ਨੂੰ ਗੁਰੂ ਬਣਾ ਲੈ। ਨਹੀਂ ਇਹ ਗੱਲ ਨਹੀਂ ਜੇ ਹੋ ਸਕਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਬਚਨਾਂ ਨੂੰ, ਮਹਾਰਾਜ ਕਹਿੰਦੇ ਦਰਸ਼ਨ ਛੋੜ ਭਏ ਸਮਦਰਸੀ, ਫਿਰ ਦੁਨੀਆਂ ਵਿੱਚੋਂ ਰੱਬ ਲੱਭਣ ਦੀ ਜਗ੍ਹਾ ਵੀ ਮੈਂ ਇਹਦੇ ਚੋਂ ਰੱਬ ਵੇਖਾਂ ਇਹਦੇ ਚੋਂ ਰੱਬ ਵੇਖਾਂ, ਇਹ ਬਿਰਤੀ ਮੁੱਕ ਜਾਣੀ ਹੈ। ਕਿਉਂ ਮੁੱਕ ਜਾਣੀ ਹੈ? ਕਿਉਂਕਿ ਸਮਦਰਸ਼ੀ ਹੋ ਜਾਣਾ। ਸਾਨੂੰ ਹਰੇਕ ਵਿੱਚੋਂ ਰੱਬ ਦੇਖਣਾ, ਹਰੇਕ ਵਿੱਚੋਂ ਸਾਨੂੰ ਹਰ ਵਿੱਚੋਂ ਪਰਮੇਸ਼ਰ ਵਾਹਿਗੁਰੂ ਦੇ ਦਿਦਾਰੇ ਹੋਣੇ ਆ। ਇੱਕੋ ਨਾਮ ਧਿਆਵਾਂਗੇ ਫਿਰ ਅਸੀਂ ਪਰਮੇਸ਼ਰ ਵਾਹਿਗੁਰੂ ਦੀ ਰਚਨਾ ਵੇਖ ਕੇ, ਉਹਦਾ ਨਾਮ ਵੇਖ ਕੇ, ਦੁਨੀਆਂ ਨੂੰ ਨਹੀਂ ਧੰਨ ਧੰਨ ਕਹਿਣਾ, ਉਹਦੀ ਰਚਨਾ ਨੂੰ ਧੰਨ ਧੰਨ ਕਹਿਣਾ, ਉਹਦੀ ਕੁਦਰਤ ਨੂੰ ਧੰਨ ਧੰਨ ਕਹਿਣਾ, ਇਹੋ ਹੀ ਨਾਮ ਜਪਣਾ ਹੈ।
1: ਜਿਤ ਹਮ ਲਾਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵਾਂਗੇ।
0: ਤੈ ਸੱਚੇ ਪਾਤਸ਼ਾਹ ਜਦੋਂ ਤੇਰੇ ਚਰਨਾਂ ਵਿੱਚ ਆ ਗਏ ਫਿਰ ਜਿੱਥੇ ਤੂੰ ਲਾਵੇਂ ਉੱਥੇ ਅਸੀਂ ਲੱਗ ਜਾਵਾਂਗੇ। ਜੇ ਸਾਡੀ ਇਸ ਕਤਾਰ ਵਿੱਚ ਤੂੰ ਸੇਵਾ ਲਾ ਦੇ, ਇਸ ਕਤਾਰ ਵਿੱਚ ਅਸੀਂ ਖਲੋ ਕੇ ਨਾਮ ਜਪਾਂਗੇ, ਤੂੰ ਸਾਡੇ ਭਾਵੇਂ ਸਰੀਰ ਮੰਗ ਲੈ ਸਾਡੇ ਤੋਂ, ਅਸੀਂ ਸਰੀਰ ਭੇਟਾ ਕਰ ਦਿਆਂਗੇ। ਮਾਇਆ ਮੰਗ ਲੈ, ਮਾਇਆ ਤੇ ਹੈ ਹੀ ਕੁਝ ਨਹੀਂ। ਮਹਾਰਾਜ ਜਿੱਥੇ ਸਾਡੀ ਸੇਵਾ ਲੱਗ ਗਈ ਫਿਰ ਅਸੀਂ ਉਹੋ ਹੀ ਕਰਮ ਕਮਾਵਾਂਗੇ, ਭਾਵ ਉਹੋ ਹੀ ਸੇਵਾ ਕਰਾਂਗੇ।
1: ਹਰ ਜੀ ਕਿਰਪਾ ਕਰੇ ਜੋ ਆਪਣੀ ਤੋ ਗੁਰ ਕੇ ਸ਼ਬਦ ਸਮਾਵਾਂਗੇ।
0: ਕਹਿੰਦੇ ਇਹ ਸਾਰੀ ਕਿਰਪਾ ਉਦੋਂ ਹੋਣੀ ਹੈ ਜਦੋਂ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਦੇ, ਬਖਸ਼ਿਸ਼ ਕਰਦੇ, ਮਿਹਰ ਕਰਦੇ। ਹਰ ਜੀ ਕਿਰਪਾ ਕਰੇ ਜੋ ਆਪਣੀ ਤੋਂ ਗੁਰ ਕੇ ਸ਼ਬਦ ਸਮਾਵਾਂਗੇ। ਜਿਵੇਂ ਆਪਾਂ ਪਾਤਸ਼ਾਹ ਨੂੰ ਬੇਨਤੀ ਕਰੀਏ, ਐ ਸੱਚੇ ਪਾਤਸ਼ਾਹ ਮੋਹੇ ਕਵ ਗੱਲ ਲਾਵਾਂਗੇ, ਹੁਣ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹੇ ਕਵ ਗੱਲ ਲਾਵਾਂਗੇ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ। ਐ ਸੱਚੇ ਪਾਤਸ਼ਾਹ ਤੇਰੇ ਚਰਨਾਂ ਚ ਬਾਰੰਬਾਰ ਅਰਦਾਸ ਬੇਨਤੀ ਹੈ, ਕਦੋਂ ਤੂੰ ਸੋ ਆਪਣੇ ਗੱਲ ਨਾਲ ਲਾ ਲਵੇਂਗਾ, ਕਦੋਂ ਤੂੰ ਆਪਣੇ ਸ਼ਬਦ ਵਿੱਚ ਸਮਾਈ ਦੇ ਦੇਂਗਾ, ਉਦੋਂ ਜਦੋਂ ਤੇਰੀ ਸਾਡੇ ਤੇ ਕਿਰਪਾ ਬਖਸ਼ਿਸ਼ ਮਿਹਰ ਹੋ ਜਾਣੀ ਹੈ।
1: ਜੀਵਤ ਮਰਹੋ ਮਰਹੋ ਪੁਨ ਜੀਵੋ, ਪੁਨਰਪ ਜਨਮ ਨਾ ਹੋਈ।
0: ਬੜਾ ਕਮਾਲ ਦਾ ਬਚਨ। ਕਹਿਣ ਲੱਗੇ ਜੀਵਤ ਮਰੋ ਮਰੋ ਹੁਣ ਜੀਵੋ। ਕਹਿੰਦੇ ਪਹਿਲਾਂ ਜਿਉਂਦੇ ਜੀ ਮਰ ਜਾਓ ਤੇ ਫੇਰ ਜੰਮ ਪਓ। ਹੁਣ ਉਦਾਂ ਤੇ ਅਰਥ ਇਹਦੇ ਸਮਝ ਨਹੀਂ ਆ ਸਕਦੇ। ਜੇ ਆਪਾਂ ਸਿੱਧੀ ਪੰਕਤੀ ਪੜ੍ਹ ਕੇ ਕੰਮ ਸਾਰਨਾ ਵੀ ਜੀਵਤ ਮਰੋ ਮਰੋ ਹੁਣ ਜੀਵੋ, ਇਹਦੇ ਅਰਥ ਇਹ ਬਣਨਗੇ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹੋਏ ਕਹਿੰਦੇ ਸੰਸਾਰ ਵੱਲੋਂ ਮਰ ਜਾ, ਰੱਬ ਵੱਲੋਂ ਜਿਉਂਦਾ ਹੋ ਜਾ। ਹੁਣ ਅਸੀਂ ਸੰਸਾਰ ਵੱਲ ਜਿਉਂਦੇ ਹਾਂ ਤੇ ਰੱਬ ਵੱਲੋਂ ਮਰੇ ਹੋਏ ਹਾਂ ਖਾਲਸਾ ਜੀ। ਜੇ ਰੱਬ ਵੱਲੋਂ ਕਿਤੇ ਜਿਉਂਦੇ ਹੁੰਦੇ ਨਾ, ਹਾਕਾ ਮਾਰ ਮਾਰ ਕੇ ਨਹੀਂ ਸੀ ਕਹਿਣਾ ਪੈਣਾ ਆਖੋ ਸਤਨਾਮ ਸ਼੍ਰੀ। ਸਿੱਖ ਦੇ ਕੋਲੋਂ ਲੰਘਦਿਆਂ ਤੁਹਾਨੂੰ ਉਹਦੇ ਕੰਨਾਂ ਚੋਂ ਆਵਾਜ਼ ਪੈਣੀ ਸੀ ਸਤਨਾਮ ਸ਼੍ਰੀ। ਜਿਵੇਂ ਉਹ ਮੁਗਲ ਬਾਦਸ਼ਾਹ ਨੇ ਸੂਹੀਆ ਭੇਜਿਆ ਸੀ ਨਾ, ਕਹਿੰਦਾ ਸਿੰਘਾਂ ਦੀ ਖਬਰ ਲੈ ਕੇ ਆ, ਕਿਹੋ ਜਿਹੇ ਸਿੰਘ? ਉਹ ਕਹਿੰਦਾ ਬਾਕੀ ਤੇ ਨਹੀਂ ਮੈਨੂੰ ਪਤਾ, ਪਰ ਸਿੰਘ ਭਾਵੇਂ ਘੋੜਿਆਂ ਤੇ ਖੱਖਰ ਮਾਰਨ, ਭਾਵੇਂ ਲੰਗਰਾਂ ਚ ਦਾਲ ਵਰਤਾਉਣ ਤੇ ਭਾਵੇਂ ਲੰਗਰਾਂ ਚ ਦਾਲ ਬਣਾਉਣ, ਉਹਨਾਂ ਦੇ ਬੁੱਲ ਜੇ ਹਿਲਦੇ ਰਹਿੰਦੇ ਆ, ਬੁੱਲ ਜੇ ਹਿਲਦੇ ਰਹਿੰਦੇ ਆ। ਕਹਿੰਦਾ ਕਿਉਂ ਹਿਲਦੇ ਰਹਿੰਦੇ ਆ? ਕਹਿੰਦਾ ਇਸ ਕਰਕੇ ਕਿਉਂਕਿ ਉਹ ਭਾਵੇਂ ਕਾਰਜ ਕਰਨ, ਕੰਮ ਕਰਨ, ਭਾਵੇਂ ਬੈਠੇ ਰਹਿਣ, ਉਹ ਆਪਣੀ ਜਵਾਨੋਂ ਜਪੀ ਜਾਂਦੇ ਆ ਸਤਨਾਮ ਸ਼੍ਰੀ। ਉਹਨਾਂ ਨੇ ਸਮਝ ਲਿਆ ਖਾਲਸਾ ਜੀ, ਉਹਨਾਂ ਨੇ ਸਮਝ ਲਿਆ ਸਿੰਘ ਇਹ ਹੈ। ਇਸੇ ਕਰਕੇ ਤੇ ਅਸੀਂ ਰੋਜ਼ ਕਹਿੰਦੇ ਹਾਂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਸੱਚਿਆ ਪਾਤਸ਼ਾਹ। ਏਦਾਂ ਦਾ ਕੋਈ ਮਿਲ ਜਾਏ ਜਿਹੜਾ ਸੰਸਾਰ ਵੱਲੋਂ ਮਰਿਆ ਹੋਵੇ, ਤੇਰੇ ਵੱਲ ਜਿਉਂਦਾ ਹੋਵੇ ਤੇ ਹਰ ਦਮ ਜਪਦਾ ਹੋਵੇ ਸਤਨਾਮ ਸ਼੍ਰੀ। ਕਿਤੇ ਇੱਦਾਂ ਦੇ ਰੱਬ ਦੇ ਪਿਆਰੇ ਦੇ ਦਰਸ਼ਨ ਹੋ ਜਾਣ। ਜੇ ਹੁਣ ਅਸੀਂ ਦਰਸ਼ਨ ਲੱਭਣ ਲੱਗਾਂਗੇ, ਹੋ ਸਕਦਾ ਕੋਈ ਨਾ ਲੱਭੇ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਦੁਨੀਆਂ ਚੰਗਾ ਲੱਭਦੀ ਜੀ ਚੰਗਾ, ਵੀ ਸਾਨੂੰ ਚੰਗਾ ਬੰਦਾ ਲੱਭ ਜਾਏ, ਤੇ ਮੈਂ ਕਹਿੰਦਾ ਹੁੰਦਾ ਭਾਈ ਤੁਹਾਡੇ ਵਾਂਗੂ ਕੋਈ ਹੋਰ ਵੀ ਬੰਦਾ ਚੰਗਾ ਲੱਭ ਰਿਹਾ ਜੇ, ਤੇ ਤੁਸੀਂ ਖੁਦ ਚੰਗੇ ਬਣ ਜਾਓ ਤੇ ਕਿਸੇ ਦੀ ਭਾਲ ਖਤਮ ਕਰ ਦਿਓ। ਚੰਗਾ ਨਾ ਲੱਭੋ, ਖੁਦ ਚੰਗੇ ਬਣੋ। ਹੋ ਸਕਦਾ ਕੋਈ ਲੱਭਦਾ ਲੱਭਦਾ ਤੁਹਾਡੇ ਤੱਕ ਪਹੁੰਚ ਜਾਏ। ਤੇ ਏਦਾਂ ਕਰਕੇ ਅਸੀਂ ਇਹ ਨਹੀਂ ਸੰਤ ਨਹੀਂ ਲੱਭਣਾ, ਅਸੀਂ ਖੁਦ ਉਸ ਰਾਹ ਦੇ ਉੱਤੇ ਤੁਰ ਪੈਣਾ। ਤੁਰਨਾ ਕਿੱਦਾਂ? ਜੀਵਤ ਮਰੋ, ਪਹਿਲਾਂ ਜਿਉਂਦੇ ਜੀ ਮਰ ਜਾਣਾ। ਜਿਉਂਦੇ ਜੀ ਮਰਨ ਦਾ ਭਾਵ ਏਦਾਂ ਬੇਨਤੀ ਕਰਨੀ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਮੇਰਾ ਮੁਜਮ ਹੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗੈ ਮੇਰਾ। ਪਰ ਹੈਰਾਨੀ ਦੀ ਗੱਲ ਹੈ, ਇੱਥੇ ਤੇ ਬੰਦੇ ਮਰ ਕੇ ਵੀ ਨਹੀਂ ਮਰਦੇ। ਬਾਪੂ ਮਰ ਗਿਆ, ਸੱਚੀ ਮੁੱਚੀ ਮਰ ਗਿਆ, ਪਰ ਅਜੇ ਵੀ ਗੁਰਦੁਆਰੇ ਦੇ ਪੱਖੇ ਤੇ ਨਾਮ ਲਿਖਿਆ ਅਜੇ ਵੀ ਜਿਉਂਦਾ ਕਰ ਰੱਖਿਆ। ਹਾਂਜੀ, अजे भी मरन नहीं जे दिता ते असी ज्यौंदे जी किदां मर जावांगे, साडी बिरती प्रवृत्ति इदां दी। पर महाराज ते कहिंदे ज्यौंदे जी मर ज्यौंदे जी, ज्यौंदे जी अपना आपा भाव मिटा दे, रब वल ज्यौंदा हो जा ते पुनरप जन्म ना होई फिर तेरा जन्म नहीं होवेगा।
1: कहो कबीर जो नाम समाने सुन रहे आलिव सोई।
0: ते कहंदे कबीर साहब कहंदे कहो कबीर जो नाम समाने, फिर जेडे ए सारा कुछ कर लेंदे नाम विच समोई कर लेंदे है, सुन रहा लिव सोई एदी कल नू व्याख्या होएगी सुन रहा लिव सोई दी, जदों भाई मनी सिंह साहब दे शहीदी दिहाड़े ते तुसीं उन्हां दी शहीदी कथा सुनोगे। नाम दीआं रौनकां विच किवें कोई सुन हो जांदा, नाम जप के इनी सुन अवस्था विच चलिया जांदा भाई मनी सिंह वांगू कोई बंद बंद ते कटिया जा सकदा, पर जवानों कहना नहीं छड़ रहा सतनाम श्री आ सुन अवस्था है। महाराज कृपा करन कि असीं वी उस सुन अवस्था विच चले जाइए, सतगुरु साडे ते इदां दी मेहर दया कृपा दृष्टि बना करके साडे ते रहमत करन कि असीं हरदम अपनी जवानों जपिए जी।

ਕਿਤੇ ਇਦਾਂ ਦੀ ਵਿਰਤੀ ਪ੍ਰਵਿਰਤੀ ਬਣ ਜਾਏ ਤੇ ਫਿਰ ਮਹਾਰਾਜ ਬੜੀ ਕਿਰਪਾ ਕਰ ਦੇਣ। ਸਤਿਗੁਰੂ ਨੂੰ ਬੇਨਤੀਆਂ ਕਰਦੇ ਹੋਏ ਆਖਰੀ ਪੰਕਤੀਆਂ ਪੜ੍ਹਦੇ ਫਤਿਹ ਦੀ ਸਾਂਝ ਪਾਈਏ। ਉਸ ਤੋਂ ਪਹਿਲਾਂ ਸਤਿਗੁਰੂ ਨੂੰ ਬੇਨਤੀ ਕਰੀਏ, ਪਾਤਸ਼ਾਹ ਕਹੇ ਸੁਣੇ ਬਚਨ ਸਾਡੇ ਚਿੱਤ ਹਿਰਦੇ ਵਿੱਚ ਵਸ ਜਾਣ, ਐਸੀ ਸਾਡੀ ਭਾਵਨਾ ਬਣ ਜਾਏ, ਐਸੀ ਸਾਡੀ ਦਇਆ ਬਣ ਜਾਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਜੋ ਅੱਜ ਦੀ ਸੇਵਾ ਦਾਸ ਦੀ ਝੋਲੀ ਪਾਈ। ਸਿੰਘ ਸਾਹਿਬ ਜੀ ਦਾ ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮੁੱਚ ਸਾਂਝੇ ਰੂਪ ਚ ਫਤਿਹ ਦੀ ਸਾਂਝ ਪਾਈ। ਆਖੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: 5879070807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕੰਡ ਫਲੋਰ, ਯੂਨਿਟ ਨੰਬਰ 3210, 4310, 104 ਐਵੇਨਿਊ, ਨਾਰਥ ਈਸਟ, ਕੈਲਗਰੀ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵੇਨਿਊ, ਨਾਰਥ ਈਸਟ, ਕੈਲਗਰੀ।

561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਵਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਵਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਪਰੇ ਸੈਲ ਪੱਥਰ ਮਹਿ ਜੰਤ ਉਹ ਪਾਏ ਤਾ ਕਾ ਰਿਜਕ ਆਗੈ ਕਰ ਧਰੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰੇ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰੇ ਊਡੇ ਊਡਿਆ ਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰੇ

ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਐ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਐ,

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼

ਨੇਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ

एहन ससहज सुभाय दर्शन परसे गुरु के जन्म मरण दुख जाय होवे सिफत।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ